0: ਤੁਹਾਡੇ ਵਾਧਾ ਕਰਨਾ ਹੋਵੇ ਤੇ ਕਾਲ ਕਰ ਸਕਦੇ ਨੇ। ਅੱਛਾ ਕਿਤੇ ਸਰ ਚੀਨ ਦਾ ਇੱਕ ਨਵਾਂ ਕਾਰਨਾਮਾ, ਅਸੀਂ ਤਾਂ ਚੰਦਰ ਮਾਮਾ ਕਹਿੰਦੇ ਸੀਗੇ, ਚੰਦ ਮਾਮਾ ਹਨਾ, ਉਹ ਕਹਿੰਦਾ ਮਾਮਾ ਜੇ ਕੋਲ ਮਿਲਣ ਜਾਣਾ ਤੇ 90 ਮਿੰਟ ਦੇ ਮਾਮੇ ਦੀ ਸੈਰ ਜਿਹੜੀ ਆ ਕਿੰਨੇ ਦੀ ਪਊਗੀ ਕੀ ਦੱਸਾਂ?
1: 6,40,00,000 ਰੁਪਏ ਦੀ ਭਾਰਤੀ ਪੈਸੇ
0: ਅਨੁਸਾਰ। ਪਤਾ ਨਹੀਂ ਹੀਰੇ ਹੋਣਗੇ ਮਾਮਾ ਜੀ ਨੂੰ ਮਿਲਣ ਵਾਲੇ, 90 ਮਿੰਟ ਦੇ ਵਿਚ ਜਾਣਾ ਜੀ ਆਉਣਾ ਤੇ 6 ਕਰੋੜ ਤੇ 40
1: ਮਿੰਟ ਦੇ ਵਿਚ, 90 ਮਿੰਟ ਦੇ ਵਿਚ ਆਉਣਾ ਜਾਣਾ। ਵੈਸੇ ਉਹਨਾਂ ਨੇ 4 ਤੋਂ ਲੈ ਕੇ 5 ਦਿਨ ਪਹਿਲਾਂ ਹੋਣੀ ਆ ਟ੍ਰੇਨਿੰਗ ਇਹਨਾਂ ਦੀ, ਇਹਨਾਂ 6,40,00,000 ਦੇ ਵਿਚ ਪਹਿਲਾਂ ਟ੍ਰੇਨਿੰਗ ਹੋਏਗੀ ਉਹਨਾਂ ਦੀ, ਤੇ ਵੀ ਕਿਵੇਂ ਤੁਸੀਂ ਬੈਠਣਾ ਕਿਵੇਂ ਤੁਰਨਾ, ਤੇ ਫਿਰ ਤੁਸੀਂ ਇਹਨਾਂ ਨੂੰ ਇੱਕ ਬਿਨਾ ਜੇ ਬਿਨਾ ਵੇਟ ਤੋਂ ਹੁੰਦਾ ਨਾ, ਬਿਨਾ ਆਪਣੇ ਆਪ ਨੂੰ ਹਵਾ ਦੇ ਵਿਚ ਉਡਾਉਣਾ, ਉੱਥੇ ਜਾਣਗੇ ਨਾ ਇਹ, ਤੇ ਉੱਥੇ ਉਹ ਆਨੰਦ ਵੀ ਇਹਨਾਂ ਨੂੰ ਆਏਗਾ। ਤੇ ਹਾਂ ਜੇ ਕੋਈ ਫਰਜ਼ ਕਰ ਲਓ ਭਾਰਤ ਦਾ ਬੰਦਾ ਹੈਗਾ ਉਹ ਜਾਣਾ ਚਾਹੁੰਦਾ ਇਸ ਦੇ ਵਿਚ, ਤੇ ਉਸ ਨੂੰ ਆਪਣੇ ਖਰਚੇ ਉਹ ਵੱਖਰੇ ਕਰਨੇ ਪੈਣਗੇ, ਜਿਹੜਾ ਉਹ ਉੱਥੇ ਆਪਣਾ ਟਰੈਵਲ ਦਾ ਹੈਗਾ, ਟਰੈਵਲ ਦਾ ਖਰਚਾ ਹੁੰਦਾ ਤੇ ਉਹਦਾ ਉਹਦੀ ਟਿਕਟ ਹੈਗੀ ਆ, ਉਹ ਸਾਰੇ ਖਰਚੇ ਪੱਤੇ ਉਹਨੂੰ ਵੱਖਰੇ ਕਰਨੇ ਪੈਣਗੇ। ਇਸ ਤੋਂ ਇਲਾਵਾ ਉਹਨਾਂ ਨੇ 6,40,00,000 ਰੁਪਏ ਦੇਣਾ ਤੇ 90 ਮਿੰਟ ਉਹ ਅੰਤਰਿਕਸ਼ ਦੇ ਵਿਚ ਜਾ ਸਕਦੇ ਆ, ਤੇ ਇਹ 4 ਬੰਦਿਆਂ ਨੇ ਇਹ ਸੈਰ ਬੁੱਕ ਵੀ ਕਰ ਲਈ ਹੈ। ਚਾਵਲਾ
0: ਸਾਹਿਬ
1: ਇੰਟਰਸਟਿੰਗ ਗੱਲ ਹੈ ਵੀ 4 ਬੰਦਿਆਂ ਨੇ ਇਹ ਸੈਰ ਬੁੱਕ ਵੀ ਕਰ ਲਈ ਹੈ ਵੀ ਅਸੀਂ ਦੇਖ ਕੇ ਆਉਂਦੇ ਯਾਰ 90 ਮਿੰਟ ਜਿਹੜਾ ਕਿ ਅੰਤਰਿਕਸ਼ ਵਿਚ ਕਿਵੇਂ ਦਾ ਮਾਹੌਲ ਹੁੰਦਾ
0: ਸਾਡੇ ਵੀ
1: ਹੈਗਾ, ਆਪਣੇ ਭਾਰਤ ਦਾ ਕੋਈ ਨਜ਼ਰ ਹੈਗਾ ਚਾਵਲਾ ਸਾਹਿਬ।
0: 6 ਕਰੋੜ ਭਾਰਤ ਦਾ ਕੋਈ ਹੁੰਦਾ ਨਹੀਂ, ਬਥੇਰੇ ਨੇ ਖਰਚਣ ਵਾਲੇ ਪੈਸੇ,
1: ਬੜੇ ਨੇ ਬੜੇ ਨੇ ਜੀ,
0: ਬੜੇ
1: ਰੀਅਲ ਅਸਟੇਟ ਵਾਲੇ ਦਾ, ਰੀਅਲ ਅਸਟੇਟ ਵਾਲੇ ਜਿਆਦਾ ਨੇ
0: ਬਹੁਤ ਨੇ ਜੀ। ਅੱਛਾ ਕਿੱਦਾਂ ਬਈ ਆਸਟ੍ਰੇਲੀਆ ਵਾਲਿਓ, ਥੈਂਕ ਯੂ ਤੁਸੀਂ ਸਾਨੂੰ ਸੁਣਦੇ ਪਏ ਹੋ, ਪਿਆਰੇ ਵਤਨ ਭਾਰਤ ਦੇ ਵਿਚ ਵੀ ਸੁਣਦੇ ਪਏ ਨੇ ਤੇ ਪ੍ਰਾਊਡ ਟੂ ਬੀ ਕੈਨੇਡੀਅਨ ਇਹਦੇ ਵਿਚ ਵੀ ਸਾਨੂੰ ਤੁਸੀਂ ਜਿਸ ਮਾਧਿਅਮ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਡਾਇਲ ਕਰਕੇ ਜਾਂ ਐਪ ਰਾਹੀਂ ਸੁਣ ਦੇਖ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਛਾ ਲੱਗਦਾ ਜਦੋਂ ਵਰਲਡ ਮੈਪ ਦੇ ਉੱਤੇ ਬਲੂ ਬਲੂ ਜਿਹਾ ਹੁੰਦਾ ਨਾ ਜੀ,
2: ਜੀ
0: ਜਦੋਂ ਇੱਦਾਂ ਬਲੂ ਹੁੰਦਾ ਨਾ, ਵੇਖੋ ਹੁਣ ਭਾਰਤ ਦੀ ਤਸਵੀਰ ਆ ਗਈ ਪੂਰੇ ਨਕਸ਼ਾ ਪੂਰਾ, ਇਧਰ ਆਸਟ੍ਰੇਲੀਆ ਇੱਦਾਂ ਦਾ ਜੀ ਬਲੂ ਰੰਗ ਦੇ ਵਿਚ, ਆ ਸਾਡਾ ਕੈਨੇਡਾ ਤੇ ਆ ਸਾਡਾ ਅਮਰੀਕਾ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ। ਅਗਲਾ ਕੁਸ਼ਚਨ ਵੀ ਕਾਫੀ ਅਹਿਮ ਹੀ ਆ ਕਿਦਾ ਸਾਹਿਬ। ਹਾਂਜੀ ਜੀ
2: ਜੀ ਜੀ, ਗੁਜਰਾਤ ਚਲਦੇ ਜੀ, ਗਰਬਾ ਦਾ ਕਾਫੀ ਪਾਪੂਲਾਰਿਟੀ, ਨਵਰਾਤਰ ਵੀ ਆਉਣ ਵਾਲੇ ਨੇ, ਤਾਂ ਉਹਦੇ ਲਈ ਹੁਣ ਗਰਬਾ ਦੇ ਜਿਹੜੇ ਪਾਰਟਨਰਸ ਮਿਲ ਰਹੇ ਨੇ ਉੱਥੇ, ਪੇਡ ਪਾਰਟਨਰਸ ਕੀ ਕਹਿਣਾ ਚਾਹੋਗੇ?
1: ਬੜੀ ਇੰਟਰਸਟਿੰਗ ਗੱਲ ਸੀ ਜੀ ਇਹ। ਅਸਲ ਵਿਚ ਨਾ ਇੱਕ ਆਪਣਾ ਉੱਥੇ ਕ੍ਰਿਸ਼ਨ ਮਿਸਤਰੀ ਨਾਂ ਦਾ ਬੰਦਾ ਹੈ, ਇੰਸਟਾਗ੍ਰਾਮ ਯੂਜ਼ਰ, ਤੇ ਉਸਨੇ ਨਾ ਇਹ ਕੋਈ ਰਿਸਰਚ ਕੀਤੀ ਕਿ ਗਰਬਾ ਦੇ ਵਿਚ ਨਾ ਜਦੋਂ ਗਰਬਾ ਹੁੰਦਾ ਉਹਦਾ ਡਾਂਸ ਕਰਨ ਵਾਸਤੇ, ਗਰਬਾ ਡਾਂਸ ਹੁੰਦਾ ਇੱਕ, ਤੁਹਾਨੂੰ ਪਤਾ ਹੀ ਆ, ਹਾਂਜੀ ਤੁਸੀਂ ਕੀਤਾ ਵੀ
2: ਹੋਵੇਗਾ, ਬਿਲਕੁਲ ਬਿਲਕੁਲ ਨਰਾਤੇ,
1: ਹਾਂ ਤੇ ਉਹ, ਹਾਂ ਤੇ ਉਹ ਗਰਬਾ ਡਾਂਸਰ ਦੇ ਵਿਚ ਨਾ ਉਹਨਾਂ ਪਾਰਟਨਰ ਹੁੰਦਾ ਨਾ ਜੀ, ਉਹ ਪਾਰਟਨਰ ਨਹੀਂ ਮਿਲ ਰਿਹਾ। ਦੇਖੋ ਗਰਬਾ ਇੱਕ ਸਾਡਾ ਨਵਰਾਤਰੀ ਇੱਕ ਬੜਾ ਪਵਿੱਤਰ ਤਿਉਹਾਰ ਹੈ ਜੀ, ਤੇ ਇਸ ਦੇ ਵਿਚ ਨਵਰਾਤਰਿਆਂ ਨੂੰ ਅਸੀਂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਾਂ, ਬਹੁਤ ਸਾਰੇ ਬੰਦੇ ਨਵਰਾਤਰਿਆਂ ਨੂੰ ਕੋਈ ਨੋਨ ਵੈਜ ਨਹੀਂ ਖਾਂਦੇ, ਬਹੁਤ ਸਾਰੇ ਬੰਦੇ ਸ਼ਰਾਬ ਨਹੀਂ ਪੀਂਦੇ, ਤੇ ਬਹੁਤ ਸਾਰੇ ਬੰਦੇ ਜਿਹੜੇ ਹੈਗੇ ਆ, ਮੋਦੀ ਜੀ ਤਾਂ ਨਵਰਾਤਰਿਆਂ ਨੂੰ ਕਹਿੰਦੇ ਆ, ਕਹਿੰਦੇ ਮੈਂ ਤਾਂ ਗਰਮ ਪਾਣੀ ਪੀ ਕੇ ਸਾਰ ਲੈਣਾ।
2: ਵੈਸੇ
1: ਮੋਦੀ ਜੀ 76 ਸਾਲ ਦੇ ਹੋ ਗਏ, ਮੋਦੀ ਜੀ ਤੇ 76 ਸਾਲ ਦੀ ਉਮਰ ਹੋ ਗਈ ਹੈ ਮੋਦੀ ਜੀ, ਤੇ ਉਹ ਕਹਿੰਦੇ ਮੈਂ ਤਾਂ ਨਵਰਾਤਰਿਆਂ ਨੂੰ ਖਾਂਦਾ ਹੀ ਕੁਛ ਨਹੀਂ, ਤੇ ਹੋਰ ਵੀ ਕਿਹਾ ਉਹਨਾਂ ਨੇ, ਕਹਿੰਦੇ ਵੀ ਸ਼ਾਇਦ ਕੋਈ ਨੋਨ ਵੈਜ ਤਾਂ ਕਹਿੰਦੇ ਮੈਂ ਵੈਸੇ ਨਹੀਂ ਖਾਂਦਾ ਮੋਦੀ ਜੀ। ਹੁਣ ਗਰਬਿਆਂ ਨੂੰ ਪਾਰਟਨਰ ਲੈਣ ਵਾਸਤੇ, ਪਾਰਟਨਰ ਕਿਰਾਏ ਤੇ ਲੈਣ ਵਾਸਤੇ ਇੱਕ ਸੋਸ਼ਲ ਮੀਡੀਆ ਉੱਤੇ ਛੱਡਿਆ ਗਿਆ, ਤੇ ਉਹਨਾਂ ਨੇ ਕਿਹਾ ਵੀ 3 ਪੈਕੇਜ ਨੇ ਤੁਹਾਨੂੰ ਜੇਕਰ ਤੁਸੀਂ ਗਰਬਾ ਲਈ ਪਾਰਟਨਰ। ਪਹਿਲਾ ਪੈਕੇਜ ਹੈ ਸਿਲਵਰ ਪੈਕੇਜ, ਉਹਦਾ 1,000 ਰੁਪਏ ਲਵਾਂਗੇ ਅਸੀਂ, ਤੁਸੀਂ 2 ਘੰਟੇ ਗਰਬਾ ਉਹਦੇ ਨਾਲ ਕਰ ਸਕਦੇ ਹੋ, ਜਿਹੜੀ ਕਿ ਫੀਮੇਲ ਪਾਰਟਨਰ ਹੋਏਗੀ, ਉਹਦੇ ਨਾਲ ਤੁਸੀਂ 1 ਘੰਟਾ 2 ਘੰਟੇ ਤੁਸੀਂ ਗਰਬਾ ਕਰ ਸਕਦੇ ਹੋ। ਗੋਲਡ ਪੈਕੇਜ ਹੈਗਾ, ਤੁਸੀਂ ਇਹਦੇ ਨਾਲ 4 ਘੰਟੇ ਜਿਹੜਾ ਕਿ ਗਰਬਾ ਕਰ ਸਕਦੇ ਹੋ, ਤੇ ਕੁਛ ਹੋਰ ਵੀ ਨਾਲ ਦੱਸਿਆ ਗਿਆ ਕਿ ਤੁਸੀਂ ਬਿੰਦੀ ਲਾ ਸਕਦੇ ਹੋ ਉਹ ਕੁੜੀ ਦੇ ਜਿਹੜੀ ਕਿ ਤੁਹਾਡੇ ਪਾਰਟਨਰ ਹੈਗੀ ਆ, ਤੇ ਤੁਸੀਂ ਉਹਦੇ ਨਾਲ ਕੁਛ ਹੋਰ ਵੀ ਉਹਦੇ ਸਰੀਰਕ ਤੌਰ ਤੇ ਉਹਦੇ ਨਾਲ ਟੱਚ ਕਰ ਸਕਦੇ ਹੋ। ਤੇ ਫਿਰ ਹੈ ਪਲਾਟੀਨਮ ਪੈਕੇਜ, ਉਹ ਹੈਗਾ ਤੁਸੀਂ ਸਾਰਾ ਦਿਨ ਉਹਦੇ ਨਾਲ ਰਹਿ ਸਕਦੇ ਹੋ, ਕਿੰਨਾ ਟਾਈਮ ਗਰਬਾ ਕਰਨਾ ਤੁਸੀਂ ਗਰਬਾ ਕਰ ਸਕਦੇ ਹੋ, ਉਹਦਾ 2,000 ਰੁਪਏ ਹੈਗਾ, ਤੇ ਉਹਦੇ ਨਾਲ ਤੁਸੀਂ ਕੁਝ ਹੋਰ ਵੀ ਉਸ ਨੂੰ ਕਿਹਾ ਕਿ ਉਹਦੇ ਨਾਲ ਤੁਸੀਂ ਕੁਝ ਖਾ ਵੀ ਸਕਦੇ ਹੋ ਬਹਿ ਕੇ, ਤੇ
0: ਉਹ ਡੇਟ ਹੀ ਹੋ ਗਈ
1: ਇਹਦੀ ਬੜੀ ਚਰਚਾ ਚਾਵਲਾ ਸਾਹਿਬ, ਬੜੀ ਨਵਰਾਤਰੇ ਦੀ, ਖਾਸ ਕਰੇ ਗੁਜਰਾਤ ਚ, ਗੁਜਰਾਤ ਚ ਇਹ ਖਾਸ ਕਰੇ ਗੁਜਰਾਤ ਚ ਹੋਇਆ ਚਾਵਲਾ ਸਾਹਿਬ ਇਹ ਘਟਨਾਕ੍ਰਮ।
0: ਅੱਛਾ ਇੱਕ ਹੋਰ ਅਹਿਮ ਖਬਰ ਆ, ਵੈਸੇ ਚਾਹੀਦਾ ਤੇ ਏਦਾਂ ਹੀ ਆ ਜੀ, ਨਾਸਕ ਵਿਚ ਅਵਾਰਾ ਕੁੱਤਿਆਂ ਤੇ ਕਹਿਰ ਦਾ ਅਨੋਖਾ ਪ੍ਰਦਰਸ਼ਨ ਸਾਹਮਣੇ ਆਇਆ। ਲੋਕਾਂ ਨੇ ਦੁਖੀ ਹੋ ਕੇ ਕੁੱਤਿਆਂ ਤੋਂ ਸ਼ਿਵ ਸੈਨਾ UBT ਦੇ ਕਾਰਕੁਨਾਂ ਨੇ ਨਗਰ ਪੰਚਾਇਤ ਦੇ ਅਧਿਕਾਰੀਆਂ ਦੇ ਦਫ਼ਤਰ ਚ ਕੁੱਤੇ ਛੱਡੇ। ਮੈਂ ਵੇਖ ਰਿਹਾ ਸੀਗਾ, ਬੋਰੀਆਂ ਭਰ ਭਰ ਕੇ ਲੈ ਆਏ ਤੇ ਉਹ ਵਿਚਾਰਾ ਘਰ ਕੁਝ ਨੀ ਰਿਹਾ, ਬੈਠਾ ਸੀਗਾ ਕੁੱਤੇ ਉਹਦੇ ਟੇਬਲ ਤੇ ਵੀ ਤੁਰੇ ਫਿਰਦੇ ਸੀ। ਚਾਹੀਦਾ ਤੇ ਮੇਨਕਾ ਗਾਂਧੀ, ਇਹ ਚਾਹੀਦਾ ਪਤਾ ਕੀ ਆ, ਮੇਨਕਾ ਗਾਂਧੀ ਨੂੰ ਮਿਲ ਕੇ ਇਹਨਾਂ ਨੂੰ ਕਹਿੰਦੇ ਤੈਨੂੰ ਮਿਲਣਾ ਆਇਆ ਵਾ, ਉੱਥੇ ਬੋਰੀਆਂ ਦੀਆਂ ਬੋਰੀਆਂ ਉਹਦੇ ਆਲੇ ਦੁਆਲੇ ਛੱਡਣ, ਵੀ ਤੂੰ ਕਾਫ਼ੀ ਹਮਦਰਦੀ ਰੱਖਦੀ ਆ। ਇਹ ਚਾਹੇ ਬੱਚੇ ਨੂੰ ਨੋਚ ਲੈਣ, ਬਜ਼ੁਰਗ ਨੂੰ ਨੋਚ ਲੈਣ, ਬੰਦੇ ਨੂੰ ਨੋਚ ਲੈਣ, ਭੈਣ ਨੂੰ ਨੋਚ ਲੈਣ, ਮਾਂ ਨੂੰ ਨੋਚ ਲੈਣ, ਉਦੋਂ ਤੇਰੇ ਕੋ ਹਾ ਦਾ ਨਾਰਾ ਨਹੀਂ ਵੱਜਦਾ, ਪਰ ਜਦੋਂ ਕੋਈ ਇਹਨਾਂ ਨੂੰ ਸੋਟੀ ਮਾਰਦਾ ਉਦੋਂ ਤੂੰ ਭੁੜਕ ਡੰਡਿਓ ਬਾਹਰ ਹੁੰਦੀ। ਕੀ ਕਹਿਣਾ ਚਾਹੋ?
1: ਅਸਲ ਚਾਵਲਾ ਸਾਹਿਬ ਨਾ ਪਿਛਲੇ ਕਈ ਦਿਨਾਂ ਤੋਂ ਮਤਲਬ ਮਹੀਨਾ ਹੋ ਗਿਆ ਸੀਗਾ ਕਿ ਬਹੁਤ ਸਾਰੇ ਲੋਕ ਸ਼ਿਕਾਇਤਾਂ ਕਰਦੇ ਸੀਗੇ ਨਾਸਕ ਦੇ ਵਿਚ ਕਿ ਕੁੱਤੇ ਬਹੁਤ ਹੋ ਚੁੱਕੇ ਆ, ਕਈ ਬੱਚਿਆਂ ਨੂੰ ਕੱਟਿਆ ਉਹਨਾਂ ਨੇ, ਕੁਝ ਬੱਚਿਆਂ ਦੀਆਂ ਮੌਤਾਂ ਵੀ ਹੋ ਚੁੱਕੀਆਂ ਨੇ, ਕੁਝ ਬਜ਼ੁਰਗ ਜਿਹੜੇ ਹੈਗੇ ਉਹ ਹਸਪਤਾਲਾਂ ਪਹੁੰਚ ਚੁੱਕੇ ਆ, ਵੀ ਤੁਸੀਂ ਕਿਉਂ ਨੀ ਇਹਨਾਂ ਦੇ ਉੱਪਰ ਕੋਈ ਕਾਰਵਾਈ ਕਰ ਰਹੇ? ਪਤਾ ਨੀ ਕੀ ਗੱਲ ਹੈ, ਮਹਾਰਾਸ਼ਟਰ ਦੀ ਸਰਕਾਰ ਜਿਹੜੀ ਕਿ ਭਾਜਪਾ ਸਰਕਾਰ ਅੱਜ ਕੱਲ ਉੱਥੇ, ਉਹਨਾਂ ਦਾ ਕੋਈ ਜਾ ਹੀ ਨਹੀਂ ਰਹੇ ਸੀਗੇ, ਤੇ ਫਿਰ ਸ਼ਿਵ ਸੈਨਾ ਜਿਹੜਾ ਕਿ ਉਧਵ ਬਾਲ ਠਾਕਰੇ ਸ਼ਿਵ ਸੈਨਾ ਹੈਗੀ ਆ, ਉਹਨਾਂ ਦੇ ਕਾਰਕੁਨਾਂ ਨੇ ਫਿਰ ਗਏ ਉੱਥੇ ਜਿਹੜਾ ਕਿ ਨਗਰ ਪੰਚਾਇਤ ਦਾ ਅਧਿਕਾਰੀ ਹੈਗਾ ਦਫ਼ਤਰ ਦੇ ਵਿਚ, ਤੇ ਜਾ ਕੇ ਉਹਨਾਂ ਨੇ ਕੀ ਕੀਤਾ, ਨਾਲ ਲੈ ਗਏ ਬੋਰੀਆਂ ਦੇ ਵਿਚ ਕੁੱਤੇ ਪਾ ਕੇ ਤੇ ਗੱਲ ਕੀਤੀ। ਉਹ ਕਹਿੰਦੇ ਵੀ ਅਸੀਂ ਕਰ ਰਹੇ ਹਾਂ, ਕਹਿੰਦੇ ਤੁਸੀਂ ਹੁਣ ਤੱਕ ਤਾਂ ਕੀਤਾ ਨੀਗਾ ਜੀ, ਨੁਕਸਾਨ ਤਾਂ ਬਹੁਤ ਹੋ ਗਿਆ। ਉਹ ਕਹਿੰਦੇ ਨਹੀਂ, ਉਹ ਕਹਿੰਦੇ ਕਰ ਰਹੇ ਹਾਂ, ਕਹਿੰਦੇ ਤੁਸੀਂ ਨਹੀਂ ਕਰ ਰਹੇ, ਕਰੋ ਚਲੋ ਕੋਈ ਗੱਲ ਨੀ। ਉਹਨੇ ਉਹ ਬੋਰੀਆਂ ਦੇ ਮੂੰਹ ਖੋਲੇ ਤੇ ਉਹਦੇ ਮੇਜ਼ ਦੇ ਉੱਪਰ ਕੁੱਤੇ ਛੱਡਦੇ, ਤੇ ਹੁਣ ਬੰਦਾ ਚੀਕਾਂ ਮਾਰੇ ਬੰਦਾ ਉੱਥੇ ਕੀ ਹੋ ਗਿਆ, ਉਰੇ ਚੀਕਾਂ ਮਾਰੇ ਬੰਦਾ ਉੱਠੇ, ਕਹਿੰਦਾ ਵੀ ਉਹਦੇ ਕੁੱਤੇ ਵੀ ਛੱਡਦੇ ਸੀ। ਕਹਿੰਦਾ ਵੀ ਜੇਕਰ ਤੂੰ ਚੀਕਾਂ ਮਾਰ ਸਕਦਾ ਕੁੱਤਿਆਂ ਤੋਂ, ਸਾਡਾ ਕੀ ਹਾਲ ਆ ਜਿਹੜੇ ਅਸੀਂ ਉੱਥੇ ਰਹਿ ਰਹੇ ਹਾਂ, ਸਾਡਾ ਕੀ ਹਾਲ ਹੈ? ਤੇ ਉਹ ਵੈਸੇ ਉੱਥੇ ਇਸ ਗੱਲ ਦਾ ਕਾਫੀ ਸੰਗਿਆਨ ਲਿਆ ਗਿਆ, ਸ਼ਾਇਦ ਕੁੱਤਿਆਂ ਦੇ ਖਿਲਾਫ਼ ਕਾਰਵਾਈ ਹੋ ਸਕਦੀ ਹੈ। ਹੁਣ ਚੌਲਾ ਸਾਹਿਬ
0: ਬਹੁਤ ਮਿਹਰਬਾਨੀ, ਸ਼ਾਇਦ ਲਿਖਦਾ ਹੈ ਕਿ ਆਪਣੇ ਹੀ ਮੂੰਹ ਨੂੰ ਖੋਲਣ ਤੇ ਪਾਬੰਦੀ ਹੈ, ਗੁੰਗਿਆਂ ਵਿਚ ਬਹਿ ਕੇ ਬੋਲਣ ਤੇ ਪਾਬੰਦੀ ਹੈ, ਆਪਣੇ ਹੀ ਮੂੰਹ ਨੂੰ ਖੋਲਣ ਤੇ ਪਾਬੰਦੀ ਹੈ, ਗੁੰਗਿਆਂ ਵਿਚ ਬਹਿ ਕੇ ਬੋਲਣ ਤੇ ਪਾਬੰਦੀ ਹੈ, ਆਪਣੇ ਖਾਬਾਂ ਨੂੰ ਹੱਥੀ ਸਾੜ ਲੈ ਬੇਸ਼ੱਕ, ਰਾਖ ਠੰਡੀ ਨੂੰ ਫਰੋਲਣ ਤੇ ਪਾਬੰਦੀ ਹੈ, ਨਾਗ ਹਿੱਕ ਤੇ ਮੇਲਦੇ ਨੂੰ ਜਰ ਲਿਆ ਕਰ, ਨਾਗ ਹਿੱਕ ਤੇ ਮੇਲਦੇ ਨੂੰ ਜਰ ਲਿਆ ਕਰ, ਤੂੰ ਜੁੱਤੀਆਂ ਥੱਲੇ ਮੰਦੋਲਣ ਤੇ ਪਾਬੰਦੀ ਹੈ, ਜੇ ਗਜ਼ਲ ਕਹਿਣੀ ਤਾਂ ਤੁਕਬੰਦੀ ਨੂੰ ਰੱਖ ਪਾਸੇ, ਹੁਣ ਕੜੀ ਸ਼ਬਦਾਂ ਦੀ ਘੋਲਣ ਤੇ ਪਾਬੰਦੀ ਹੈ, ਕੁਝ ਕੁ ਪਰਦੇ ਰੱਖਣੇ ਵੀ ਜ਼ਰੂਰੀ ਨੇ, ਹਰ ਕਿਸੇ ਤੇ ਭੇਤ ਖੋਲਣ ਤੇ ਪਾਬੰਦੀ ਹੈ, ਮੈਂ ਜਦੋਂ ਗੁਜਰੇ ਸਮੇਂ ਚੋਂ ਭਾਲਦਾ ਤੈਨੂੰ, ਫਰਜ਼ ਆਖਣ ਉਸ ਨੂੰ ਟੋਲਣ ਤੇ ਪਾਬੰਦੀ ਹੈ, ਠੋਲਣ ਤੇ ਪਾਬੰਦੀ ਹੈ। ਅਮਨਦੀਪ ਸਿੰਘ ਅਮਨ ਸਾਹਿਬ ਦੀਆਂ ਨੇ ਸਤਰਾਂ ਦੇ ਨਾਲ ਅੱਗੇ ਲੈਣੇ। ਕਿਦਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਕੱਲ ਮਿਲਦੇ ਆ।
1: ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ। ਇਸ ਤਰ੍ਹਾਂ ਜੀ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਤੇ ਲਵਾਂਗੇ ਬ੍ਰੇਕ। ਪ੍ਰੋਗਰਾਮ ਕਿਵੇਂ ਲੱਗਦਾ ਜ਼ਰੂਰ ਆਪਣੇ ਵਿਚਾਰ ਭੇਜ ਦਿਆ ਕਰੋ, ਲਿਖ ਕੇ ਔਨ ਏਅਰ, ਔਨ ਏਅਰ ਆ ਕੇ ਕਹਿਣਾ 905-813-1320 ਤੇ ਲਿਖ ਕੇ ਭੇਜਣਾ 416-716-7094। ਮਿਲਦੇ ਆ ਬ੍ਰੇਕ ਤੋਂ ਬਾਅਦ।
3: ਯੂ ਆਰ ਲਿਸਨਿੰਗ ਟੂ CNN ਟੋਰਾਂਟੋ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
4: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188। ਲੋਟਸ ਫਿਊਨਰਲ ਹੋਮ, ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰਸ। ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ, ਉਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ, ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ, ਕਚੀਚੀਆਂ ਨਾ ਵੱਟੋ, ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1800-567-HURT4878 ਔਰ ਡਾਇਰੈਕਟ ਨੰਬਰ 416-557-5010-416-557-5010 ਡਾਇਮੰਡ ਐਂਡ ਡਾਇਮੰਡਸ ਪਰਸਨਲ

0: ਹੋਵੇ ਪਹਿਲ
1: ਉਹ ਯਾਰ ਨਾ ਤਾਂ ਦੱਸ ਦੇ
0: ਸਵੀਟ ਮਹਿਲ ਸਵੀਟ ਮਹਿਲ ਸਵੀਟ ਮਹਿਲ
2: ਟੌਪ ਕੁਆਲਿਟੀ ਵਾਲਾ ਸਾਫ ਸੁਥਰਾ ਵੈਜ ਤੇ ਨੋਨ ਵੈਜ ਖਾਣਾ 100 to 1000 ਬੰਦਿਆਂ ਦੀ ਕੇਟਰਿੰਗ ਲਈ ਪੂਰਾ ਇੰਤਜ਼ਾਮ ਸਵੀਟ ਮਹਿਲ ਦੇ ਨਵੇਂ ਤੇ 3 ਕੇਟਰਿੰਗ ਟਰੱਕ ਵਿੱਚ ਸਵੀਟ ਮਹਿਲ ਰੈਸਟੋਰੈਂਟ ਇਨ ਰੈਕਸਡੇਲ 416-6-9-99
0: ਸਵੀਟ ਮਹਿਲ
3: ਰਿਟਸ ਫਰਨੀਚਰ ਦਾ ਇਹ ਮੈਸੇਜ ਜਰਾ ਧਿਆਨ ਨਾਲ ਸੁਣੋ।

0: Chawla News Network Toronto. Badi khushi hai. Mere ek veer ne location dasi hai ji. Pickering Ajax da area. 1320 is area de vich kade hit hoya ni. Pickering Ajax de area de vich. Golf Pickering Ajax. Kya baat hai. Morningside 401 to calls aiyan. Eh Bob Sahib ne dassya si. Niagara Falls Buffalo. To ilawa St. Catherine. ਔਰ ਬਰਲਿੰਗਟਨ ਹਮਿਲਟਨ ਮਿਲਟਨ ਮਿਸੀਸਾਗਾ ਬਰੈਂਪਟਨ ਬੈਰੀ ਇਧਰਲੇ ਪਾਸਿਓਂ ਟੋਰਾਂਟੋ ਡਾਊਨਟਾਊਨ ਦੇ ਵਿੱਚ ਕੋਈ ਏਰੀਆ ਮੇਰੇ ਖਿਆਲ ਦੇ ਵਿੱਚ ਸਾਡੇ ਜਿੱਥੇ ਹੱਬ ਹੈ ਪੰਜਾਬੀਆਂ ਦੀ ਭਾਰਤੀਆਂ ਦੀ ਹਰ ਲੈਂਗੁਏਜ ਵਾਲੇ ਜਿਹੜੇ ਸਾਡੇ ਵੀਰ ਵਸਦੇ ਨੇ ਕੋਈ ਰਹਿ ਨਹੀਂ ਗਈ ਇਹਦੀ ਕਮਿਊਨਿਟੀ ਨੂੰ ਵਧਾਈ ਹੈ ਕਮਿਊਨਿਟੀ ਇਸ ਲਈ ਵਧਾਈ ਦੀ ਪਾਤਰ ਹੈ ਕਿ ਇਸ ਏਰੀਏ ਦੇ ਵਿੱਚ ਅਸੀਂ ਕਈਆਂ ਏਰੀਏ ਦੇ ਜੇ ਤਾਂ 30 ਸਾਲਾਂ ਦੇ ਵਿੱਚ ਅਸੀਂ ਪਹਿਲੀ ਵਾਰੀ ਜਿਹੜਾ ਹੈ ਉਹ ਪਹੁੰਚੇ ਹਾਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅਗਾਂਹ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਇਸ ਪ੍ਰੋਗਰਾਮ ਦੇ ਬਾਰੇ ਦੱਸ ਦਵੋ ਲਓ ਬੈਸਟ ਰੈਨੋਵੇਸ਼ਨ ਤੁਹਾਡੇ ਘਰ ਦੀ ਕਿਤੇ ਬੇਸਮੈਂਟ ਲੀਕ ਹੋ ਜਾਵੇ ਤੇ ਉਹਨੂੰ ਸਦਾ ਸਦਾ ਵਾਸਤੇ ਪ੍ਰੋਫੈਸ਼ਨਲ ਜਿਹੜਾ ਹੈ ਇੰਜੈਕਸ਼ਨ ਇੱਕ ਹੁੰਦਾ ਜੀ ਉਹ ਲਾ ਕੇ ਤੇ ਸਦਾ ਵਾਸਤੇ ਚੀਤਾਂ ਬੰਦ ਕਰ ਦਿੰਦੇ ਨੇ ਪਾਣੀ ਨਹੀਂ ਮੁੜ ਕੇ ਆਉਂਦਾ ਕੰਕਰੀਟ ਦਾ ਕਿਸੇ ਤਰ੍ਹਾਂ ਦਾ ਕੰਮ ਕਰਾਉਣ ਲਈ ਵਰਕ ਪਰਮਿਟ ਲੈ ਕੇ ਘਰ ਦੀ ਬੇਸਮੈਂਟ ਬਣਾਉਣ ਲਈ ਨੰਬਰ ਟੂ ਕਾਲ ਸਰਦਾਰ ਸਤਵਿੰਦਰ ਸਿੰਘ 416-451-4545 ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ ਅੰਮ੍ਰਿਤਸਰੀ ਫਿਸ਼ ਬਾਕਮਾਰ ਬਣਾਉਂਦੇ ਨੇ 499 ਰੇੜਾਸਨ ਤੇ ਮਿਕਲੋਗਲਨ ਬੈਠ ਕੇ ਖਾਣਾ ਖਾਣ ਟੇਕ ਆਊਟ ਕੇਟਿੰਗ ਲਾਈਵ ਔਨ ਲੋਕੇਸ਼ਨ ਟਿਫਨ ਲਗਾਉਣ ਲਈ ਭਾਜੀ ਤਿਆਰ ਕਰਾਉਣ ਲਈ 905-450-6464 ਲਾਲੀ ਸਵੀਟਸ ਐਂਡ ਤੰਦੂਰੀ
1: ਰੈਸਟੋਰੈਂਟ ਫਰਨੀਚਰ ਸਵਾਗਤ ਨੇ ਬਹੁਤ ਹੀ ਵਧੀਆ ਹਾਈ ਕਲਾਸ ਹਾਈ ਕੁਆਲਿਟੀ ਦਾ ਫਰਨੀਚਰ ਤੁਸੀਂ ਰੀਜਨੇਬਲੀ ਪ੍ਰਾਈਸ ਬਾਏ ਕਰਨਾ ਚਾਹੁੰਦੇ ਹੋ ਸੋ ਕੰਟੈਕਟ ਰੋਹਿਤ ਓਵਰ ਦੇਰ 905-232-7489
0: ਪੀਲ ਰੈਲਸ਼ਵਨ ਦੇ ਭਪਿੰਦਰ ਸਿੰਘ ਸਿਰਫ ਇਕ ਹਫਤਾ ਹੀ ਲੈਂਦੇ ਨੇ ਤੇ ਉਹ ਇਕ ਹਫਤੇ ਵਿਚ ਤੁਹਾਡਾ ਫੁੱਲ ਪਲੈਸ ਵਾਸ਼ਰੂਮ ਜਿਸ ਤਰ੍ਹਾਂ ਦਾ ਵੀ ਚਾਹੋ ਹਾਈ ਐਂਡ ਦਾ ਵਾਸ਼ਰੂਮ ਬਣਾਉਣਾ ਹੈ ਸਿਰਫ 7 ਡੇਜ਼ ਕਰਫਲੈਸ ਸ਼ਾਵਰ ਵੀ ਤਿਆਰ ਕਰਦੇ ਨੇ ਸਰਦੀਆਂ ਹੋਣ ਜਾਂ ਗਰਮੀਆਂ 647-648-1847 ਟਰੱਕ ਦੀ ਤਸੱਲੀ ਬਖਸ਼ ਮੁਰੰਮਤ ਕਰਨ ਲਈ ਟਰੱਕ ਰਿਪੇਅਰ ਸੈਂਟਰ ਹੈ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਇੰਜਨ ਟਰਾਂਸਮਿਸ਼ਨ ਦੀ ਬੈਲਟ ਰਿਪੇਅਰ ਡੀਪੀਐਫ ਕਲੀਨਿੰਗ ਰਿਪੇਅਰ ਇਲੈਕਟ੍ਰੀਕਲ ਰਿਪੇਅਰ ਸਾਫਟਵੇਅਰ ਸੋਲੂਸ਼ਨ ਏ ਟੂ ਜੈਡ ਸਰਵਿਸ ਲਈ 14 ਸਾਲ ਦਾ ਐਕਸਪੀਰੀਅੰਸ ਤੁਹਾਡੇ ਲਈ ਹੈਪੀ ਬੜਿਆਲ ਵੀ ਸੁੱਖਾ ਟੇਸੀ 647-7692-57 ਵਨ ਗੁੱਡ ਮਾਰਕ ਪਲੇਸ ਈਟੋਬੀਕੋ ਦੇ ਵਿਚ ਵਾਕਿਆ ਨੇ ਘਰ ਦੀ ਜਾਂ ਵਪਾਰਕ ਅਦਾਰੇ ਦੀ ਪੇਂਟ ਕਰਾਉਣ ਵਾਸਤੇ ਗਿੱਲ ਹਾਊਸ ਪੇਂਟਿੰਗ ਦੇ 30 ਸਾਲ ਦਾ ਐਕਸਪੀਰੀਅੰਸ ਲੈ ਕੇ ਕਮਲ ਗਿੱਲ ਜੀ ਨੂੰ ਕਾਲ ਕਰ ਲੈਣਾ 647-8 ਮੇਪਲ ਵਨ ਕਿਚਨ ਐਂਡ ਬਾਥ ਇੰਕ ਪਿਛਲੇ 20 ਸਾਲਾਂ ਤੋਂ ਕਸਟਮ ਵੁੱਡ ਵਰਕਿੰਗ ਦੇ ਖੇਤਰ ਵਿਚ ਸਰਵਿਸ ਪ੍ਰੋਵਾਈਡ ਕਰ ਰਿਹਾ ਗੁਗਲ ਤੇ 5-star ਰੇਟਡ ਕੰਪਨੀ ਮੇਪਲ ਵਨ ਕਿਚਨ ਬਾਥ ਆਫਿਸ ਜਾਂ ਕਿਚਨ ਤਿਆਰ ਕਰਾਉਣੀ ਹੈ ਤਾਂ ਕਾਲ ਕਰੋ 173 ਐਡਵਾਂਸ ਬੁਲੇਵਾਰਡ ਜੂਨ 34 905-458-0075
1: ਜੀ ਔਰ ਐਚ ਕੇ ਮੂਵਰਸ ਐਂਡ ਸਟੋਰੇਜ ਜੀ ਜੀ ਦਾ ਬੈਸਟ ਲੋਕਲ ਲੌਂਗ ਡਿਸਟੈਂਸ ਮੂਵਰਸ ਹੈਗੇ ਨੇ ਜੀ ਸਟੋਰੇਜ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਨੇ ਸਪੈਸ਼ਲਿਟੀ ਮੂਵਿੰਗ ਪੈਕਿੰਗ ਸਰਵਿਸਿਜ਼ ਕਰਦੇ ਨੇ ਰੈਜੀਡੈਂਸ਼ੀਅਲ ਮੂਵਿੰਗ ਜਾਂ ਫਿਰ ਕਮਰਸ਼ੀਅਲ ਮੂਵਿੰਗ ਹੈਗੀ ਜੰਕ ਰਿਮੂਵਲ ਕਰਾਉਣਾ ਚਾਹੁੰਦੇ ਹੋ ਸੋ ਸਰਵਿਸਿਜ਼ ਆਰ ਪ੍ਰੋਵਾਈਡਡ ਆਲ ਓਵਰ ਦ ਕੈਨੇਡਾ ਨੰਬਰ ਟੂ ਕਾਲ ਦੈਮ 416-524-6704 ਐਚ ਕੇ ਮੂਵਰਸ ਐਂਡ ਸਟੋਰੇਜ
0: ਸਟੀਫਨ ਫਰਨੀਚਰ 2575 ਸਟੇਲ ਸਟੀਲ ਟੋਰਬਮ ਦਾ ਏਰੀਆ ਹੈ ਜਿੱਥੇ ਤੁਸੀਂ ਕੁਆਲਿਟੀ ਦਾ ਫਰਨੀਚਰ ਜਸ ਬਾਈ ਬਹੁਤ ਹੀ ਵਧੀਆ ਰੇਟ ਤੇ ਦਿੰਦੇ ਨੇ ਹਰ ਤਰ੍ਹਾਂ ਦਾ ਫਰਨੀਚਰ 905-790-0560 ਕੈਲੇਡਿਨ ਪੇਵਿੰਗ ਰੈਜੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਡਾਈਵੇ ਪਾਰਕਿੰਗ ਲਾਟਸ ਟਰੱਕ ਟਰਮੀਨਲ ਸਰਵਿਸ ਸਟੇਸ਼ਨ ਜਾਂ ਫਿਰ ਤੁਸੀਂ ਫਾਰਮ ਡਰਾਈਵੇ ਪੇਵ ਕਰਾਉਣਾ ਹੈ ਤਾਂ ਜਸਪਾਲ 416-818-9900 ਤੇ ਕਾਲ ਕਰ ਸਕਦੇ ਹੋ ਮਠਾਰੂ ਵੈਲਡਿੰਗ ਟਰੱਕ ਟ੍ਰੇਲਰ ਦੀ ਵੈਲਡਿੰਗ ਦੀਆਂ ਸੇਵਾਵਾਂ ਲਈ 98 ਯੂਨਿਟ ਨੰਬਰ 1 ਰਦਪੁਰ ਤੇ ਸਨੀ ਮਠਾਰੂ ਜੀ ਨੂੰ 647-63-53 ਤੇ ਕਾਲ ਕਰ ਸਕਦੇ ਹੋ
1: ਜੀ ਰਵੀ ਗੁਲਾਟੀ ਲਾ ਆਫਿਸਰ ਰਵੀ ਜੀ ਜੋ ਕਿ ਬੈਸਟ ਸੋਲਿਸਿਟਰ ਤੇ ਨੋਟਰੀ ਪਬਲਿਕ ਹੈਗੇ ਨੇ ਐਫੀਡੇਵਿਟ ਸੈਕਲੇਸ਼ਨ ਲੈਟਰ ਸਪਾਂਸਰਸ਼ਿਪ ਲੈਟਰ ਪਾਵਰ ਆਫ ਅਟਰਨੀ ਵਗੈਰਾ ਬਣਵਾਉਣਾ ਚਾਹੁੰਦੇ ਹੈਗੇ ਹੋ ਸਟੇਟ ਦਾ ਕੋਈ ਵੀ ਲੀਗਲ ਮਸਲਾ ਹੈਗਾ ਤਾਂ ਫਿਰ ਪ੍ਰੋਫੈਸ਼ਨਲ ਐਡਵਾਈਸ ਲਈ ਕਾਲ ਕਰੋ ਰਵੀ ਗੁਲਾਟੀ ਅਤੇ ਉਨ੍ਹਾਂ ਦੀ ਪ੍ਰੋਫੈਸ਼ਨਲ ਟੀਮ ਨੂੰ ਨੰਬਰ 905-232-8700
0: ਜੁੜਨ ਜਾ ਰਹੇ ਹਾਂ ਜੀ ਅਸੀਂ ਪੰਜਾਬ ਸਰਦਾਰ ਬਲਜਿੰਦਰ ਸਿੰਘ ਜੀ ਉਰਫ ਮਿੰਟੂ ਗੁਰੂ ਸਰੀਰ ਦੇ ਨਾਲ ਸੁਣਦੇ ਰਹਿਣਾ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਬਹੁਤ ਜਲਦੀ ਉਨ੍ਹਾਂ ਨਾਲ ਗੱਲਬਾਤ ਹੋਵੇਗੀ ਗੱਲਬਾਤ ਦੇ ਵਿਚ ਤੁਸੀਂ ਵੀ ਸ਼ਾਮਲ ਹੋ ਸਕੋਗੇ ਨੰਬਰ ਰਹੇਗਾ 905-813-1320 ਤੇ ਤੁਸੀਂ ਕਾਲ कर सकते हो।
2: HK Movers, home, offices, apartments and delivery, big or small, we move it all.
3: HK Movers,
2: local and long distance, we also ship cars, Kailor transport and moving services.
3: For service with a smile, give us a call.
2: Call Mr. Harminder 416-524-6704.
3: 416-524-6704 pe.
2: Visit 140 Advance Boulevard, Unit Number 10, Brampton.
4: Long distance moving specialist,
2: HK Movers.
5: HK Movers.
6: Ki tusi अपने घर विचले आईपीटीवी बॉक्स दे पूरे विश्व भर दे हिंदी पंजाबी उर्दू इंग्लिश गुजराती बंगाली मद्रासी तमिल पाकिस्तानी चैनल्स आओ फिल्मां सीरियल ड्रामे न्यूज़ बच्चों दे चैनल अनबीटेबल कीमत दे देखना चाहते हो तां भारी बचत लई अज ही कॉल करो 6475545859 647-5548-5
7: इंतजार हुण खत्म होया रीमैक्स गोल्ड रियल्टी दे गौडी खुमान लेके आए हन साउथ कैल्डन विच प्रीमियम रिटेल अते ऑफिस स्पेस खरीदण दा एक होर सुनहरा मौका पेश है कैल्डन कमर्शियल सेंटर हाईवे 10 अते हाईवे 410 दे प्राइम इंटरसेक्शन ते 15 एकड़ विच बन रहा एक नवा कमर्शियल डेवलपमेंट रिटेल अते ऑफिस यूनिट्स हुण सेल लई अवेलेबल हन कैल्डन दी इस नवी कमर्शियल डेस्टिनेशन विच अपनी स्पेस अज ही पक्की करो अपनी यूनिट अज ही बुक करन लई साडी टीम नाल कॉन्टैक्ट करो
8: इलेक्ट्रॉनिक्स दी मार्केट दे विच मशहूर नाम टॉप चॉइस इलेक्ट्रॉनिक्स इत्थे तुसी हर कंपनी दे हर साइज दा टेलीविजन फ्रिज स्टोव डिशवाशर लॉन्ड्री ली वाशर एंड ड्रायर दे नाल अगर तुसी अपने घर दे विच होम थिएटर सिस्टम सेटअप करना है या फिर घर दी किचन दे विच आलीशान अप्लायंसेस लगवाना चाहुंदे हो डिलीवरी ऑन टाइम लैण लई चेती रखो टॉप चॉइस इलेक्ट्रॉनिक्स 16 इंटमोल ड्राइव एट एयरपोर्ट रोड इन ब्रैम्पटन नंबर 9057900045 0575-799-0045 Top Choice Electronics
9: अपने दंदा दा रखो ख्याल SM Supreme Deal Dental Center दे नाल
2: Wide range of services Wisdom tooth Root canal Denture
3: For dental extraction Cleaning Gum treatment And implant
9: SM Supreme Deal Dental Center 2260 Bovade Drive East Brampton Bovade Jingusi Dental Center 811 Bovade Drive Unit 17 Brampton Call 905-789-8266
10: रोज दे खाने तो हो गया बोर
11: ट्राई करना चाहते हो कुछ होर
12: ताजे स्वादले चाइनीज खाने ले आज ही पहुंचो एशिया गार्डन चाइनीज रेस्टोरेंट 2648 इस्लिंगटन एवेन्यू इटोबीको फोन नंबर 416-749-8333 यानी 416-749-8333 जे वधिया स्वादला चाइनीज है खाना ता एशिया गार्डन चाइनीज रेस्टोरेंट ही आना
13: एशिया गार्डन चाइनीज रेस्टोरेंट
6: ਨੁੜਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ ਹਾਰਡਵੁੱਡ ਲੈਮੀਨੇਟ ਵੱਖ ਵੱਖ ਤਰ੍ਹਾਂ ਦੀ ਫਲੋਰਿੰਗ ਪੋਰਸਲਿਨ ਟਾਇਲਸ ਸੈਰਾਮਿਕ ਟਾਇਲਸ ਫੌਸਟਸ ਪਲੰਬਿੰਗ ਐਕਸੈਸਰੀ ਡੋਰ ਵਿੰਡੋ ਡਰਾਈਵਾਜ਼ ਖਿੜਕੀਆਂ ਦਰਵਾਜ਼ੇ ਆਦਿ ਲੈਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ 2657 ਡੰਡਾ ਸਟ੍ਰੀਟ ਵੈਸਟ ਮਿਸੀਸਾਗਾ 20 ਡੈਲਟਾ ਪਾਰਕ ਬੁਲੇਵਾਰਡ ਬ੍ਰੈਂਪਟਨ ਔਰ ਕਾਲ 9057962555 9057962555 ਇਫ ਯੂ ਨੀਡ ਯੂਰ ਹੋਮ ਫਿਕਸ ਕਾਲ ਹੋਮ ਫਿਕਸ ਨੋਟ ਕਰੋ ਕਿ ਜੇਕਰ ਤੁਸੀਂ ਆਪਣੇ ਘਰ ਜਾਂ ਬਿਜ਼ਨਸ ਅਦਾਰਿਆਂ ਦੇ ਵਿੱਚ ਪ੍ਰੋਫੈਸ਼ਨਲ ਪੇਂਟਰ ਦੁਆਰਾ ਪੇਂਟ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਗਿੱਲ ਹਾਊਸ ਪੇਂਟਿੰਗ ਜੋ ਤੁਹਾਡੇ ਘਰ ਦੇ ਵਿੱਚ ਪੇਂਟ ਤੋਂ ਪਹਿਲਾਂ ਹਰ ਇੱਕ ਕੋਨਾ ਪ੍ਰੋਪਰ ਤਰੀਕੇ ਨਾਲ ਕਵਰ ਕਰਦੇ ਹਨ ਵਾਜਬ ਰੇਟ ਅਤੇ ਸਮੇਂ ਸਿਰ ਕੰਮ ਕਰਵਾਉਣ ਲਈ ਅਤੇ ਐਸਟੀਮੇਟ ਬਿਲਕੁਲ ਫ੍ਰੀ ਲੈਣ ਲਈ ਕਾਲ ਕਰੋ ਕਮਲ ਗਿੱਲ 647-833-5960 647-833-5960 ਗਿੱਲ ਹਾਊਸ ਪੇਂਟਿੰਗ ਜੇਕਰ ਤੁਸੀਂ ਕੁਆਲਿਟੀ ਦਾ ਫਰਨੀਚਰ ਆਪਣੇ ਘਰ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਆਲ ਕਾਇੰਡ ਫਰਨੀਚਰ ਲਿਮਿਟਡ ਲਿਵਿੰਗ ਰੂਮ ਬੈਡਰੂਮ ਸੈੱਟ ਮੈਟਰਸ ਡਾਇਨਿੰਗ ਰੂਮ ਸੈੱਟ ਅਤੇ ਆਪਣੇ ਮਨ ਪਾਉਂਦਾ ਸੋਫਾ ਸੈੱਟ ਜਾਂ ਤੁਸੀਂ ਫਰਨੀਚਰ ਕਹਿ ਕੇ ਤਿਆਰ ਕਰਵਾਉਣਾ ਹੈ ਤਾਂ ਚੇਤੇ ਰੱਖੋ ਆਲ ਕਾਇੰਡ ਫਰਨੀਚਰ ਸਮੁੰਦਰ ਨੂੰ ਕੁੱਜੇ ਵਿੱਚ ਬੰਦ ਕਰਨ ਵਾਲਾ ਨਾਮ 2424 ਫਿੰਚ ਐਵਨਿਊ ਵੈਸਟ ਜੁੰਟ ਨੰਬਰ 11 ਮਿਲਵਨ ਦੇ ਨਜ਼ਦੀਕ ਨਾਰਥ ਯਾਰਕ ਵਿੱਚ ਜਾਂ ਕਾਲ ਕਰੋ ਸਰਦਾਰ ਅਜਮੇਰ ਸਿੰਘ 416-741-4686 ਆਲ ਕਾਇੰਡ ਫਰਨੀਚਰ ਲਿਮਿਟਡ ਰੀਮੈਕਸ ਗੋਲਡ ਰਿਐਲਟੀ ਨਾਲ ਕੰਮ ਕਰਦੇ ਅਰਸ਼ ਚਾਵਲਾ ਲੈ ਕੇ ਆਏ ਨੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਵਾਲੀ ਡੀਲ ਆਸ਼ਵਾ ਵਿੱਚ ਬਣ ਰਹੇ ਹਨ 3 ਬੈਡਰੂਮ ਫ੍ਰੀ ਹੋਲਡ ਟਾਊਨ ਹੋਮਸ ਵਿਦ ਕਾਰ ਪਾਰਕਿੰਗ ਦੇ ਨਾਲ ਕੀਮਤ ਸਿਰਫ ਅਤੇ ਸਿਰਫ 3,99,000 $5,000 ਡਾਲ ਦੇ ਕੇ ਇਹਨਾਂ ਦੀ ਬੁਕਿੰਗ ਸ਼ੁਰੂ ਹੈ 2028 ਦੇ ਵਿੱਚ ਤੁਸੀਂ ਆਪਣੇ ਘਰ ਦੇ ਮਾਲਕ ਬਣ ਜਾਓਗੇ ਕਾਲ ਕਰੋ ਅਰਸ਼ ਚਾਵਲਾ 416-303-1515 416-303-1515 5 ਜੋ ਲੈ ਗਿਆ ਸੋ ਲੈ ਗਿਆ ਜੋ ਰਹਿ ਗਿਆ ਸੋ ਰਹਿ ਗਿਆ ਕਿਉਂਕਿ ਖੰਡ ਦੇ ਖਡਾਉਣੇ ਹੋਣੇ
5: ਕੈਨੇਡਾ ਦੀ ਮੰਨੀ ਪ੍ਰਮਾਨੀ ਟ੍ਰਾਂਸਪੋਰਟੇਸ਼ਨ ਕੰਪਨੀ ਸ਼ਾਹ ਟ੍ਰਾਂਸਪੋਰਟ ਨੂੰ ਚਾਹੀਦੇ ਨੇ ਕੁਛ ਇੱਕ ਡਰਾਈਵਰਸ ਇਮੀਡੀਏਟ ਹਾਇਰਿੰਗ ਹੋ ਰਹੀ ਹੈ ਓਨਰ ਆਪਰੇਟਰਸ ਟੀਮ ਕੰਪਨੀ ਡਰਾਈਵਰਸ ਟੀਮ ਸੋਲੋ ਡਰਾਈਵਰਸ ਚਾਹੀਦੇ ਨੇ ਜੀ ਕੰਪਨੀ ਦੇ ਵਾਸਤੇ ਕੰਸਿਸਟੈਂਟ ਲਰਾਡੋ ਟੈਕਸਿਸ ਦੇ ਰਨਸ ਸਟੈਡੀ ਮਾਈਲਸ ਅਤੇ ਰਿਲਾਇਬਲ ਕੰਮ ਪੂਰਾ ਸਾਲ ਦਿੱਤਾ ਜਾਵੇਗਾ ਵਧੇਰੇ ਜਾਣਕਾਰੀ ਲਈ ਕਾਲ ਸੰਦੀਪ 416-903-8390 ਸ਼ਾਹ ਟ੍ਰਾਂਸਪੋਰਟ ਦਾ ਯਾਰਡ ਲੋਕੇਟਡ ਹੈ ਐਟ 5758 Dixie Road intersection 401 and Dixie number ek bari phir do 416-903-890
14: ਟੋਲ ਜਗੀਰੋ ਦਾ ਤੇ ਟਾਬਾ ਜਗੀਰ ਦਾ ਇਨ੍ਹਾਂ ਦੋਨਾਂ ਦੇ ਕਿਆ ਕਹਿਣੇ
15: ਜਗੀਰ ਦਾ ਟਾਬਾ ਇਨ੍ਹਾਂ ਦੇ ਆਥੈਂਟਿਕ ਇੰਡੀਅਨ ਕੁਜ਼ੀਨ ਦਾ ਹੈ ਹਰ ਕੋਈ ਦੀਵਾਨਾ
14: ਬਟਰ ਚਿਕਨ ਗੋਟ ਕਰੀ ਟਿੱਕਾ ਮਸਾਲਾ ਚਨਾ ਮਸਾਲਾ ਦਾਲ ਮੱਖਣੀ
15: ਮਿਕਸ ਵੈਜ ਪਕੌੜਾ ਸਪੈਸ਼ਲ ਫਿਸ਼ ਬਿਰਿਆਨੀ ਬਰਗਰ ਤੇ ਪਰਾਂਠਾ
14: ਡਿਜ਼ਰਟ ਵੈਜ ਤੇ ਨਾਨ ਵੈਜ ਵਿੱਚ ਢੇਰ ਸਾਰੀ ਵੈਰਾਇਟੀ
15: ਤੇ ਨਾਲੇ ਜਗੀਰ ਦੀ ਸਪੈਸ਼ਲ ਚਾਹ ਵੀ ਟਰਾਈ ਕਰਿਓ
14: 1 Cedar ਗਰੋਵ ਰੋਡ ਮੋਨੋ ਓਰੇਂਜਵਿਲ ਦੇ ਵਿੱਚ
15: ਕਾਲ 6474003229
14: ਔਰ ਵਿਜ਼ਿਟ www.jagirdataba.com
6: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਤੇ ਪੂਰੇ ਵਿਸ਼ਵ ਭਰ ਦੇ ਹਿੰਦੀ ਪੰਜਾਬੀ ਉਰਦੂ ਇੰਗਲਿਸ਼ ਗੁਜਰਾਤੀ ਬੰਗਾਲੀ ਮਦਰਾਸੀ ਤਾਮਿਲ ਪਾਕਿਸਤਾਨੀ ਚੈਨਲ ਫਿਲਮਾਂ ਸੀਰੀਅਲ ਡਰਾਮੇ ਨਿਊਜ਼ ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 647-545-5569
16: Bed, dining table, sofa. Kar le lena ya dena tohfa.
17: High-end design and quality, yani High Point furniture. Custom-made, Canadian-made, imported furniture lay aaj hi visit karo. High Point furniture.
16: 7550 Kimball Street, Mississauga. Call 647-382-5500.
18: ਹਾਏ ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ ਮੇਰੀ ਨਿੱਕੀ ਭੈਣ ਦਾ ਵਿਆਹ ਮੈਂ ਤਾਂ ਆਪਣੇ ਸਾਰੇ ਚਾਹ ਪੂਰੇ ਕਰਾਂਗੀ
19: ਕਿਉਂ ਨੀ ਚੰਨ ਕਰੇ ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ
18: ਠੀਕ ਹੈ ਜੀ ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜੁਐਲਰ ਕੋਲ ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ ਸੈੱਟ ਰਾਣੀ ਹਾਰ ਛਾਪਾਂ ਮੁੰਦਰੀਆਂ ਛੱਲੇ ਬਿਸਕੁਟ ਚੇਨੀਆਂ ਵੰਗਾਂ ਕੋਕੇ ਟਿੱਕੇ ਕੜੇ ਬ੍ਰੇਸਲੈਟ ਮੰਗਲ ਸੂਤਰ ਸਭ ਕੁਝ ਪਿਓਰ ਤੇ ਯੂਨੀਕ
19: ਹਾਂ ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਮੰਗੀਆਂ ਕਰਨੀਆਂ ਨੇ 12 ਚੂੜੀਆਂ ਉਹਨੂੰ ਵੀ ਲੈ ਦਾਂਗੇ
18: ਤੇ ਮੇਰੇ ਜੀਜੇ ਲਈ ਘੜੀ
19: ਆਹੋ ਅਸ਼ੋਕ ਜੁਐਲਰ ਕੋਲੇ ਰੈਡੋ ਦੀਆਂ ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ
18: ਚਲੋ ਫਿਰ ਛੇਤੀ ਚਲੋ ਅਸ਼ੋਕ ਜੁਐਲਰ 7198 ਏਅਰਪੋਰਟ ਰੋਡ ਮਾਲਟਨ ਇਨ ਅਸ਼ੋਕ ਪਲਾਜ਼ਾ ਫੋਨ ਨੰਬਰ ਹੈ 14290
20: Punjabi Dil, Angrezi Vibe, CJMR is back alive, CJMR 1320, Aa gaya hoye, chha gaya hoye.
6: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ
21: ਜੁੜਨਗੇ ਕੈਨੇਡਾ ਤੋਂ ਪੰਜਾਬ ਦੇ ਤਾਂ ਵਿਚਾਰ ਚਰਚਾ ਹੋਵੇਗੀ ਸਾਡੇ ਤੇ ਮਿੰਟੋ ਗੁਰਸਰੀਏ ਦੇ ਵਿਚਕਾਰ ਲਓ ਜੀ ਸੁਣੋ ਫਿਰ ਠਾ ਸੋਟਾ ਮਿੰਟੋ ਗੁਰਸਰੀਏ ਦਾ
0: ਵੈਲਕਮ ਗੱਲਾਂ ਬਾਤਾਂ ਦੇ ਨਾਲ ਠਾ ਸੋਟਾ ਲੈ ਕੇ ਹਾਜ਼ਰ ਨੇ ਮਿੰਟੂ ਗੁਰੂ ਸਰੀਆ ਜੀ ਤੇ ਮੈਂ ਤੁਹਾਡਾ ਦੋਸਤ ਹੋਸ ਦਿਲਬਾਗ ਸਿੰਘ ਚਾਵਲਾ ਰੰਗਲਾ ਪੰਜਾਬ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਵੈਸੇ ਇਹ ਗੱਲਾਂ ਬਾਤਾਂ ਨਾਲ ਠਾਸ ਸੋਟਾ ਲੈ ਕੇ ਹੈਗਾ ਸ਼ੁਰੂਆਤ ਚ ਮੈਂ ਸ਼ਬਦ ਸਾਂਝੇ ਕੀਤੇ ਸੀ ਕਿ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ ਇਹਦੇ ਬਿਨਾਂ ਕੋਈ ਹੋਰ ਹੈ ਢੰਗ ਹੈ ਨਹੀਂ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ ਇਹਦੇ ਬਿਨਾਂ ਹੋਰ ਕੋਈ ਢੰਗ ਹੈ ਨਹੀਂ ਵਾਂਗ ਰੱਸੀਆਂ ਦੇ ਲੋਕੀ ਕੰਮ ਲੈਂਦੇ ਤੇ ਜਿਹੜੇ ਸੱਪਾਂ ਦੇ ਮੂੰਹ ਵਿਚ ਦੰਦ ਹੈ ਨਹੀਂ ਦੱਸੋ ਕਾਹਦਾ ਮਿਸਤਰੀ ਜਹਾਨ ਉੱਤੇ ਜਿਹਦੇ ਪੂਰੇ ਕੋਲ ਆਪਣੇ ਸੰਦ ਹੈ ਨੀ ਸ਼ਿਵਗੜ ਸਤਿਆ ਆਖਰ ਨੂੰ ਪਛਤਾਉਂਦਾ ਏ ਜਿਹੜਾ ਬੰਦਾ ਸਮੇਂ ਦਾ ਪਾਬੰਦ ਹੈ ਨੀ ਬੁਝਦੀ ਪਿਆਸ ਨਾ ਰੇਤਲੇ ਟਿੱਬਿਆਂ ਦੀ 100 ਵਾਰ ਰੁਮਾਇਆ ਭਾਵੇਂ ਖੇਤ ਹੋਵੇ ਤੇ ਭਾਵੇਂ ਖੇਤ ਹੋਵੇ ਸੋ ਪ੍ਰੋਗਰਾਮ ਸੁਣਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਇਹ ਤਾਂ ਗੱਲਾਂ ਬਾਤਾਂ ਨਾਲ ਠਾਸ ਸੋਟਾ ਲੈ ਕੇ ਹਾਜ਼ਰ ਨੇ ਪਰ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ ਜਿਹਦੇ ਬਿਨਾਂ ਕੋਈ ਹੋਰ ਢੰਗ ਹੈ ਨੀ ਬੰਦੇ ਨਾ ਵੈਸੇ ਸੱਪ ਨੂੰ ਇੱਥੇ ਸੱਪ ਤੋਲੇ ਫਿਰਦੇ ਹਨ ਜੀ ਜਿਹੜੇ ਕੈਨੇਡਾ ਦੇ ਸੱਪ ਨੇ ਉਹਨੂੰ ਸੱਪ ਹੀ ਨਹੀਂ ਮੰਨਦੇ ਹਾਂਜੀ ਪੁੱਛੋ ਫੜ ਕੇ ਚੱਕ ਕੇ ਪਰਾ ਮਾਰਦੇ ਨੇ ਉਹ ਗ੍ਰੀਨ ਜਿਹਾ ਸੱਪ ਹੈ ਕਹਿੰਦੇ ਘਾਹ ਖਾਣਾ ਇਹ ਤੋਂ ਡਰਦੇ ਨਹੀਂ ਪਰ ਸੱਪ ਨੂੰ ਸੱਪ ਹੀ ਸਮਝਣਾ ਚਾਹੀਦਾ ਪਤਾ ਨਹੀਂ ਕਿਹੜੇ ਵੇਲੇ ਦੱਸ ਜਾਏ ਖੈਰ ਮਿੰਟੂ ਜੀ ਵੈਲਕਮ ਸਵਾਗਤ ਹੈ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
22: ਸਾਰਿਆਂ ਨੂੰ
0: ਕੀ ਹਾਲ ਚਾਲ ਠੀਕ ਠਾਕ
1: ਕੇਜਰੀਵਾਲ ਤੇ ਕੱਲ ਸ਼ੁਰੂ ਹੋਈਆਂ ਤਿਆਰੀਆਂ ਕੀ ਕਹਿਣਾ ਚਾਹੋਗੇ ਕੀ ਚੱਲ ਰਿਹਾ
22: ਤਿਆਰੀਆਂ ਹੁਣ ਇਲੈਕਸ਼ਨ ਦੀਆਂ ਹੀ ਆ ਜੀ ਸਾਰੇ ਪਾਸੇ ਤਿਆਰੀਆਂ ਇਲੈਕਸ਼ਨ ਦੀਆਂ ਤੇ ਜਿਹੜੀ
4: ਕੱਲ ਇਨ੍ਹਾਂ ਦੀ ਲੰਮੀ ਚੌੜੀ ਮੀਟਿੰਗ ਹੋਈ ਆ, ਪੀਏਸੀ ਦੀ ਹੋਈ ਆ। ਪੀਏਸੀ ਦੇ ਵਿਚ ਪਿਛਲੇ ਦਿਨ ਇਕ ਵੱਡਾ ਚੇਂਜ ਕੀਤਾ ਗਿਆ ਸੀਗਾ, ਅਮਨ ਅਰੋੜਾ ਬਾਹਰ ਕਰ ਦਿੱਤੇ ਗਏ, ਬੀਬੀ ਬਲਜਿੰਦਰ ਕੌਰ ਬਾਹਰ ਕਰ ਦਿੱਤੇ ਗਏ, ਸਵਰਨ ਕੌਰ ਮਾਣੂਕੇ ਜਿਹੜੇ ਆ ਬੀਬੀ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ। ਮਾਣੂਕੇ ਬੀਬੀ ਦਾ ਪੂਰਾ ਨਾਮ ਮੈਨੂੰ ਪਤਾ ਨੀ, ਬੀਬੀ ਮਾਣੂਕੇ ਆ। ਚਲੋ ਖੈਰ, ਇਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਸੀਗਾ ਤਾਂ ਫਿਰ ਉਹਦੇ ਵਿਚ ਚੀਮਾ ਸਾਹਿਬ, ਭਗਵੰਤ ਮਾਨ ਇਹਨਾਂ ਨੂੰ ਪੱਕੇ ਤੌਰ ਤੇ ਪੀਏਸੀ ਦੇ ਵਿਚ ਲਾ ਦਿੱਤਾ ਗਿਆ। ਤਾਂ ਪੀਏਸੀ ਦੀ ਇਹ ਪਹਿਲੀ ਮੀਟਿੰਗ ਸੀਗੀ, ਜਿੱਤੋਂ ਬਾਅਦ ਇਹਨਾਂ ਨੇ ਬਾਹਰ ਆ ਕੇ ਸਿਸੋਦੀਆ ਸਾਹਿਬ ਨੇ ਉਹੀ ਗੱਲਾਂ ਕਿ ਦੇਖੋ ਜੀ ਗੱਲ ਇਹ ਆ ਕਿ ਮਾਨ ਸਾਹਿਬ ਨੂੰ ਲੋਕ ਬਹੁਤ ਚਾਹੁੰਦੇ ਹੈਗੇ ਨੇ ਤੇ ਮਾਨ ਸਾਹਿਬ ਨੂੰ ਹੀ ਦੁਬਾਰਾ ਦੇਖਣਾ ਚਾਹੁੰਦੇ ਹੈਗੇ ਨੇ। ਫਿਰ ਬਸ ਜਿਵੇਂ ਜਿਵੇਂ ਉਹਨਾਂ ਦਾ ਲੱਲਾ ਭੱਬਾ ਸੂਤ ਆਉਂਦਾ ਲਾਈ ਜਾਂਦੇ ਆ ਕਿ ਦੁਨੀਆਂ ਬਹੁਤ ਖੁਸ਼ ਹੈ, ਦੁਨੀਆਂ ਬਹੁਤ ਚਲਾਕਾਂ ਦੀ, ਤੇਰੇ ਜਿਹਾ ਲੱਭਣਾ ਔਖਾ ਹੈ, ਦੁਨੀਆਂ ਬਹੁਤ ਚਲਾਕਾਂ ਦੀ। ਉਹ ਕਹਿੰਦੇ ਕਿ ਦੁਨੀਆਂ ਬਹੁਤ ਖੁਸ਼ ਹੈ, ਭਗਵੰਤ ਮਾਨ ਬਹੁਤ ਅੱਛਾ ਕੰਮ ਕਰ ਰਹੇ ਨੇ, ਬਸ ਆਲ ਇਜ਼ ਵੈਲ, ਆਲ ਇਜ਼ ਵੈਲ। ਦਰਅਸਲ ਜਿਹੜੀ ਵਿਚਲੀ ਗੱਲ ਹੈ, ਜੋ ਪਰਦੇ ਦੇ ਪਿੱਛੇ ਦੀ ਗੱਲ ਆ, ਪਰਦੇ ਦੇ ਪਿੱਛੇ ਦੀ ਗੱਲ ਇਹ ਆ ਕਿ ਜਿਹੜਾ ਇਹਨਾਂ ਦਾ ਚਿੰਤਨ ਹੋਇਆ, ਮੰਥਨ ਹੋਇਆ, ਉਹ ਬੇਸਿਕਲੀ ਇੱਕ ਦੋ ਚੀਜ਼ਾਂ ਨੂੰ ਲੈ ਕੇ ਹੋਇਆ, ਜ਼ਿਆਦਾ ਵੀ ਹੋਣੀਆਂ ਪਰ ਜਿਹੜੀਆਂ ਸਾਡੇ ਤੱਕ ਪਹੁੰਚੀਆਂ। ਕਿ ਦਰਅਸਲ ਜੋ ਸਭ ਤੋਂ ਮਹੱਤਵਪੂਰਨ ਗੱਲ ਨਿਕਲ ਕੇ ਆ ਰਹੀ ਹੈ ਉਹ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਟ੍ਰੈਟਜੀ ਤੇ ਇਹਨਾਂ ਨੇ ਖਾਸ ਮੱਥਾ ਮਾਰਿਆ ਕਿ ਭਾਈ ਇਹ ਕੀ ਕਰ ਰਹੇ ਆ। ਤੇ ਖਾਸ ਤੌਰ ਤੇ ਇਹਨਾਂ ਨੇ ਦੋ ਜਿਹੜੇ ਇਹਨਾਂ ਦੇ ਰਾਜ ਜਿੱਤੇ ਹੋਏ ਭਾਜਪਾ ਦੇ, ਉਹਨਾਂ ਦੇ ਮਾਡਲ ਨੂੰ ਅਧਿਐਨ ਦੇ ਵਿਚ ਲਿਆਂਦਾ ਕਿ ਦਿੱਲੀ ਐਂਡ ਬੰਗਾਲ ਜਿਵੇਂ ਉੱਥੇ ਆਮ ਆਦਮੀ ਪਾਰਟੀ ਜਿੱਤੀ ਆ, ਜੇ ਉਹ ਫਾਰਮੂਲਾ ਇੱਥੇ ਅਪਲਾਈ ਕਰਦੇ ਆ ਤਾਂ ਅਸੀਂ ਉਸ ਸੂਰਤ ਚ ਕਿੱਥੇ ਖਲੋਵਾਂਗੇ। ਕਿਉਂਕਿ ਦੇਖੋ ਸਰਵੇ ਸੁਰਵੇ ਚੱਲ ਰਹੇ ਆ ਪਾਰਟੀਆਂ ਦੇ, ਅੰਦਰੂਨੀ ਕਈ ਸਰਵੇ ਚੱਲ ਰਹੇ ਨੇ, ਸਾਰੀਆਂ ਪਾਰਟੀਆਂ ਜ਼ੋਰ ਲਾ ਰਹੀਆਂ ਨੇ, ਤਾਂ ਇਹਨਾਂ ਨੂੰ ਪਤਾ ਵੀ ਆ, ਰਿਐਲਿਟੀ ਤਾਂ ਇਹਨਾਂ ਨੂੰ ਪਤਾ, ਕੈਮਰਿਆਂ ਦੇ ਮੂਹਰੇ ਜੋ ਮਰਜ਼ੀ ਇਹ ਕਹੀ ਜਾਣ। ਤਾਂ ਭਾਜਪਾ ਨੇ ਇੱਕ ਵਾਰੀ ਇਹਨਾਂ ਨੂੰ ਧੁੜਕੂ ਤੇ ਲਾ ਦਿੱਤਾ ਹੈ। ਕਿਉਂ? ਕਿਉਂਕਿ ਦੂਜੀ ਜਿਹੜੀ ਚਿੰਤਨ ਦੀ ਇਹਨਾਂ ਦੀ ਵਿਸ਼ੇ ਦੀ ਗੱਲਬਾਤ ਸੀ ਉਹ ਸੀਗੀ ਕਿ ਨਸ਼ੇ ਦੇ ਮੁੱਦੇ ਤੇ ਜੋ ਭਾਰਤੀ ਜਨਤਾ ਪਾਰਟੀ ਯਾਤਰਾ ਵਗੈਰਾ ਕੱਢ ਰਹੀ ਹੈ ਕਿ ਉਹਦੇ ਤੇ ਅਸੀਂ ਕੀ ਕਰ ਸਕਦੇ ਹਾਂ। ਮਤਲਬ ਕਿ ਦੋ ਤਿੰਨ ਚੀਜ਼ਾਂ ਨੂੰ ਲੈ ਕੇ ਇਹਨਾਂ ਦੀ ਕਾਫੀ ਉੱਥੇ ਮੱਥਾ ਖਪਾਈ ਹੋਈ ਆ ਕਿ ਇਹਨਾਂ ਚੀਜ਼ਾਂ ਦੇ ਨਾਲ ਕਿੱਦਾਂ ਸਿੰਜਿਆ ਜਾਵੇ, ਕਿੱਦਾਂ ਨਜਿੱਠਿਆ ਜਾਵੇ, ਫਿਰ ਕਿਸ ਤਰ੍ਹਾਂ ਅੱਗੇ ਵਧਿਆ ਜਾਵੇ, ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਉੱਥੇ ਇਹਨਾਂ ਨੇ ਵਿਚਾਰੀਆਂ ਨੇ। ਹੁਣ ਦੇਖੋ ਅੱਗੇ ਜਾ ਕੇ ਕੀ ਕਰਦੇ ਆ, ਕੀ ਇਹਨਾਂ ਨੇ ਆਪਦੀ ਰਣਨੀਤੀ ਉਲੀਕੀ ਆ। ਵੈਸੇ ਜੇ ਪਤਾ ਵੀ ਹੋਵੇ ਤੇ ਮੇਰੇ ਖਿਆਲ ਦੇ ਨਾਲ ਕਿਸੇ ਵੀ ਪਾਰਟੀ ਦੀ ਰਣਨੀਤੀ ਲੀਕ ਕਰਨੀ ਵੀ ਨਹੀਂ ਚਾਹੀਦੀ, ਉਹ ਕੀ ਕਰਨਗੇ ਕੀ ਨਹੀਂ ਕਰਨਗੇ ਜਦੋਂ ਰਿਕਾਰਡ ਤੇ ਆਏਗਾ ਸਾਹਮਣੇ ਆ ਜਾਏਗਾ। ਪਰ ਇਹ ਚਰਚਾਵਾਂ ਜ਼ਰੂਰ ਹੋਈਆਂ ਨੇ ਜੋ ਇਸ ਵੇਲੇ ਪੰਜਾਬ ਦੇ ਵਿੱਚ ਮਾਹੌਲ ਬਣ ਰਿਹਾ, ਜੋ ਇਸ ਵੇਲੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਸ ਮੁੱਦੇ ਨੂੰ ਇਸ ਕਦਰ ਹਾਵੀ ਕਰ ਦਿੱਤਾ ਕਿ ਕੱਲ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਤੇ 50 ਫੈਮਲੀਆਂ ਜਿਹੜੀਆਂ ਵਿਕਟਮਸ ਦੀਆਂ ਨੇ ਉਹ ਇਹਨਾਂ ਨੇ ਦਿਖਾ ਦਿੱਤੀਆਂ। ਤਾਂ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸ਼ੁਰੂਆਤ ਹੈ, ਅੱਜ 18 ਤਰੀਕ ਹੋ ਗਈ ਹੈ, 18 ਤਰੀਕ ਬੜੀ ਮਹੱਤਵਪੂਰਨ ਹੈ। ਅੱਜ ਮੁੱਖ ਮੰਤਰੀ ਦੀ ਮੀਟਿੰਗ ਵੀ ਹੈ ਮੁਲਾਜ਼ਮਾਂ ਦੇ ਨਾਲ, ਪਹਿਲੀ ਮੀਟਿੰਗ ਹੈ, ਸ਼ਾਇਦ ਕੋਈ ਮਸਲਾ ਹੱਲ ਹੋ ਜਾਵੇ। ਤੇ ਤੁਸੀਂ ਇਹ ਵੀ ਦੇਖੋ ਨਾ ਕਿ ਪੀਏਸੀ ਦੀ ਮੀਟਿੰਗ ਹੋਈ, ਨਾਲ ਦੀ ਨਾਲ ਜਦੇ ਪੱਤਰ ਜਾਰੀ ਹੋ ਗਿਆ ਕਿ ਆ ਜਾਓ ਮੀਟਿੰਗ ਕਰੀਏ, ਜਿਸ ਅਹੰਕਾਰੀ ਮੁੱਖ ਮੰਤਰੀ ਨੇ ਜ਼ਲੀਲ ਕੀਤੇ ਮੁਲਾਜ਼ਮ ਆਗੂ ਸੱਦ ਕੇ ਜਲੰਧਰ ਦੇ ਵਿੱਚ, ਨਾਲ ਵਾਲੇ ਕਮਰੇ ਚ ਬੈਠ ਗਿਆ ਮੁੱਖ ਮੰਤਰੀ ਤੇ ਜਿਹੜੇ ਆਫੀਸਰ ਆ ਉਹ ਕਹਿੰਦੇ ਆ ਕਿ ਜਾਂ ਤੇ ਵੀਡੀਓ ਪਾ ਦਿਓ ਪਹਿਲਾਂ ਤੇ ਜਾਂ ਮੁੱਖ ਮੰਤਰੀ ਤੁਹਾਨੂੰ ਮਿਲਣਗੇ ਨਹੀਂ। ਤਾਂ ਅੱਜ ਉਹੀ ਮੁੱਖ ਮੰਤਰੀ ਚਿੱਠੀ ਭੇਜਦਾ, ਕਬੂਤਰ ਜਾ ਪਹਿਲੇ ਪਿਆਰ ਕੀ ਪਹਿਲੀ ਚਿੱਠੀ ਸਾਜਨ ਖੋਦੇ ਆ ਕਿ ਆ ਜਾਓ ਪਹਿਲੀ ਮੁਲਾਕਾਤ ਕਰੀਏ। ਹੁਣ ਪਹਿਲੀ ਮੁਲਾਕਾਤ ਦੇ ਵਿੱਚ ਚਾਹੇ ਕੋਈ ਰਿਜ਼ਲਟ ਨਾ ਵੀ ਨਿਕਲੇ ਪਰ ਇੱਕ ਸੰਵਾਦ ਤੇ ਸ਼ੁਰੂ ਹੋ ਜਾਏਗਾ, ਡਾਇਲੋਗ ਸ਼ੁਰੂ ਹੋ ਜਾਏਗਾ। ਤਾਂ ਯਾਨੀ ਇਹ ਵੀ ਚੀਜ਼ ਬੜੀ ਇਤਫਾਕਨ ਆ ਕਿ ਕੱਲ ਹੀ ਇਹਨਾਂ ਦੀ ਪੀਏਸੀ ਦੀ ਮੀਟਿੰਗ ਹੁੰਦੀ ਹੈ ਤੇ ਕੱਲ ਹੀ ਮੁਲਾਜ਼ਮਾਂ ਨੂੰ ਸੱਦਾ ਆ ਜਾਂਦਾ ਕਿ ਆਓ ਗੱਲਬਾਤ ਕਰੀਏ। ਸੋ ਇਹ ਇੱਥੇ ਜਿਹੜੀ ਮਹੱਤਵਪੂਰਨ ਮੀਟਿੰਗ ਹੋਈ ਆ ਇਹਦਾ ਲੱਭੋ ਲਬਾਬ ਇਹੋ ਹੈ ਕਿ ਚੋਣਾਵੀ ਚਰਚਾ ਹੈ, ਹੋਰ ਕੁਛ ਨੀ। ਬਾਹਰ ਆ ਕੇ ਜੋ ਮਰਜ਼ੀ ਕਹੀ ਜਾਣ, ਰਾਜਸਥਾਨ ਨੂੰ ਲੈ ਕੇ ਮੰਥਨ ਹੋਇਆ, ਗੋਆ ਨੂੰ ਲੈ ਕੇ ਹੋਇਆ, ਇਟਲੀ ਨੂੰ ਹੋਇਆ ਲੈ ਕੇ, ਫਲਾਣੇ ਨੂੰ ਲੈ ਕੇ ਹੋਇਆ, ਉਹ ਜੋ ਮਰਜ਼ੀ ਕਹੀ ਜਾਣ। ਦਰਅਸਲ ਪੰਜਾਬ ਦੀਆਂ ਚੋਣਾਂ ਦੀ ਚਿੰਤਾ ਇਹਨਾਂ ਦੀ ਇਹੋ ਆ ਕਿ ਭਾਰਤੀ ਜਨਤਾ ਪਾਰਟੀ ਉਹ ਖਤਰਨਾਕ ਹੈ, ਸਭ ਤੋਂ ਖਤਰਨਾਕ। ਹਾਲਾਂਕਿ ਕਾਂਗਰਸ, ਮੈਂ ਮੰਨਦਾ ਕਿ ਕਾਂਗਰਸ ਇਹਨਾਂ ਲਈ ਉਹਨਾਂ ਤੋਂ ਵੀ ਖਤਰਨਾਕ ਬਣ ਸਕਦੀ ਆ ਆਉਣ ਵਾਲੇ ਦਿਨਾਂ ਚ, ਪਰੰਤੂ ਭਾਜਪਾ ਤੋਂ ਇਸ ਕਰਕੇ ਡਰ ਰਹੇ ਆ ਕਿਉਂਕਿ ਉਹਨਾਂ ਦੇ ਕੋਲ ਬਹੁਤ ਵੱਡੀ ਤਾਕਤ ਆ। ਬੰਗਾਲ ਦੇ ਵਿੱਚ ਜਿਸ ਪ੍ਰਕਾਰ ਉਹਨਾਂ ਨੇ ਤਰਥੱਲੀ ਮਚਾਈ ਸੀ ਕਿ ਮਮਤਾ ਬੈਨਰਜੀ ਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਹੋ ਗਿਆ ਉਹਦੇ ਨਾਲ, ਕਿ ਉਹ ਸੂਰਤ ਹਾਲ ਬਣਦੀ ਤਾਂ ਅਸੀਂ ਕਿੱਥੇ ਖੜ ਸਕਦੇ।
0: ਮੈਂ ਕਈ ਸਾਲਾਂ ਤੋਂ ਕਹਿ ਰਿਹਾ ਕਿ ਬੀਜੇਪੀ ਪੰਜਾਬ ਦੇ ਵਿਚ ਜਿਵੇਂ ਜਿਸ ਤਰੀਕੇ ਨਾਲ ਆਪਣੇ ਬਲਬੂਤੇ ਤੇ ਚਾਹੁੰਦੀ ਹੈ ਕਿ ਮੈਂ ਅਸੀਂ 117 ਦੀਆਂ 17 ਸੀਟਾਂ ਤੇ ਚੋਣ ਲੜਨੀ ਹੈ, ਭਾਵਾਂ ਕਿ ਇਹ ਗੱਲ ਵੱਖਰੀ ਹੈ ਕਿ ਕੁਝ ਲੋਕ ਨਹੀਂ ਮੰਨਦੇ ਕਿ ਉਨ੍ਹਾਂ ਦਾ ਆਧਾਰ ਨਹੀਂ ਹੈ, ਪਰ ਪਤਾ ਨਹੀਂ ਸਮ ਹਾਓ ਮੈਂ ਕਾਫੀ ਸਾਲਾਂ ਤੋਂ ਕਹਿ ਰਿਹਾ ਕਿ ਬੀਜੇਪੀ ਨੇ ਜੇਕਰ ਆਪਣੇ ਪੱਤੇ ਸਹੀ ਤਰੀਕੇ ਨਾਲ ਖੇਡ ਲਏ

0: इम्पैक्ट सर बहुत है और पूरी दुनिया दे विच जिस तरह तुसी देख लो डोनाल्ड ट्रंप नेतन्याहू ये वैसे इको कतार दे लीडर है इको विचारधारा दे इको सब कुछ है नरेंद्र मोदी नरेंद्र मोदी का ग्राफ इना थले जा रहा है कि यूपीआई दे मुद्दे ते सर तुहानू मैं दस नहीं सकता किन्नी आलोचना हो रही है जेड़ा राहुल गांधी गांधी का इम्पैक्ट है जे ओ मन लो इतने काम कर गया जिवें असी पिछले लोग सभा इलेक्शन च पंजाब च रहिंदिया देखिया उदो भी ते वख वख ही सीगे ना सारे
1: बिलकुल बिलकुल
0: तो उदो पंजाबियां ने दो चेहरियां नू वोट पाई सी मोदी और राहुल कांग्रेस इस करके मैं ता ही कहा कि कांग्रेस इन्हां तों भी खतरनाक हो जाएगी जेकर उन्हां ने एक दो जिहड़ियां उन्हां दीआं प्रॉब्लम्स ने उन्हां नू हल कर लिया और राहुल गांधी का चेहरा जे मान लो वोटर दे मन मस्तक च क्योंकि नाल यूपी है ये ना भूलो कि नाल यूपी का इलेक्शन होने जा रहा है इस बारी और यूपी का इलेक्शन इस बारी योगी वास्ते बड़ा टफ है उथे अखिलेश वर्ष जेड़ा कह लो कि भाजपा जा इंडिया गठजोड़ है उथे उन्हां दी कमजोर परिस्थिति कर रहे है भाजपा दी सो इस वास्ते एतकी जे राहुल गांधी का इम्पैक्ट इथे खेडदा है तो मेरे ख्याल दे नाल कांग्रेस भी एक बहुत वड्डी प्लेयर बन जाएगी इन्हां दे मुकाबले
1: कोई दोरावा नहीं मिंटू जी मैं तुहाडा बिलकुल सहमत हां कि सोशल नैटवर्क मीडिया दे राही भावें कि साडा गोदी मीडिया या मीडिया उतों का जिहड़ा अपनी जिम्मेवारी तो भगौड़ा है प्रोपर जिम्मेवारी नहीं निभा रहा अपोजिशन लीडर की गल पूरी तरह इन बिन नहीं रखी जा रही साडे इत्थे मार कारनी साहब अज जा रहे सीगे प्रधानमंत्री ते एक आम बंदा उन्हों टुट टुट के सवाल कर रहा सी टुट टुट के पै रहा सी कारनी ऑनरेबल कारनी कारनी मैनू जवाब दे के जा मतलब सिक्योरिटी खलोती सी सवाल पुछण दा उन्हां हर एक दा हक है इत्थे ते उत्थे पुछ नहीं सकदे पर मीडिया अपना फर्ज निभा रहा नाल दी नाल उन्हूं भी दिखाया ते कारनी साहब दे एक्शन भी दिखाए मीडिया ने दोनों पासे दिखाए मीडिया दा फर्ज है इह धर्म है दूजे पासे इह आ कि सोशल नैटवर्क मीडिया जां जिहड़ा कोई थोड़ा बहुत उत्थों दा मीडिया जिवें राहुल अपनी गल रखदा ना अज दा जिहड़ा यूथ है जां अज दा जिहड़ा वोटर है ओह उस दी गल नूं सुणदा ते समझदा ते ओह गल तत्थां दे आधार ते करदा टू दी पॉइंट गल करदा इस करके मैं समझदा कि पप्पू भी कहता फिर शहजादा भी कहता कई कुछ नूं खिताब मिले ने हुण ओह अपना ਕਰਤਵ ਜਿਹੜਾ ਨਿਭਾ ਰਿਹਾ ਆਪਣਾ ਫਰਜ਼ ਨਿਭਾ ਰਿਹਾ ਜਿਸ ਤਰ੍ਹਾਂ ਐਕਸ਼ਨ ਦੇ ਵਿਚ ਹੈ ਕੋਈ ਦੋ ਰਾਵਾਂ ਨਹੀਂ ਮੈਂ ਤੁਹਾਡਾ ਬਿਲਕੁਲ ਸਹਿਮਤ ਹਾਂ ਜੇ ਇੱਥੇ ਆ ਕੇ ਪੰਜਾਬ ਦੇ ਵਿਚ ਕੁਝ ਕਰਦਾ ਤੇ ਕਾਂਗਰਸ ਵੀ ਚੈਲੰਜ ਕਰ ਸਕਦੀ ਹੈ ਖੈਰ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵਕਤ ਕਾਫ਼ੀ ਨਮੋਸ਼ੀ ਦੇ ਵਿਚ ਹੈ ਕਿਉਂਕਿ ਅਮਰਜੀਤ ਸਿੰਘ ਚਾਵਲਾ ਜਿਨ੍ਹਾਂ ਦੇ ਨਾਲ ਮੈਂ ਕਾਫ਼ੀ ਸਮਾਂ ਪਹਿਲਾਂ ਇੰਟਰਵਿਊ ਕੀਤੀਆਂ ਨੇ ਔਰ ਪਤਾ ਲੱਗਾ ਕਿ ਉਹ ਕੈਨੇਡਾ ਪਹੁੰਚੇ ਨੇ ਸਵੇਰੇ ਵੀ ਗੱਲ ਕੀਤੀ ਸੀ ਤੇ ਵੈਸੇ ਮੈਂ ਕਰਸੂਵਾਂ ਜੀ ਤੇ ਲਈਆਂ ਕਿ ਨੰਬਰ ਸ਼ਾਇਦ ਮਿਲ ਜੇ ਤੇ ਆਪਾਂ ਗੱਲ ਕਰੀਏ ਚਾਵਲਾ ਸਾਹਿਬ ਸਾਡੇ ਅਜੀਜ਼ ਨੇ ਜੇਕਰ ਸੁਣਦੇ ਦੇਖਦੇ ਹੋਣ ਤਾਂ ਜ਼ਰੂਰ ਭਾਈ ਆਪਣੀ ਗੱਲ ਰੱਖ ਸਕਦੇ ਨੇ ਮੈਂ ਸਵੇਰੇ ਵੀ ਕਿਹਾ ਸੀ ਕਿ ਸੀਜੀਐਮਆਰ 1320 AM ਦੀ ਚਾਬੀਆਂ ਆਪਣੇ ਕੋਲ ਨੇ ਸਿਰਫ ਅਸੀਂ ਜਿਹੜੇ ਸਾਡੀ ਹੈੱਡ ਆਫ ਦਾ ਡਿਪਾਰਟਮੈਂਟ ਉਹਨਾਂ ਨੂੰ ਦੱਸਣਾ ਹੀ ਆ ਕਿ 2 ਘੰਟੇ ਸਾਨੂੰ ਹੋਰ ਅਰਲੀ ਕਰ ਦਿਓ ਜਾਂ 2 ਘੰਟੇ ਸਾਨੂੰ ਲੇਟ ਕਰ ਦਿਓ ਉਹਨਾਂ ਨੇ ਸਕੈਜੂਲ ਪਾ ਦੇਣਾ ਬਾਈ CRTC ਰੂਲ ਐਂਡ ਰੈਗੂਲੇਸ਼ਨ ਸਾਨੂੰ ਜਿਹੜਾ ਟੈਸਟਿੰਗ ਪੀਰੀਅਡ ਦੇ ਦਰਮਿਆਨ ਵੀ ਸਾਰਾ ਕੁਝ ਫਾਲੋ ਕਰਨਾ ਪੈ ਰਿਹਾ ਤੇ ਉਨ੍ਹਾਂ ਦਾ ਵੈਲਕਮ ਆ ਉਹ ਗੱਲ ਰੱਖ ਸਕਦੇ ਨੇ ਆਪਣੀ ਜਿੱਦਾਂ ਉਨ੍ਹਾਂ ਨੇ ਵੀਡੀਓ ਦੇ ਰਾਹੀਂ ਦੱਸਿਆ ਕਿ ਮੇਰੇ ਤੇ ਕਰਤਾਰ ਕੁਰਸੀ ਹੋ ਰਹੀ ਹੈ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਰਵਾਲੇ ਦਾ ਨਾਂ ਲਿਆ ਜੇਲ੍ਹ ਕੱਟਣ ਦਾ ਵੀ ਨਾਂ ਲਿਆ ਉਨ੍ਹਾਂ ਨੇ ਆਪਣਾ ਪੱਖ ਰੱਖਿਆ ਪਰ ਪਤਾ ਲੱਗਾ ਇਹ ਸਹੀ ਹੈ ਕਿ ਚੁੱਪ ਚਾਪ ਕੈਨੇਡਾ ਆ ਪਹੁੰਚੇ ਨੇ ਉਹ
0: ਦੇਖੋ ਗੱਲ ਇਹ ਹੈ ਕਿ ਅਖਬਾਰਾਂ ਦੇ ਵਿਚ ਖਬਰਾਂ ਲੱਗੀਆਂ ਨੇ ਜੇ ਖਬਰਾਂ ਲੱਗੀਆਂ ਨੇ ਉਨ੍ਹਾਂ ਨੇ ਖੰਡਨ ਕਿਉਂ ਨੀ ਕੀਤਾ ਹੁਣ ਤੱਕ ਕੱਲ ਦੀਆਂ ਖਬਰਾਂ ਲੱਗੀਆਂ ਨੇ ਕਿ ਚਾਵਲਾ ਖਿਸਕ ਗਿਆ ਇਥੋਂ ਸਮਝਦੇ ਹੋ ਨਾ ਅੱਛਾ ਜੇ ਚਾਵਲਾ ਖਿਸਕਿਆ ਇਥੋਂ ਤੇ ਖਿਸਕਿਆ ਕਿਉਂ
1: ਬਿਲਕੁਲ
0: ਵੱਡਾ ਸਵਾਲ ਆ ਤੇ ਜੇ ਤੁਸੀਂ ਇੰਨੀਆਂ ਜੇਲਾਂ ਕੱਟੀਆਂ ਤੇ ਫਿਰ ਇੱਥੇ ਸਾਹਮਣਾ ਕਰੋ ਮਰਦਾਂ ਤੇ ਭੀੜਾਂ ਪੈਂਦੀਆਂ ਫਿਰ ਜੇ ਤੁਹਾਨੂੰ ਲੱਗਦਾ ਧੱਕਾ ਹੋ ਗਿਆ ਤੇ ਧੱਕਾ ਫਿਰ ਭੱਜਣਾ ਕਾਹਦਾ ਜੇ ਜੇਲਾਂ ਕੱਟੀਆਂ ਕੁਛ ਨੀ ਹੁੰਦਾ ਫਿਰ ਆਪਦਾ ਲੜੋ ਲੜਾਈ ਸਫਾਈ ਦੇ ਰਹੇ ਹੋ ਜਾ ਕੇ ਤੁਸੀਂ ਪਤਾ ਨੀ ਕਿਹੜੇ ਕੈਨੇਡਾ ਦੇ ਸ਼ਹਿਰ ਬਹਿ ਕੇ ਵੀ ਉਥੋ ਆਖੇ ਜੀ ਸੱਚ ਸੱਚ ਸਾਹਮਣੇ ਹੈਗਾ ਸੱਚ ਜਹਾਜ਼ ਤੇ ਲੱਦ ਕੇ ਲਿਆਉਣਾ ਉਥੋਂ ਕੈਨੇਡਾ ਚੋ ਵੀ ਭਾਰ ਹੈ ਇੱਥੇ ਸੱਚ ਸਾਬਤ ਕਰੋ ਗੱਲ ਇਹ ਆ FIR ਪੜ੍ਹੀ ਹੈ ਤੁਸੀਂ ਉਸ FIR ਨੂੰ ਪੜ੍ਹੋ ਗੌਰ ਨਾਲ FIR ਪੜ੍ਹੀ ਹੈ ਤੇ ਕਹਾਣੀ ਹੋਰ ਨਿਕਲਦੀ ਆ ਇੱਕ ਸਾਬਕਾ ਜਥੇਦਾਰ ਜਿਹਨੇ ਪਾਰਟੀ ਬਣਾਈ ਉਹਦਾ ਨਾਂ ਜੋੜਿਆ ਗਿਆ ਸੀ ਇੱਕ ਲੇਡੀ ਨਾਲ ਇੱਕ ਮੁਲਕ ਦੇ ਖਾਸ ਵਿਜ਼ਿਟ ਤੇ ਇਹ ਬੀਬੀ ਉਥੋਂ ਆਈ ਹੈ ਇਹ ਤਾਂ ਉਸੇ ਕੰਟਰੀ ਤੋਂ ਆਈ ਮੈਂ ਨਾਂ ਨੀ ਰਿਵੀਲ ਕਰ ਰਿਹਾ ਕੰਟਰੀ ਦਾ ਪੈਸੇ ਕਰ ਵੀ ਸਕਦਾ ਕੋਈ ਵੱਡੀ ਗੱਲ ਨੀ ਕਿਉਂਕਿ ਆਈਡੈਂਟੀ ਜਿਹੜੀ ਵਿਕਟਮ ਦੀ ਹੈ ਉਹ ਅਸੀਂ ਰਿਵੀਲ ਨੀ ਕਰ ਸਕਦੇ ਇੰਡੀਆ ਦੇ ਕਾਇਦੇ ਦੇ ਮੁਤਾਬਕ

0: ਪਰ ਮੈਂ ਕੰਟਰੀ ਮੈਂ ਇੰਨੀ ਕੁ ਐਥਿਕਸ ਰੱਖਦਾ ਆਪਦੇ। ਤਾਂ ਜਿਹੜਾ ਕੰਮ ਇਹਨਾਂ ਨੇ ਕਰਨਾ ਚਾਹਿਆ, ਹੁਣ ਕੀ ਗੱਲ ਇਹ ਆ ਕਿ ਉਹ ਬੀਬੀ ਕਹਿ ਰਹੀ ਹੈ ਐਫ ਆਈ ਆਰ ਪੜ੍ਹੋ ਨਾ, ਐਫ ਆਈ ਆਰ ਪੜ੍ਹੋ। ਉਹ ਕਹਿ ਰਹੀ ਹੈ ਕਿ ਮੈਂ 17 ਨਵੰਬਰ 2025 ਨੂੰ ਇੱਥੇ ਲੈਂਡ ਕੀਤੀ ਹੈ ਇੰਡੀਆ ਚ, ਤੇ 28 ਨਵੰਬਰ 2025 ਤੋਂ ਬਾਅਦ ਕਮੇਟੀ ਨੇ ਮੇਰੀ ਰਿਹਾਇਸ਼ ਦਾ ਪ੍ਰਬੰਧ ਕੀਤਾ ਐਸ ਡੀ ਪੀ ਸੀ ਨੇ। ਕਿਉਂ ਬਈ, ਐਸ ਡੀ ਪੀ ਸੀ ਦਾ ਕਿਹੜੇ ਬੰਦੇ ਦਾ ਕੀ ਰਿਸ਼ਤਾ ਸੀ ਉਹਦੇ ਨਾਲ? ਫਿਰ ਉਹ 16 ਅਗਸਤ ਤੱਕ ਐਸ ਡੀ ਪੀ ਸੀ ਦੀ ਖਾਤਰਦਾਰੀ ਦਾ ਲੁਤਫ ਲੈਂਦੀ ਆ। ਸਰ, ਇੱਕ ਸੇਵਾਦਾਰ, ਇੱਕ ਸੇਵਾਦਾਰ ਨੀ ਉਹਨੂੰ ਬਕਾਇਦਾ ਦਿੱਤੀ ਗਈ ਆ। ਐਫ ਆਈ ਆਰ ਦੇ ਵਿੱਚ ਸਭ ਕੱਲੇ ਕੱਲੇ ਇੱਕ ਰੂਮ ਨੰਬਰ ਦਾ ਜ਼ਿਕਰ ਹੈ ਜਿਹਦੇ ਵਿੱਚ ਵਾਰ ਵਾਰ ਬਲਾਤਕਾਰ ਹੋਇਆ। ਤੁਸੀਂ ਆਪਣੀਆਂ ਉਦਣ ਦੀਆਂ ਲੋਕੇਸ਼ਨਾਂ ਇੱਥੇ ਜਨਤਕ ਕਰ ਦਿਓ। ਬੜਾ ਸੌਖਾ ਹੈ ਨਾ, ਮੰਨ ਲਓ ਜੇ ਮੈਨੂੰ ਕੋਈ ਇਲਜ਼ਾਮ ਦਾ ਸਾਹਮਣਾ ਕਰਨਾ ਪੈਂਦਾ, ਕੋਈ ਬੀਬੀ ਉੱਠ ਕੇ ਕਹੇ ਕਿ ਮਿੰਟੂ ਫਲਾਣੇ ਹੋਟਲ ਚ ਮੇਰੇ ਨਾਲ ਸੀ ਫਲਾਣੇ ਸ਼ਹਿਰ ਚ, ਤਾਂ ਸਿੰਪਲ ਹੈ। ਜੇ ਮੈਂ ਨਹੀਂ ਤੇ ਮੈਂ ਕਹੂੰਗਾ ਕਿ ਆ ਚੱਕੋ ਜੀ ਮੇਰੀ ਲੋਕੇਸ਼ਨ ਉਸ ਦਿਨ ਦੀ, ਆ ਚੱਕੋ ਮੇਰੀ ਸੀਸੀਟੀਵੀ ਉਸ ਦਿਨ ਦੀ। ਅਸੀਂ ਤੇ ਹਰ ਟਾਈਮ ਇੱਥੇ ਇੰਡੀਆ ਚ ਵੀ ਹੁਣ 24 ਘੰਟੇ ਸੀਸੀਟੀਵੀ ਚ ਰਹਿੰਦੇ ਹਾਂ। ਇਹ ਪ੍ਰੂਫ ਕਰਨਾ ਕਿੱਡਾ ਔਖਾ। ਉਹਨੇ ਕੱਲਾ ਕੱਲਾ ਕਮਰਾ ਦੱਸਿਆ, ਤੇ ਸਭ ਤੋਂ ਵੱਡਾ ਸਵਾਲ ਇਹਨਾਂ ਅਕਾਲੀਆਂ ਨੂੰ, ਇਹ ਚਾਵਲਾ ਨੂੰ, ਕਿ ਭਾਈ ਸਾਹਿਬ ਇਹ ਕੌਣ ਸੀ ਜਿਹਨੂੰ ਤੁਸੀਂ ਆਨੰਦਪੁਰ ਸਾਹਿਬ ਠਹਿਰਾ ਰੱਖਿਆ ਸੀ? ਔਰ ਇਹਦੇ ਬਾਰੇ ਪਹਿਲਾਂ ਹੀ ਤੁਹਾਡਾ ਇੱਕ ਬੜਬੋਲਾ ਲੀਡਰ ਕਹਿ ਚੁੱਕਾ ਸੀਗਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਇੱਕ ਬੀਬੀ ਜਿਹੜੀ ਆ, ਹੁਣ ਮੈਂ ਨਾਂ ਲੈਤਾ ਨਾ ਗਿਆਨੀ ਹਰਪ੍ਰੀਤ ਸਿੰਘ, ਕਿਉਂ? ਕਿਉਂਕਿ ਅਕਾਲੀ ਲੀਡਰ ਨੇ ਕਿਹਾ ਸੀ, ਉਹਦਾ ਜ਼ਿਕਰ ਕੀਤਾ ਵਾਰ ਵਾਰ ਉਹਦੀ ਕੰਟਰੀ ਦਾ। ਤਾਂ ਗੱਲ ਇਹ ਆ ਕਿ ਭਾਈ ਇਸ ਐਫ ਆਈ ਆਰ ਨੂੰ ਜੇ ਪੜ੍ਹੀਏ ਨਾ, ਬੜੇ ਸਵਾਲ ਖੜੇ ਹੁੰਦੇ ਆ ਕਿ ਇੱਕ ਬੀਬੀ ਨਵੰਬਰ ਤੋਂ ਲੈ ਕੇ ਬਾਹਰੋਂ ਆ ਕੇ ਖਾਸ ਕਮਰਿਆਂ ਚ ਖਾਸ ਖਾਤਰਦਾਰੀ ਚ ਰਹਿ ਰਹੀ ਕਿਉਂ? ਤੇ ਮੁਲਕ ਉਹੀ ਆ, ਹੁਣ ਮੈਨੂੰ ਨੀ ਪਤਾ ਇਹ ਬੀਬੀ ਉਹ ਹੈ ਕਿ ਹੋਰ ਹੈ, ਮੁਲਕ ਉਹੀ ਹੈ ਜਿਹਦਾ ਇਹਨਾਂ ਨੇ ਰੌਲਾ ਪਾਇਆ ਸੀਗਾ ਜਦੋਂ ਗਿਆਨੀ ਹਰਪ੍ਰੀਤ ਸਿੰਘ ਅਲੱਗ ਹੋਏ ਇਹਨਾਂ ਤੋਂ। ਤਾਂ ਕੀ ਕੋਈ ਸਾਜਿਸ਼ ਰਚਨ ਲਈ ਲਿਆਂਦਾ ਸੀ ਤੇ ਬਾਅਦ ਦੇ ਵਿੱਚ ਬਈ ਸਾਰਾ ਕੁਛ ਉਲਟਾ ਪੈ ਗਿਆ? ਤੋ ਕਹਾਣੀਆਂ ਚੋ ਕਹਾਣੀਆਂ ਕਈ ਨਿਕਲਦੀਆਂ ਨੇ। ਗੱਲ ਇਹ ਆ ਕਿ ਚਾਵਲਾ ਬਾਰੇ ਖਬਰਾਂ ਇਹੋ ਨੇ ਕਿ ਇਹ ਇੱਥੋਂ ਖਿਸਕ ਗਿਆ, ਪਰ ਇਹ ਅਕਾਲੀ ਹੈਗੇ ਕੁਛ ਬੁੱਢੇ ਬਾਰੇ ਆਪਦਾ ਮੂੰਹ ਕਾਲਾ ਕਰਵਾਉਂਦੇ ਹੀ ਕਰਵਾਉਂਦੇ ਆ। ਸੁੱਚਾ ਸਿੰਘ ਲੰਗਾਹ ਦੀ ਉਮਰ ਕਿੰਨੀ?
1: ਜੀ ਜੀ ਜੀ,
0: ਸੁੱਚਾ ਸਿੰਘ ਲੰਗਾਹ ਦੀ ਉਮਰ ਕਿਹੜੀ ਚ ਹੋਇਆ ਸਾਰਾ ਕੁਛ?
1: ਜੀ ਜੀ ਜੀ ਜੀ ਜੀ ਜੀ,
0: ਉਹਦੇ ਤੇ ਇਲਜ਼ਾਮ ਜੋ ਵੀ ਲੱਗੇ ਅਨੈਤਿਕ ਕਰ। ਮਸਲਾ ਇਹ ਆ ਕਿ ਜੇ ਕੋਈ ਮਿਊਚੁਅਲ ਕੰਸੈਂਟ, ਹੁਣ ਆਪਾਂ ਕਹਿ ਦਿੰਦੇ ਆ ਮਿਊਚੁਅਲ, ਪਰ ਜੋ ਕਮਰੇ ਆ, ਕਮਰੇ ਸਰ ਪਤਾ ਕਿੱਥੋਂ ਦੇ ਆ? ਸਾਰੇ ਧਾਰਮਿਕ ਰਹਿਸ਼ਾਂ ਦੇ ਆ
1: ਜੀ।
0: ਉਹਨੂੰ ਖਾਤਰਦਾਰੀ ਕਿੱਥੇ ਦਿੱਤੀ ਜਾ ਰਹੀ ਆ? ਸਰਾਵਾਂ ਚ
1: ਜੀ,
0: ਰਹਿਸ਼ਾਂ ਚ
1: ਜੀ।
0: ਇੱਕ ਕੀ ਗੱਲ ਆ, ਇਹਦਾ ਖੁੱਲ ਕੇ ਜਦੋਂ ਵੀਡੀਓ ਪਾਈ ਆ, ਖੁੱਲ ਕੇ ਇਹ ਵੀ ਦੱਸੇ ਚਾਵਲਾ ਕਿ ਇਸ ਬੀਬੀ ਨੂੰ ਵੀ ਆਈ ਪੀ ਟ੍ਰੀਟਮੈਂਟ ਕੌਣ ਦਵਾਰਿਆ?
1: ਬਿਲਕੁਲ ਬਿਲਕੁਲ, ਮੈਂ ਤੁਹਾਨੂੰ 100% ਸਹਿਮਤ ਹਾਂ ਕਿ ਖਾਲਸੇ ਦੀ ਉਹ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਤੇ ਬਹੁਤ ਵੱਡਾ ਇੱਕ ਉਹ ਧਾਰਮਿਕ ਸਥਾਨ ਹੈ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਆ ਜਿਹੜੇ ਕਹਿੰਦੇ ਹੁੰਦੇ ਨਾ ਕਿ ਮੈਨੂੰ ਕੰਨਾ ਫੂਸੀ ਕਰਕੇ ਆਖਦੀ ਆ ਕਿ ਮਿੰਟੂ ਅਕਾਲੀਆਂ ਦਾ ਚਹੇਤਾ ਲੱਗਦਾ, ਅੱਜ ਦੇਖ ਲੋ ਅਕਾਲੀਆਂ ਦੀ ਗੱਲ ਹੋਈ ਆ ਤੇ ਮੈਨੂੰ ਉਹ ਬੋਲ ਯਾਦ ਨੇ ਜਦੋਂ ਅਖਬਾਰ ਦੇ ਵਿਚ ਲਿਖਿਆ ਸੀਗਾ ਕਿ ਆਪਣੇ ਵਰਗੇ ਨੇ ਭਰਤੀ ਕਰ ਲਿਆ। ਯਾਦ ਆ ਮਿੰਟੂ ਜੀ, ਸੱਚ ਨੂੰ ਸੱਚ ਕਹਿਣਾ ਸਾਡਾ ਧਰਮ ਹੈ, ਸਾਡਾ ਫਰਜ਼ ਹੈ। ਇਹਦੇ ਨਾਲ ਸਾਨੂੰ ਪਤਾ ਕਿ ਬਹੁਤ ਸਾਰੀਆਂ ਸਾਨੂੰ ਮੁਸ਼ਕਲਾਵਾਂ ਆਉਂਦੀਆਂ ਨੇ, ਸਾਨੂੰ ਬਹੁਤ ਸਾਰਾ ਟੋਰਚਰ ਵੀ, ਮਤਲਬ ਫਾਈਨੈਂਸ਼ੀਅਲ ਟੋਰਚਰ ਸਾਨੂੰ ਸਾਹਮਣਾ ਕਰਨਾ ਪਿਆ, ਪਰ ਜਿਸ ਮੁਕਾਮ ਤੇ ਅਸੀਂ ਫਿਰ ਵੀ ਪਹੁੰਚ ਗਏ ਹਾਂ, ਮੇਰੇ ਖਿਆਲ ਦੇ ਵਿਚ ਇਹ ਉਸ ਦੀ ਅਪਾਰ ਕਿਰਪਾ ਤੇ ਸਾਡੇ ਚਾਹੁਣ ਵਾਲਿਆਂ ਤੋਂ ਬਿਨਾਂ ਨਹੀਂ ਹੋ ਸਕਦਾ, ਸਾਡੇ ਬਿਜ਼ਨਸਮੈਨ ਸਹਿਯੋਗੀਆਂ ਤੋਂ ਬਿਨਾਂ ਨਹੀਂ ਹੋ ਸਕਦਾ ਸੀ। CJMR 3020 AM ਤੇ ਅਸੀਂ ਇੱਕ ਵਾਰੀ ਫਿਰ ਤੋਂ ਵਾਪਸ ਆਏ ਹਾਂ। ਇਹ ਤੁਹਾਡੀ ਬਦੌਲਤ ਹੈ ਦੋਸਤੋ, ਜਿਹੜੇ ਸੱਚ ਨੂੰ ਸੁਣਨ ਵਾਲੇ ਹੋ, ਸਪੋਰਟ ਕਰਨ ਵਾਲੇ ਹੋ। ਬਾਕੀ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਜੀ ਕੈਨੇਡਾ ਦੇ ਵਿਚ ਨੇ ਤੇ ਅਸੀਂ ਉਨ੍ਹਾਂ ਨੂੰ ਉਨ੍ਹਾਂ ਦਾ ਪੱਖ ਰੱਖਣ ਵਾਸਤੇ ਪੂਰਾ ਸਮਾਂ ਇੱਥੇ ਦੇ ਸਕਦੇ ਹਾਂ, ਘੰਟਾ ਦੋ ਘੰਟੇ। ਉਨ੍ਹਾਂ ਨੇ ਆਪਣੀ ਵੀਡੀਓ ਪਾ ਕੇ ਵੈਸੇ ਆਪਣੀ ਕਦਾਰਕੁਸ਼ੀ ਦੀ ਗੱਲ ਕੀਤੀ, ਉਹ ਤੁਸੀਂ ਟੀਵੀ ਤੇ ਵੀ ਦੇਖ ਰਹੇ ਹੋ ਤੇ ਅਸੀਂ ਵੈਸੇ ਵੀ ਦੱਸਿਆ ਕਿ ਉਨ੍ਹਾਂ ਨੇ ਵੀਡੀਓ ਪਾਈ ਹੈ ਕਿ ਮੇਰੇ ਨਾਲ ਇੱਕ ਰਾਜਨੀਤਿਕ ਚਾਲ ਹੈ। ਬਾਕੀ ਆਗੇ ਆਗੇ ਦੇਖੀਏ ਹੋਤਾ ਹੈ ਕਿਆ। ਅਗਲਾ ਕੁਐਸਚਨ ਪਲੀਜ਼
2: ਜੀ। ਮਿੰਟੂ ਜੀ, ਪਾਵਰਕੌਮ ਨੂੰ ਜਾਰੀ ਹੋਏਗਾ ਕਾਰਨ ਦੱਸੋ ਨੋਟਿਸ, ਕੀ ਕਹਿਣਾ ਚਾਹੁੰਦੇ?
0: ਪਾਵਰਕੌਮ, ਹਰ ਦੂਜੀ ਤੀਜੀ ਖਬਰ ਪੰਜਾਬ ਦੇ ਵਿਚ ਪਾਵਰਕੌਮ ਜਾਂ ਬਿਜਲੀ ਨਾਲ ਜੁੜੀ ਹੁੰਦੀ ਹੈ, ਤੇ ਇਹ ਦਿਨ ਰਹਿ ਗਏ ਨੇ। ਉਹ ਜਿਵੇਂ ਗਾਣਾ ਸੀ ਨਾ, ਦਿਨ ਰਹਿ ਗਏ ਨੇ ਥੋੜੇ ਪੈ ਜਾਣਗੇ ਵਿਛੋੜੇ ਲੈ ਗਹਿਰਾ ਲੈ ਆਏ ਚਿਹਰੇ ਸ਼ਗਨਾਂ ਦੇ ਜੋੜੇ। ਦਿਨ ਥੋੜੇ ਹੀ ਹੁਣ 10-15 ਦਿਨ ਆ। ਕੱਲ ਸਾਡੇ ਵੀ ਇਧਰ ਹਲਕਾ ਹਲਕਾ ਜਿਹਾ ਮੀਂਹ ਪੈ ਗਿਆ, ਤਾਂ ਮਤਲਬ ਫਸਲ ਪੱਕ ਜਾਣੀ ਆ। ਫਸਲ ਪੱਕ ਜਾਏਗੀ ਤਾਂ ਸਾਰਾ ਕੁਛ ਸੈੱਟ ਹੋ ਜਾਏਗਾ। ਹੁਣ 10 ਕੁ ਦਿਨਾਂ ਦੀ ਗੱਲ ਆ, ਬਾਸਮਤੀ ਤਾਂ ਮੇਰੇ ਖਿਆਲ ਦੇ ਨਾਲ ਆਉਣ ਲੱਗ ਗਈ, ਨਰਮਾ ਆਉਣ ਲੱਗ ਗਿਆ। ਤਾਂ ਪਾਵਰਕੌਮ ਦਾ ਅਸਲ ਦੇ ਵਿੱਚ ਰੌਲਾ ਇਹ ਪਿਆ ਕਿ ਸਾਡੇ ਇੱਥੇ ਹੁੰਦੀ ਹੈ ਰੈਗੂਲੇਟਰੀ, ਪਾਵਰਕੌਮ ਨੇ ਜੋ ਵੀ ਫੈਸਲਾ ਲੈਣਾ ਰੈਗੂਲੇਟਰੀ ਹੁੰਦੀ ਹੈ ਇਹਦੇ ਉੱਤੇ। ਤਾਂ ਰੈਗੂਲੇਟਰੀ ਨੇ ਕੋਈ ਮਤਲਬ ਕਿ ਹੈਗਾ ਸੀਗਾ ਜਿੱਦਾਂ ਸੌਦਾ, ਸੌਦਾ ਕਾਹਦਾ, ਕੋਈ ਪ੍ਰੋਜੈਕਟ ਸੀਗਾ ਜਿਹਦੇ ਤਹਿਤ ਇਹਨਾਂ ਨੂੰ ਸੂਰਜੀ ਊਰਜਾ ਜਿਹੜੀ ਆ ਮਿਲਣ ਦਾ ਰਸਤਾ ਖੁੱਲਣਾ ਸੀਗਾ। ਟ੍ਰਿਬਿਊਨ ਨੇ ਅੱਜ ਇਹ ਖ਼ਬਰ ਲਾਈ ਆ, ਵੈਸੇ ਟ੍ਰਿਬਿਊਨ ਨੇ ਪਹਿਲਾਂ ਵੀ ਇਹ ਖ਼ਬਰ ਲਾਈ ਸੀਗੀ, ਬੜੀ ਇੰਟਰਸਟਿੰਗ ਹੈ। ਉਹਨਾਂ ਨੇ ਇਹਨਾਂ ਨੂੰ ਮਤਲਬ ਕਿ ਇੱਕ ਸਸਤਾ ਸੌਦਾ ਕਹਿ ਲਓ ਕਿ ਦਿੱਤਾ, ਸਸਤਾ ਸੌਦਾ ਆਫਰ ਕਿ ਹਾਂ ਭਾਈ ਇੰਨੇ ਕੁ ਪੈਸਿਆਂ ਤੇ, ਯਾਨੀ 2.61 ਰੁਪਏ ਤੇ ਪਰ ਯੂਨਿਟ ਇਹ ਡੀਲ ਡਨ ਹੁੰਦੀ ਆ। ਰੈਗੂਲੇਟਰੀ ਨੇ ਕਹਿਤਾ ਕਿ ਕਰੋ, ਪਰ ਗੱਲ ਇਹ ਆ ਕਿ 250 ਮੈਗਾਵਾਟ ਦਾ ਇਹ ਜਿਹੜਾ ਮੌਕਾ ਸੀਗਾ ਡੀਲ ਦਾ, ਇਹ ਇਹਨਾਂ ਨੇ ਆਪਣੇ ਹੱਥੋਂ ਕੱਢ ਦਿੱਤਾ। ਤੇ ਫਿਰ ਉਸ ਤੋਂ ਬਾਅਦ ਕੀ ਆ ਕਿ ਜੋ ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ, ਇਹ ਜਿਹੜਾ ਮੈਨੂਫੈਕਚਰਿੰਗ ਲਿੰਕਡ ਸਕੀਮ ਦੇ ਤਹਿਤ ਜੋ ਇਹਨਾਂ ਨੂੰ ਇਹ ਰੇਟ ਮਿਲਿਆ ਸੀ ਇਹ ਇਹਨਾਂ ਨੇ ਗਵਾ ਦਿੱਤਾ। ਕਿਉਂ? ਕਿਉਂਕਿ ਰੈਗੂਲੇਟਰੀ ਨੇ ਇਹਨਾਂ ਨੂੰ ਪ੍ਰਵਾਨਗੀ ਦੇ ਕੇ ਹਰੀ ਝੰਡੀ ਦਿੱਤੀ ਸੀ ਕਿ ਪਾਵਰ ਸੇਲ ਐਗਰੀਮੈਂਟ ਤੇ ਪਾਵਰ ਪਰਚੇਜ ਐਗਰੀਮੈਂਟ ਕਰ ਲਓ। ਹੁਣ ਰੈਗੂਲੇਟਰੀ ਨੇ ਇਹਨਾਂ ਨੂੰ ਨੋਟਿਸ ਕੱਢ ਦਿੱਤਾ ਕਿ ਤੁਸੀਂ ਇਹ ਮੌਕਾ ਕਿਵੇਂ ਗਵਾਇਆ। ਦਰਅਸਲ ਗੱਲ ਕੀ ਆ ਕਿ ਇਹ ਨੀਤੀਗਤ ਫੈਸਲੇ ਜਿਹੜੇ ਆ ਇਹ ਲੈ ਰਹੇ ਨੇ ਸਾਡੇ ਪੰਜਾਬ ਤੋਂ ਬਾਹਰਲੇ ਲੋਕ, ਇਹਨਾਂ ਦੇ ਵਿੱਚ ਇਨਫਲੂਐਂਸ ਹੈਗਾ ਪੰਜਾਬ ਤੋਂ ਬਾਹਰਲੇ ਲੋਕਾਂ ਦਾ, ਜਿਨ੍ਹਾਂ ਨੂੰ ਹਜੇ ਤੱਕ ਵੀ, ਕਿਉਂਕਿ ਉਹਨਾਂ ਦਾ ਕੰਮ ਹੀ ਕੀ ਆ, ਉਹਨਾਂ ਦਾ ਕੰਮ ਇੱਥੇ ਯਾਸ਼ੀ ਕਰਨੀ ਪੰਜਾਬੀਆਂ ਦੇ ਪੈਸੇ ਤੇ, ਉਹਨਾਂ ਦੇ ਕੰਮ ਹੈਗੇ ਨੇ ਮੌਜ ਮਸਤੀ ਕਰਨੀ। ਪੰਜਾਬ ਨੂੰ ਭਵਿੱਖ ਦੇ ਚਸ਼ਮੇ ਚੋਂ ਦੇਖਣਾ ਕੰਮ ਉਹਦਾ ਹੈ ਨਾ ਜਿਹਨੇ ਇੱਥੇ ਰਹਿਣਾ। ਚਿੰਤਾ ਮੈਨੂੰ ਆ ਨਾ, ਮੇਰੇ ਬੱਚੇ ਨੇ ਇੱਥੇ ਰਹਿਣਾ, ਚਿੰਤਾ ਮੇਰੇ ਪੋਤਿਆਂ ਨੇ ਇੱਥੇ ਰਹਿਣਾ, ਚਿੰਤਾ ਤੇ ਮੇਰੇ ਵਰਗੇ ਨੂੰ ਹੋਏਗੀ ਨਾ। ਜਿਹਨੇ ਮੇਰੇ ਵਰਗੇ ਨੇ ਕਿਰਾਏ ਤੇ ਆ ਕੇ ਮੰਨ ਲਓ 4 ਸਾਲ 5 ਸਾਲ ਗੌਰਮੈਂਟ ਚਲਾਈ ਆ, ਬਸ ਠੀਕ ਆ, ਉਦੋਂ ਬਾਅਦ ਬਿਸਤਰਾ ਬੰਨ ਕੇ ਹਮ ਤੋਂ ਚੱਲੇ ਪਰਦੇਸ, ਪਰਦੇਸੀ ਹੋ ਗਏ, ਤਾਂ ਉਹਨੂੰ ਕਾਹਦੇ ਨਾਲ ਆ। ਸੋ ਇਹ ਜਿਹੜੇ ਨੀਤੀਗਤ ਫੈਸਲੇ ਆ, ਨੀਤੀਗਤ ਫੈਸਲੇ ਪੰਜਾਬੀਆਂ ਨੇ ਲੈ ਹੀ ਨਹੀਂ ਹੈ ਆ 5 ਸਾਲਾਂ ਚ, ਇਹ ਨੀਤੀਗਤ ਫੈਸਲਿਆਂ ਦਾ ਹੀ ਮਸਲਾ। ਹੁਣ ਉਹਨਾਂ ਨੇ ਕਿਹਾ ਕਿ ਦੱਸੋ, ਤੇ ਸਭ ਤੋਂ ਵੱਡੀ ਗੱਲ ਆ, ਮੈਂ ਕਹਿੰਦਾ ਕਿ ਜਿਸ ਦਿਨ ਇਹ ਸਰਕਾਰ, ਭਾਵੇਂ ਇਹਨਾਂ ਦਾ ਇੱਕ ਮੰਤਰੀ ਕਹਿ ਰਿਹਾ ਸੀ ਕਿ 47 ਤੱਕ ਤੇ ਸਾਡੇ ਕੋਲ ਠੀਕ ਆ, 47 ਤੱਕ ਅਸੀਂ ਰਾਜ ਕਰਨਾ, ਚਲੋ ਮੰਨ ਗਿਆ ਮੈਂ ਵੀ 47 ਤੱਕ ਆਮ ਆਦਮੀ ਪਾਰਟੀ ਵਾਲੇ ਰਾਜ ਕਰਨਗੇ, ਖੁਸ਼ ਹੋ ਜਾਣਗੇ ਅੱਜ ਝਾੜੂ ਵਾਲੇ ਵੀ ਮੈਥੋਂ ਕਿ ਲਓ 47 ਤੱਕ ਰਾਜ ਕਰੋ ਤੁਸੀਂ, ਜੀ ਭਰ ਕੇ ਜੀਓ ਮਿਲਣਾ। ਪਰ ਜਿੱਦਣ ਤੁਹਾਡੀ ਸਰਕਾਰ 47 ਤੋਂ ਬਾਅਦ ਵੀ ਚਲੇ ਗਏ, ਸਭ ਤੋਂ ਪਹਿਲਾਂ ਜੇ ਤੁਹਾਡੀ ਗਿੱਚੀ ਨੂੰ ਹੱਥ ਪੈਣਾ ਉਹ ਆ ਟੈਂਡਰ ਜਾਂ ਐਲੋਕੇਸ਼ਨਾਂ ਦੇ ਮਾਮਲੇ ਚ ਹੀ ਪੈਣਾ ਜੀ ਪੁੱਤਰ
1: ਜੀ। 9058131320 27 ਤੱਕ ਦਾ ਸੁਪਨਾ ਆਇਆ, ਉਦੋਂ ਗਾਂ ਦਾ ਨੀ ਆਇਆ?
0: ਨਹੀਂ ਨਹੀਂ 47 ਤੱਕ ਦਾ ਸਰ,
1: 47 ਤੱਕ,
0: 47 ਤੱਕ ਦਾ।
1: ਅੱਛਾ ਅੱਛਾ, 47, ਚਲੋ ਜਿੰਦੇ ਵਸਦੇ ਰਹੋ ਜੀ। ਅੱਛਾ, ਅਕਾਲੀ ਦਲ ਸਕਤੇ ਦੇ ਵਿਚ ਹੈ, ਪਹਿਲਾਂ ਅਮਰਜੀਤ ਸਿੰਘ ਚਾਵਲਾ ਹੋਣ ਦੀ ਗੱਲ ਕੀਤੀ ਹੈ, ਅਕਾਲੀ ਦਾ ਡਾਕਟਰ ਨਿਸ਼ਾਨ ਛੱਡ ਗਿਆ ਪਾਰਟੀ, ਕੀ ਫਰਕ ਪਵੇਗਾ?
0: ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ, ਤੁਸੀਂ ਮੇਰੀ ਗੱਲ ਲਿੰਕ ਕੀਤੀ ਅਕਾਲੀਆਂ ਦੀ, ਮੈਂ ਵੈਸੇ ਇਹਨਾਂ ਚੀਜ਼ਾਂ ਦੀ ਨਾ ਕੇਅਰ ਨਹੀਂ ਕਰਦਾ, ਮੈਂ ਮਤਲਬ ਕਿ ਪ੍ਰਵਾਹ ਨਹੀਂ ਕਰਦਾ।
1: ਨਹੀਂ, ਮੈਂ ਉਹਨਾਂ ਨੂੰ ਜਵਾਬ ਦਿੱਤਾ, ਮਿੰਟੂ ਜੀ, ਮੈਂ ਉਹਨਾਂ ਨੂੰ ਜਵਾਬ ਦਿੱਤਾ ਜੋ ਤੁਹਾਡੀਆਂ ਗੱਲਾਂ ਦੇ ਉੱਤੇ ਕਦੇ ਸਾਨੂੰ ਫੀਡਬੈਕ ਦਿੰਦੇ ਨੇ ਕਿ ਚਾਵਲਾ ਜੀ ਲੱਗਦਾ, ਮੈਂ ਕਿਹਾ ਨਹੀਂ ਤੁਸੀਂ ਧਿਆਨ, ਮੈਂ ਕਹਿੰਦਾ ਨਾ ਤੁਸੀਂ ਧਿਆਨ ਨਾ ਸੁਣਿਓ, ਮੈਂ ਧਿਆਨ ਨਾ ਸੁਣਦਾ, ਜਦੀ ਸੱਚ ਹੈ ਨਾ ਉਹ ਸੱਚ ਨੂੰ ਤੁਸੀਂ, ਜੇ ਤੁਹਾਨੂੰ ਅਜੇ ਲੱਗਾ ਤੇ ਕੱਲ ਨੂੰ ਜਦੋਂ ਕੋਈ ਉਹਨਾਂ ਦੀ ਗਲਤ ਖਬਰ ਆਵੇਗੀ ਜਾਂ ਇਹੋ ਜਿਹੀ ਖਬਰ ਆਵੇਗੀ ਉਤੋਂ ਵੀ ਮੈਨੂੰ ਪਿੱਛੇ ਨਹੀਂ,
0: ਸ਼ੱਕ ਤੇ ਜੀਵਨ ਸਾਥੀ ਤੇ ਵੀ ਹੋ ਜਾਂਦਾ ਨਾ, ਕਈ ਵਾਰ ਲੱਗਦਾ ਆਪਾਂ ਨੂੰ ਕਿੱਧਰ ਗਿਆ ਯਾਰ, ਇਹ ਬੋਲਦਾ ਕਿਉਂ ਨਹੀਂ ਮੇਰੇ ਨਾਲ, ਚੱਜ ਨਾਲ। ਸੋ ਲੱਗਣ ਨੂੰ ਮੇਰੇ ਖਿਆਲ ਦੇ ਨਾਲ ਕੁਛ ਨਹੀਂ ਹੁੰਦਾ ਜੇ ਇਹਨਾਂ ਨੂੰ ਲੱਗੀ ਜਾਣ ਦਿਓ। ਰਹੀ ਗੱਲ ਕਿ ਦੇਖੋ, ਮੈਂ ਇੱਕ ਦਿਨ ਫੋਨ ਆਇਆ, ਹੁਣ ਗੱਲ ਚੱਲੀ ਹੈ ਸੁਖਬੀਰ ਸਿੰਘ ਬਾਦਲ ਦੀ ਟੀਮ ਚੋ, ਨਾਂ ਨੀ ਲੈਂਦਾ ਮੈਂ ਇਹਨਾਂ, ਕਿਹਨਾਂ ਦਾ ਲਿਹਾਜ਼ ਕਰ ਦਿੰਦਾ ਮੈਂ ਮੇਰੇ ਨੇੜਦੇ ਆ, ਕਹਿੰਦਾ ਯਾਰ ਹੁਣ ਤੂੰ ਸਾਨੂੰ ਚਾਹ ਨਾਲ ਆਂਡਾ ਜ਼ਿਆਦਾ ਨੀ ਦੇਣ ਲੱਗ ਗਿਆ। ਮੈਂ ਕਿਹਾ ਮੈਂ ਸਾਰਿਆਂ ਨੂੰ ਬਰਾਬਰ ਹੀ ਦਿੰਦਾ, ਮੈਂ ਤਾਂ ਤੜਕੇ ਉਬਾਲ ਲੈਂਦਾ, ਆ ਭਰ ਕੇ ਧਾਮਾ ਆ ਉਬਾਲੇ ਹੁੰਦੇ ਆ, ਤੇ ਰਾਤ ਨੂੰ ਜਿੰਨੀਆਂ ਵੀ ਸ਼ਿਫਟਾਂ ਲਾਉਣਾ ਸਾਰੀਆਂ ਚ ਬਰਾਬਰ ਦਿੰਦਾ, ਔਰ ਇਹ ਮੇਰਾ ਕੰਮ ਹੈ। ਜੇ ਝੂਠੀ ਇਹ ਗੱਲ ਕੇਸ ਕਰ ਦਿਓ, ਦਿਓ ਨੋਟਿਸ। ਗੱਲ ਇਹ ਆ ਕਿ ਚਲੋ ਸਾਰੇ ਦੁਖੀ ਆ ਆਪਣੇ ਤੋਂ, ਇਹ ਦੁਖੀ ਰਹਿਣ, ਇਹਦੇ ਵਿੱਚ ਹੀ ਆਪਾਂ ਸੁਖੀ ਆ। ਗੱਲ ਇਹ ਆ ਕਿ ਬਈ ਬਲਾਡੇ ਤੋਂ ਅਕਾਲੀ ਦਲ ਦੇ ਉਮੀਦਵਾਰ ਨੇ ਵੀ, ਉਹ ਡਾਕਟਰ ਸਾਹਿਬ ਨੇ, ਡਾਕਟਰ ਨਿਸ਼ਾਨ, ਉਹ ਕਹਿੰਦਾ ਵੀ ਇਹ ਪਾਰਟੀ ਨੂੰ ਮੈਂ ਨੀ ਠੀਕ ਕਰ ਸਕਦਾ, ਮੇਰੇ ਤੋਂ ਨੀ ਟੀਕਾ ਟੂਕਾ ਲੱਗਣਾ, ਬਸ ਏਦਾਂ ਸਿੰਪਲ ਆ। ਕਹਿੰਦਾ ਵੀ ਘਰ ਦੇ ਕੰਮ ਆ, ਸਿਹਤ ਖਰਾਬ ਹੋ ਗਈ। ਦੋ ਵਾਰੀ ਅੱਗੇ ਡਾਕਟਰ ਸਾਹਿਬ ਆਪਦਾ ਮਤਲਬ ਕਿ ਤੁਹਾਨੂੰ ਪਤਾ ਹੀ ਆ ਕਿਵੇਂ ਇਲੈਕਸ਼ਨ ਲੜਿਆ ਤੇ ਕਿਵੇਂ ਹਰਿਆ, ਉਹ ਹੁਣ ਤੀਸਰੀ ਵਾਰ ਕਹਿੰਦੇ ਕਹਿੰਦੇ ਕਿ ਭਾਈ ਲਓ ਆਪਣੇ ਹੱਥ ਖੜੇ ਜੇ ਇਸ ਟੀਕੇ ਨਾਲ, ਮੇਰੇ ਨਾਲ ਜਾਂ ਬੀ ਕਾਸੂਲ ਦੇ ਕੈਪਸੂਲ ਦੇ ਕੇ ਕੁਛ ਨੀ ਵੱਟਿਆ ਜਾਣਾ, ਆਪਾਂ ਚੱਲੇ ਆ। ਤਾਂ ਉਹ ਹਿਸਾਬ ਲਾ ਲੋ ਜਿਨ੍ਹਾਂ ਨੂੰ ਇਹਨਾਂ ਨੇ ਉਮੀਦਵਾਰ ਐਲਾਨੇ ਆ, ਹਲਕਾ ਇੰਚਾਰਜ ਲਾਇਆ, ਉਹ ਛੱਡ ਕੇ ਪਾਰਟੀ, ਆਪਾਂ ਐ ਨੀ ਕਹਿ ਸਕਦੇ ਪਾਰਟੀ ਛੱਡ ਕੇ, ਅਗਲਾ ਲੱਤ ਮਾਰ ਕੇ ਸਾਰੇ ਅਹੁਦਿਆਂ ਨੂੰ ਅਸਤੀਫਾ ਦੇ ਕੇ ਹੋ ਗਿਆ
1: ਜੀ।
0: ਤੇ ਸੁਖਬੀਰ ਬਾਦਲ ਨੂੰ ਬੰਦੇ ਲੱਭਣੇ 117 ਦੇ, ਜੇ 117 ਦੇ 117 ਲੜਨੇ ਪੈ ਗਏ ਨਾ ਤੇ ਬੰਦੇ ਲੱਭਣੇ ਔਖੇ ਹੋ ਜਾਣੇ ਆ
1: ਜੀ। ਅਵੇ ਸਵੇ ਝਾਤ ਮਾਰਨ ਦੀ ਲੋੜ ਤੁਸੀਂ ਕਹਿ ਦੋ ਸਿੱਧੇ ਲਫ਼ਜ਼ਾਂ ਦੇ ਵਿੱਚ। ਪਿੰਡੀ ਜੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ,
0: ਸ਼ੁਕਰੀਆ।
1: ਭਾਵਾਂ ਕਿ 9 ਵਜਣ ਵਾਲੇ ਨੇ, ਸਾਨੂੰ ਸਾਡੇ ਹੀ ਚੈਨਲ ਨੇ ਕੱਟ ਦੇਣਾ ਆਟੋ ਸਿਸਟਮ ਜਿਹੜਾ ਸਾਡਾ ਟੈਸਟਿੰਗ ਪੀਰੀਅਡ ਦੇ ਵਿੱਚ ਚੱਲ ਰਿਹਾ, ਸਵੇਰੇ 10 ਤੋਂ 12।
3: This is CJMR, the voice of the city, part of White Oaks Communications Group, your trusted local radio provider for more than 70 years.

पल पल हर कदम पाएंगे हम एक मंजर नया, पल पल हर कदम

0: ਉਹ ਸਾਨੂੰ ਮੰਜ਼ਲਾਂ ਨਾਲ ਪਿਆਰ ਵੀਰੇ ਹੀਰਾਂ ਨਾਲ ਨਹੀਂ ਤਕਦੀਰਾਂ ਨਾਲ ਵੈਰ ਸਾਡਾ ਲੀਰਾਂ ਨਾਲ ਨਹੀਂ ਤਕਦੀਰਾਂ ਨਾਲ ਵੈਰ ਸਾਡਾ ਲੀਰਾਂ ਨਾਲ ਨਹੀਂ
1: You're listening to CJMR 1320, the voice of the city.

0: ਸਾਰੀਆਂ ਗੱਲਾਂ ਤੇ ਤੌਹੀਨ ਕੀਤਾ ਸੀ, ਤੂੰ ਮੇਰੀ ਇੱਕ ਨਾ ਮੰਨੀ, ਮੈਂ ਬੋਲਦਾ ਰਹਿ ਗਿਆ, ਮੈਂ ਤੇਰੀ ਹਰ ਗੱਲ ਤੇ ਯਾਰ ਅਮੀਨ ਕੀਤਾ ਸੀ, ਅਮੀਨ ਕੀਤਾ ਸੀ।
1: This is CJMR 1320, the voice of the city.

0: You're listening to CJMR 1320, the voice of the city.
1: JD Music.

0: You're listening to CJMR 1320, the voice of the city.
1: ਸਾਡਾ ਰਾਠਾਂ ਦੇ ਕਰੇ ਹੀ ਰਾਠ ਜੰਮਦੇ ਆ, ਨਾਮ ਸੁਣ ਕੇ ਯਾਰਾਂ ਦਾ ਵੈਰੀ ਕੰਬਦੇ ਆ। ਹੋ ਤੀਵੀਂ ਬਾਜ ਨੀਵੀਂ ਪਾ ਕੇ ਲੰਘਦੇ, ਹੋ ਤੀਵੀਂ ਬਾਜ ਨੀਵੀਂ ਪਾ ਕੇ ਲੰਘਦੇ ਆ। ਰੱਖੀ ਦੀ ਨੀ ਪਲ ਪੱਲੇ ਆ ਮਸ਼ੂਕ ਦੀ, ਉਹ ਮੈਨੂੰ ਜੰਮਦੇ ਨੂੰ ਆ।

You're listening to CJMR 1320, the voice of the city.

0: ਥੋੜੇ ਚਾਹ ਤੇ ਬਹੁਤੇ ਦਰਦ ਜੋ ਦਿਲ ਦੇ ਵਿੱਚ ਲੁਕੋ ਗਿਆ ਹੈ। ਲੈ ਮਾਂ ਤੇਰਾ ਸਿਆਉਣੇ ਵਰਗਾ ਪੁੱਤ ਪਰਦੇਸੀ ਹੋ ਗਿਆ ਹੈ, ਪਰਦੇਸੀ ਹੋ ਗਿਆ ਹੈ।
1: The voice for your community, the voice of the city, CJMR 1320.

Не вмирай, козаче, трохи поживи. Ех, рад би я

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 acres ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।

0: ਸੈਂਟਰ
1: ਸਵੀਟ ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕਪੈਸਿਟੀ ਡਿਲੀਸ਼ੀਅਸ ਫੂਡ ਖੁੱਲੀ ਡੁੱਲੀ ਪਾਰਕਿੰਗ ਬਿਊਟੀਫੁਲ ਐਂਬੀਅੰਸ ਮੀਟਿੰਗ ਵਿਆਹ ਬਰਥਡੇ ਪਾਰਟੀ ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵਾਨ ਫਾਰ ਬੁਕਿੰਗ ਕਾਲ 416-433-9191
0: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
2: ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 647-547-8188 6475478188 Lotus Funeral Home।

0: ਲੁੱਕ ਬਹਿੰਦਾ ਏ ਰੁਕਦਾ ਨਹੀਂ, ਲੁੱਕ ਬਹਿੰਦਾ ਏ ਰੁਕਦਾ ਨਹੀਂ, ਯਾਰੋ ਸੂਰਜ ਕਦੇ ਵੀ ਮੁੱਕਦਾ ਨਹੀਂ। ਲੁੱਕ ਬਹਿੰਦਾ ਏ ਰੁਕਦਾ ਨਹੀਂ, ਸੂਰਜ ਕਦੀ ਵੀ ਮੁੱਕਦਾ ਨਹੀਂ। ਨੀਤੋਂ ਵੀ ਗੱਲ ਹਰ ਜਾਂਦੀ ਏ, ਰੌਲਾ ਕੱਲੀ ਭੁੱਖਦਾ ਨਹੀਂ। ਲੁੱਕ ਬਹਿੰਦਾ ਏ ਰੁਕਦਾ ਨਹੀਂ, ਸੂਰਜ ਕਦੀ ਵੀ ਮੁੱਕਦਾ ਨਹੀਂ। ਨੀਤੋਂ ਗੱਲ ਵੀ ਹਰ ਜਾਂਦੀ ਏ, ਰੌਲਾ ਕੱਲੀ ਭੁੱਖਦਾ ਨਹੀਂ। ਨਿਉਂ ਦਾ ਥੁੱਕਿਆ ਹੋਇਆ ਮੁੜਕਾ ਧੁੱਪਾਂ ਨਾਲ ਵੀ ਸੁੱਕਦਾ ਨਹੀਂ। ਨੀਂਦਰ ਭਾਵੇਂ ਆ ਵੀ ਜਾਵੇ, ਜਗਰਾਤਾ ਤੇ ਮੁੱਕਦਾ ਨਹੀਂ। ਜੇਕਰ ਅੱਗ ਦਾ ਹੇਜ਼ ਨਾ ਹੋਵੇ, ਬਾਲਣ ਆਪੇ ਧੁੱਖਦਾ ਨਹੀਂ। ਲੋਭ ਹੰਕਾਰ ਤੇ ਵੈਰ ਦਾ ਲੇਖਾ ਕਬਰਾਂ ਤੀਕਰ ਮੁੱਕਦਾ ਨਹੀਂ। ਖਤਰੇ ਅੰਦਰ ਬਾਗ ਏ ਸਾਰਾ, ਖਤਰੇ ਅੰਦਰ ਬਾਗ ਏ ਸਾਰਾ। ਮਸਲਾ ਕੱਲੇ ਰੁੱਖਦਾ ਨਹੀਂ, ਕੱਲੇ ਰੁੱਖਦਾ ਨਹੀਂ। ਹੁਸੈਨ ਮਜ਼ਰੂਹ ਸਾਹਿਬ ਦੀਆਂ ਸਤਰਾਂ ਨੇ ਤੇ ਉਹਨਾਂ ਦੀਆਂ ਇਹਨਾਂ ਸਤਰਾਂ ਦੇ ਨਾਲ ਅੱਜ ਦੀ ਇਸ ਰੰਗਲਾ ਪੰਜਾਬ ਦੀ ਸਵੇਰ ਦੀ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਹਾਰਦਿਕ ਨਿੱਘਾ ਸਵਾਗਤ ਹੈ। ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ, ਸ਼ੁਕਰੀਆ ਅਦਾ ਕਰਦੇ ਹਾਂ ਉਸ ਉੱਪਰ ਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ ਹੈ। 10:10 ਸ਼ੁੱਕਰਵਾਰ ਦੀ ਅੱਜ ਦੀ ਇਸ 18 ਸਪਤੰਬਰ ਦੀ ਮਹਿਫਲ ਦੇ ਵਿਚ ਹੋਏ ਨੇ। ਜਿਸ ਮਾਧਿਅਮ ਦੇ ਰਾਹੀਂ ਤੁਸੀਂ ਸਾਨੂੰ ਸੁਣ ਰਹੇ ਹੋ, ਬਰਾਏ ਕਰਮ ਬਰਾਏ ਮਿਹਰਬਾਨੀ ਹੋ ਸਕੇ ਤਾਂ ਆਪਣੇ ਦੋਸਤਾਂ ਮਿੱਤਰਾਂ ਸੁਨੇਹੀਆਂ ਨੂੰ ਇਸ ਰੇਡੀਓ ਪ੍ਰੋਗਰਾਮ ਦੇ ਬਾਰੇ ਦੱਸ ਦਵੋ ਤੇ ਦਿਲ ਤੋਂ ਧੰਨਵਾਦੀ ਹੋਵਾਂਗੇ। IPTV ਬਾਕਸ ਤੇ ਤੁਸੀਂ ਦੇਖਦੇ ਹੋ, YouTube ਫੇਸਬੁੱਕ ਰਾਹੀਂ ਦੇਖਦੇ ਹੋ, ਸਬਸਕ੍ਰਾਈਬ ਕਰੋ, ਬੈਲ ਬਟਨ ਆਨ ਕਰੋ ਅਤੇ ਲੋਕਲ ਨੰਬਰ ਤੁਹਾਡੇ ਵਾਸਤੇ ਪੂਰੇ ਕੈਨੇਡਾ ਦੇ ਵਿਚ ਸਾਡੇ ਨਾਲ ਜੁੜਨ ਵਾਸਤੇ 6 ਅਤੇ ਅਮਰੀਕਾ ਦੇ ਵਿਚ 6 ਹੈ। ਰੰਗਲਾ ਪੰਜਾਬ ਦਾ ਐਪ ਅਤੇ CGMR 1320 ਵੋਇਸ ਆਫ ਸਿਟੀ 1320 ਦਾ ਜੋ ਐਪ ਹੈ ਉਸਨੂੰ ਡਾਊਨਲੋਡ ਕਰਕੇ ਵੀ ਤੁਸੀਂ ਸੁਣ ਸਕਦੇ ਹੋ, ਦੇਖ ਸਕਦੇ ਹੋ। ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਸਾਧਨ ਨੇ ਜਿਨ੍ਹਾਂ ਦੇ ਨਾਲ ਜੁੜਿਆ ਜਾ ਸਕਦਾ ਰੰਗਲਾ ਪੰਜਾਬ ਦੇ ਨਾਲ ਤੇ ਲਓ ਫਿਰ ਸਟੂਡੀਓ ਦੇ ਨੰਬਰ 905-813-1320 ਤੁਹਾਡਾ ਸਾਡਾ ਸਾਥ 12 ਵਜੇ ਤੱਕ ਰਹੇਗਾ। ਔਰ ਇਹ ਵੀ ਦੱਸ ਦਈਏ ਕਿ ਅਜੇ ਟਾਵਰ ਦੀ ਜਿਹੜੀ ਲੋਕੇਸ਼ਨ ਚੇਂਜ ਹੋਣ ਕਰਕੇ ਅਜੇ ਟੈਕਨੀਕਲ ਇਸ਼ੂ ਜਿਹੜੇ ਸਟਿਲ ਫੇਸ ਕੀਤੇ ਜਾ ਰਹੇ ਨੇ, ਤੁਹਾਡਾ ਬਹੁਤ ਸਾਰਾ ਧੰਨਵਾਦ। ਤੁਸੀਂ ਸਾਨੂੰ ਦੂਰ ਦਰੇਡਿਆਂ ਤੋਂ ਕਾਲ ਕਰਦੇ ਹੋ, ਕਦੇ ਸੋਚਿਆ ਨਹੀਂ ਸੀ ਇੰਨੀ ਦੂਰ ਤੱਕ ਵੀ ਇਹ ਮਾਰਕ ਕਰੇਗਾ, ਪਰ ਜਦੋਂ ਜਿਹੜੀ ਟਾਵਰ ਦੀ ਲੋਕੇਸ਼ਨ ਮੂਵ ਹੋਈ ਉਹਦੇ ਨਾਲ ਬਹੁਤ ਕੁਝ ਹਿਲਜੁਲ ਵੀ ਹੋਈ ਹੈ ਤੇ ਹੋ ਵੀ ਰਹੀ ਹੈ। ਪਿਕਰਿੰਗ ਐਜੈਕਸ ਤੋਂ ਫੋਨ ਆਏ ਨੇ, ਔਸ਼ ਵਾਲੇ ਸਾਈਡ ਤੋਂ ਵੀ ਕਾਲਸ ਆਈਆਂ ਨੇ ਕਿ ਉੱਥੇ ਵੀ ਸੁਣਿਆ ਜਾਂਦਾ। ਇਹਦੀਆਂ ਵੇਵਸ ਇਸ ਤਰ੍ਹਾਂ ਹੁੰਦੀਆਂ ਨੇ, ਅਪ ਡਾਊਨ ਕਿਤੇ ਕਲੀਅਰ ਹੋਵੇਗਾ ਕਿਤੇ ਤੁਹਾਨੂੰ ਥੋੜੀ ਬਹੁਤੀ ਡਿਸਟਰਬੈਂਸ ਆ ਸਕਦੀ ਹੈ, ਉੱਤੇ ਸਾਡਾ ਕੋਈ ਜ਼ੋਰ ਨਹੀਂ ਹੋਵੇਗਾ। ਪਰ ਜਿਸ ਏਰੀਏ ਦੇ ਵਿਚ ਸਾਨੂੰ ISD ਵੱਲੋਂ ਜੋ ਪਰਮਿਸ਼ਨ ਮਿਲੀ ਹੈ, ਜੋ ਦਾਇਰਾ ਮਿਲਿਆ, ਉੱਥੇ ਜੇਕਰ ਕੋਈ ਹੈ ਤਾਂ ਅਸੀਂ ਆਪਣੇ ਇੰਜੀਨੀਅਰ ਨੂੰ ਜ਼ਰੂਰ ਦੱਸਾਂਗੇ ਲੋਕੇਸ਼ਨ, ਉਹ ਉੱਥੇ ਵਰਕ ਕਰੇਗਾ। ਤੁਸੀਂ ਸਾਨੂੰ ਦੱਸਦੇ ਰਿਹਾ ਕਰੋ, ਅਰਸ਼ ਨੂੰ ਕਾਲ ਕਰ ਸਕਦੇ ਹੋ 416-303-1515, ਮੇਰਾ ਨੰਬਰ 416-716-7794, ਜਿੱਥੇ ਸਾਡੇ ਕੋਲ ਜ਼ੋਰ ਲੱਗਾ ਅਸੀਂ ਠੀਕ ਕਰਾਂਗੇ, ਜਿੱਥੇ ਸਾਡੀ ਰੇਂਜ ਨਹੀਂ ਹੈਗੀ ਉੱਥੇ ਸਾਡੀਆਂ ਬਾਹਾਂ ਖੜੀਆਂ ਨੇ। ਪ੍ਰੋਗਰਾਮ ਦੇ ਵਿਚ ਸਹਿਯੋਗ ਦੇਣ ਲਈ ਬਹੁਤ ਬਹੁਤ ਸ਼ੁਕਰੀਆ, ਪਰ ਫਿਰ ਵੀ ਤੁਸੀਂ ਤੁਹਾਡੇ ਵਾਸਤੇ 647-910-13 ਵੀ ਜਿਹੜੇ ਹੱਦ ਬੰਨੇ ਦੂਰ ਹੋ ਗਏ ਨੇ, ਐਪ ਡਾਊਨਲੋਡ ਕਰ ਲਓ ਤੇ ਸੁਣ ਸਕਦੇ ਹੋ, ਚੰਗਾ ਲੱਗਦਾ। YouTube ਫੇਸਬੁੱਕ ਦੇ ਰਾਹੀਂ ਸੁਣ ਸਕਦੇ ਹੋ, ਚੰਗਾ ਲੱਗਦਾ। IPTV ਬਾਕਸ ਤੇ ਦੇਖ ਸਕਦੇ ਹੋ ਜੇ ਚੰਗਾ ਲੱਗਦਾ। ਅਮਰੀਕਾ ਦੇ ਵਿਚ 641-741-1919 ਤੇ ਸੁਣਿਆ ਜਾ ਸਕਦਾ। ਟੈਸਲਾ ਦੀਆਂ ਕਾਰਾਂ ਦੇ ਵਿਚ ਵੀ ਤੁਸੀਂ ਸੁਣ ਸਕਦੇ ਹੋ, ਔਰ ਇਸ ਦੇ ਨਾਲ ਰੰਗਲਾ ਪੰਜਾਬ ਦਾ ਐਪ ਡਾਊਨਲੋਡ ਕਰਕੇ ਵੀ ਸੁਣ ਸਕਦੇ ਹੋ। ਬਹੁਤ ਮਿਹਰਬਾਨੀ, ਪ੍ਰੋਗਰਾਮ ਨੂੰ ਪਸੰਦ ਕਰਨ ਵਾਸਤੇ, ਫੀਡਬੈਕ ਦੇਣ ਵਾਸਤੇ, ਸਹਿਯੋਗ ਦੇਣ ਵਾਸਤੇ ਤੇ ਤੁਹਾਡੀਆਂ ਜਿਹੜੀਆਂ ਮੁਬਾਰਕਬਾਦ ਦੀਆਂ ਫੋਨ ਕਾਲਸ, ਈਮੇਲਸ ਆ ਰਹੀਆਂ ਨੇ, ਉਸ ਲਈ ਵੀ ਬਹੁਤ ਬਹੁਤ ਸ਼ੁਕਰੀਆ। ਤੇ ਲਓ ਹੁਣ ਪੇਸ਼ ਕਰਾਂਗੇ ਚੋਣਵੀਆਂ ਖ਼ਬਰਾਂ। ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ ਜੀ ਲੋਟਸ ਫਿਊਨਰਲ ਹੋਮ, 121 ਸਿਟੀ ਵਿਰੈਕਸਟਿਲ 3-4 ਵਲ ਕਿਚਨ ਦੇ ਵਿਚ ਵਾਕਿਆ ਨੇ। ਜਦੋਂ ਕੋਈ ਪੁਰਾਣੀ ਤੁਰ ਜਾਵੇ ਤੁਸੀਂ ਉਸਦੀਆਂ ਅੰਤਮ ਰਸਮਾਂ ਆਪਣੀ ਧਾਰਮਿਕ ਰੋ ਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ ਤਾਂ 121 ਸਿਟੀ ਵਿਰੈਕਸਟਿਲ ਤੇ ਕਾਲ ਕੀਤੀ ਜਾ ਸਕਦੀ ਹੈ 3-4 ਕਿਚਨ ਦੇ ਵਿੱਚ ਕਾਲ ਕੀਤੀ ਜਾ ਸਕਦੀ ਹੈ 647-547-8188। ਅਗਲੇ ਸਪੋਂਸਰ ਨੇ ਜੀ ਲੁਧਿਆਣਾ ਟ੍ਰੇਡਿੰਗ ਇੰਕ ਰੇੜਾਸਨ ਤੇ ਮਿਕਲੋਗਲਨ ਦਾ ਏਰੀਆ ਵਤਨ। ਪੈਸੇ ਭੇਜਣ ਸਮੇਂ, ਪੈਸੇ ਮੰਗਾਉਣ ਸਮੇਂ 24 ਘੰਟਿਆਂ ਦੇ ਅੰਦਰ ਇੰਡੀਆ ਖਾਤੇ ਚ ਪੈਸੇ ਦੇਖਣਾ ਚਾਹੁੰਦੇ ਹੋ 905-909-5400 ਤੇ ਸਾਥ ਦੇ ਰਹੇ ਨੇ ਕਟਾਰੀਆ ਟੂਰਸ ਐਂਡ ਟਰੈਵਲ, ਟੋਰਾਂਟੋ ਟੂ ਦਿੱਲੀ 1060-91 ਤੇ ਰਿਟਰਨ ਤੁਹਾਨੂੰ ਮਿਲੇਗੀ ਜੀ ਟੋਰਾਂਟੋ ਟੂ ਦਿੱਲੀ 1580, ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 1285-91 ਤੇ ਆਉਣ ਜਾਣ 2340 ਦੀ ਹੈ, ਕਰਾਚੀ 92, ਟੋਰਾਂਟੋ ਟੂ 1190 ਆਉਣ ਜਾਣ ਦੀ 2100 ਦੀ, ਟੋਰਾਂਟੋ ਇਸਲਾਮਾਬਾਦ 92-1225 ਆਉਣ ਜਾਣ 2070। ਵੈਕੇਸ਼ਨ ਪੈਕੇਜ ਦੇ ਵਿਚ ਡੋਮਿਨਿਕਨ ਰਿਪਬਲਿਕ 1145, ਮੈਕਸੀਕੋ 1060। ਟਿਕਟ ਬੁੱਕ ਕਰਾਉਣ ਤੋਂ ਪਹਿਲਾਂ ਆਪਣਾ ਪਾਸਪੋਰਟ ਚੱਕੋ, ਚੈੱਕ ਕਰੋ ਵੈਲਿਡ ਹੈ, ਵੀਜ਼ਾ ਵੈਲਿਡ ਹੈ, ਜਿਸ ਕੰਟਰੀ ਜਾਣਾ ਉਸਦਾ ਵੀਜ਼ਾ ਹੈ, ਪਾਸਪੋਰਟ ਦੀ ਡੇਟ ਵੈਲਿਡ ਹੈ, ਟਰੈਵਲ ਕਰਨ ਯੋਗ ਹਨ, ਪਾਸਪੋਰਟ ਰੀਨਿਊ ਨਹੀਂ ਹੋਣ ਵਾਲਾ, ਸਾਰਾ ਕੁਝ ਚੈੱਕ ਕਰੋ ਫਿਰ ਟਿਕਟ ਬੁੱਕ ਕਰਾਓ। 2883 ਡਾਈ ਰੋਡ ਐਟ ਏਅਰਪੋਰਟ, 450 ਈਬਨਜ਼ ਰੋਡ, ਸਵੇਰੇ 8:30 ਵਜੇ ਲੈ ਕੇ 11 ਵਜੇ ਤੱਕ ਖੁੱਲਦੇ ਨੇ। ਉਸ ਲਈ ਅਪਲਾਈ ਕਰਨਾ ਕੈਨੇਡੀਅਨ ਸਿਟੀਜ਼ਨ ਸੁਪਰਵਿਜ਼ਾ ਟਰੈਵਲ ਇੰਸ਼ੋਰੈਂਸ ਲਈ 905-678-1200। ਸਮੋਸਾ ਸਵੀਟਸ ਐਂਡ ਫੈਕਟਰੀ ਦੇ ਸਹਿਯੋਗ ਨਾਲ ਪੇਸ਼ ਨੇ ਚੋਣਵੀਆਂ ਖ਼ਬਰਾਂ, ਸਪਾਂਸਰ ਬਾਏ ਟਾਪ ਚੋਇਸ ਇਲੈਕਟ੍ਰੋਨਿਕਸ। ਪ੍ਰੋਗਰਾਮ ਦੇ ਵਿਚ ਤੁਸੀਂ ਐਡਵਰਟਾਈਜ਼ਮੈਂਟ ਕਰਨੀ ਹੈ, ਮੇਰਾ ਨੰਬਰ ਹੈ 416-716-7794। ਗੋਲਫ ਪਿਕਰਿੰਗ ਏਜੈਕਸ ਓਸ਼ਵਾ ਤੋਂ ਸਾਈਡ ਤੋਂ ਕਾਲ ਆਈਆਂ ਨੇ, ਮਾਰਨਿੰਗ ਸਾਈਡ 401 ਤੋਂ ਬੋਬ ਜੀ ਨੇ ਦਸਿਆ ਸੀ। ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਨਿੱਕੇ ਨਿੱਕੇ ਹੋਰ ਜਿਹੜੇ ਸ਼ਹਿਰ ਨੇ, ਈਟੋਬੀਕੋ, ਵੁੱਡਬ੍ਰਿਜ ਦੇ ਵਿਚ ਵੀ ਬਹੁਤ ਵੱਡੀ ਤਾਦਾਦ ਦੇ ਵਿਚ, ਵਾਹੁਣ ਦੇ ਵਿਚ ਵੱਡੀ ਤਾਦਾਦ ਦੇ ਵਿਚ, ਹੋਰ ਤਾਂ ਹੋਰ ਟੋਰਾਂਟੋ ਡਾਊਨ ਟਾਊਨ ਦੇ ਵਿਚ ਵੀ ਤੁਸੀਂ ਇਸ ਨੂੰ ਸੁਣਦੇ ਹੋ, ਬਹੁਤ ਬਹੁਤ ਸ਼ੁਕਰੀਆ। ਨੰਬਰ ਟੂ ਕਾਲ 416-716-7794। ਪੇਸ਼ ਨੇ ਚੋਣਵੀਆਂ ਖ਼ਬਰਾਂ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN।
0: ਇਹ ਆਕਾਸ਼ਵਾਣੀ 1320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਹੈ। ਪੇਸ਼ ਨੇ ਚੋਣਵੀਆਂ ਖ਼ਬਰਾਂ। ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਯੂਰਪੀਅਨ ਯੂਨੀਅਨ ਦਾ ਸਹਾਇਕ ਮੈਂਬਰ ਬਣਨ ਦੀ ਸਹਿਮਤੀ ਵਿਖਾਏ ਜਾਣ ਤੋਂ ਬਾਅਦ ਅਮਰੀਕਾ ਵਿਚ ਵਿਖਾਈ ਦੇਣ ਲੱਗੀ ਵੱਡੀ ਸਿਆਸੀ ਹਿਲਜੁਲ। ਅਮਰੀਕਾ ਦੇ ਕਈ ਸੈਨੇਟਰਾਂ ਅਤੇ ਸਮੇਤ ਵੱਡੇ ਸਿਆਸੀ ਆਗੂਆਂ ਦਾ ਕਹਿਣਾ ਹੈ ਕਿ ਕੈਨੇਡਾ ਵੱਲੋਂ ਅਜਿਹੇ ਕਦਮਾਂ ਬਾਰੇ ਸੋਚਣ ਪਿੱਛੇ ਰਾਸ਼ਟਰਪਤੀ ਟਰੰਪ ਦੀਆਂ ਟੈਰਿਫ ਨੀਤੀਆਂ ਅਤੇ ਬੇਲੋੜੀ ਬੋਲਚਾਲ ਜ਼ਿੰਮੇਵਾਰ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਆਪਣਾ ਇਰਾਦਾ ਸਪਸ਼ਟ ਕਰਦੇ ਹੋਏ ਕਿਹਾ ਕਿ ਕੈਨੇਡਾ ਨੂੰ ਯੂਰਪੀਅਨ ਯੂਨੀਅਨ ਦਾ ਐਸੋਸੀਏਟ ਮੈਂਬਰ ਬਣਨ ਵਿਚ ਕੋਈ ਇਤਰਾਜ਼ ਨਹੀਂ, ਪਰ ਇਸ ਵਾਸਤੇ ਉਹ ਕੈਨੇਡੀਅਨ ਲੋਕਾਂ ਦੀ ਸਹਿਮਤੀ ਜ਼ਰੂਰੀ ਲੈਣਗੇ। ਉਨ੍ਹਾਂ ਨੇ ਕਿਹਾ ਕਿ ਅਗਲੇ ਦਿਨਾਂ ਵਿਚ ਉਹ ਪਾਰਲੀਮੈਂਟ ਮੈਂਬਰਾਂ ਦੀ ਰਾਏ ਲੈ ਕੇ ਹੀ ਇਸ ਮਾਮਲੇ ਤੇ ਅੱਗੇ ਵਧਣਗੇ। ਪਰ ਕੈਨੇਡਾ ਸੰਸਦ ਵਿਚ ਵਿਰੋਧੀ ਧਿਰ ਦੇ ਆਗੂ ਪੀਅਰ ਪੋਲੀਵਰ ਨੇ ਮਾਰਕ ਕਾਰਨੀ ਦੇ ਯੂਰਪੀਅਨ ਯੂਨੀਅਨ ਦੀ ਸਹਾਇਕ ਮੈਂਬਰੀ ਤੇ ਇਤਰਾਜ਼ ਪ੍ਰਗਟ ਕਰਦਿਆਂ ਭਵਿੱਖ ਵਿਚ ਇਸ ਦੇ ਨਤੀਜੇ ਘਾਤਕ ਹੋਣ ਦੀ ਚਿੰਤਾ ਪ੍ਰਗਟਾਈ ਹੈ। ਉਦਨ ਦੱਖਣੀ ਨਾਇਜੀਰੀਆ ਵਿਚ ਸਾਫਟ ਡਰਿੰਕਸ ਪੀਣ ਦੇ ਨਾਲ 48 ਲੋਕ ਮਾਰੇ ਗਏ ਨੇ, ਕਈ ਬਿਮਾਰ, 182 ਲੋਕ ਇਸ ਤੋਂ ਪ੍ਰਭਾਵਿਤ ਹੋਏ ਦੱਸੇ ਜਾਂਦੇ ਨੇ। ਪੁਲਿਸ ਬੁਲਾਰੇ ਨੇ ਕਿਹਾ ਕਿ ਇਸ ਘਟਨਾ ਦੇ ਸਿਲਸਿਲੇ ਵਿਚ ਗ੍ਰਿਫ਼ਤਾਰ ਕੀਤੇ ਗਏ 15 ਲੋਕਾਂ ਵਿਚੋਂ ਇਕ ਵਿਅਕਤੀ ਅਜਿਹੇ ਸਾਫਟ ਡਰਿੰਕਸ ਦਾ ਨਿਰਮਾਣ ਕਰ ਰਿਹਾ ਸੀ ਜਿਸ ਵਿਚ ਮੈਥਨਿਲ ਹੋਣ ਦਾ ਸ਼ੱਕ ਹੈ। ਉਹ ਪੁਲਿਸ ਦੀ ਜਾਂਚ ਵਿਚ ਸਹਾਇਤਾ ਕਰ ਰਿਹਾ। ਉਧਰ ਪਾਕਿਸਤਾਨ ਦੇ ਕੋਹਾੜ ਚੋਂ ਜੁਮੇ ਦੀ ਨਮਾਜ਼ ਦੌਰਾਨ ਅੱਜ ਮਸਜਿਦ ਨੇੜੇ ਧਮਾਕਾ, 15 ਲੋਕ ਮਾਰੇ ਗਏ ਨੇ, 50 ਤੋਂ ਵੱਧ ਜ਼ਖਮੀ। ਪੁਲਿਸ ਮੁਤਾਬਕ ਧਮਾਕਾ ਨਮਾਜ਼ ਦੌਰਾਨ ਹੋਇਆ, ਜ਼ਖਮੀਆਂ ਵਿਚ ਪੁਲਿਸ ਮੁਲਾਜ਼ਮ ਵੀ ਦੱਸੇ ਜਾ ਰਹੇ ਹਨ। ਅਮਰੀਕਾ ਵਿਚ ਧਾਰਮਿਕ ਸਥਾਨਾਂ ਦੇ ਨੇੜੇ ਬਫਰ ਜ਼ੋਨ ਬਾਰੇ ਬਿੱਲ ਛੇਤੀ ਹੀ ਪਾਸ ਹੋਣ ਦੀ ਮੰਗ। ਹਿੰਦੂ, ਸਿੱਖ ਅਤੇ ਯਹੂਦੀ ਭਾਈਚਾਰੇ ਨੇ ਬਿੱਲ ਦੀ ਹਮਾਇਤ ਕੀਤੀ ਹੈ। ਅਮਰੀਕੀ ਸੰਸਦ ਮੈਂਬਰਾਂ ਨੇ ਧਾਰਮਿਕ ਸਥਾਨਾਂ ਤੇ ਪ੍ਰੋਗਰਾਮਾਂ ਦੌਰਾਨ 100 ਫੁੱਟ ਦਾ ਪ੍ਰਦਰਸ਼ਨ ਮੁਕਤ ਬਫਰ ਜ਼ੋਨ ਬਣਾਉਣ ਵਾਲੇ ਬਿੱਲ ਨੂੰ ਜਲਦੀ ਪਾਸ ਕਰਨ ਦੀ ਆਵਾਜ਼ ਬੁਲੰਦ ਕੀਤੀ ਹੈ। ਕੈਪੀਟਲ ਹਿੱਲ ਦੇ ਹਿੰਦੂ, ਸਿੱਖ ਅਤੇ ਯਹੂਦੀ ਭਾਈਚਾਰਿਆਂ ਸਮੇਤ 30 ਤੋਂ ਵੱਧ ਗਰੁੱਪ ਬਿੱਲ ਦੀ ਹਮਾਇਤ ਵਿਚ ਜੁੜੇ ਹੋਏ ਹਨ। ਉਧਰ ਅਮਰੀਕਾ ਵੱਲੋਂ ਜੰਗ ਦੇ ਮਾਹੌਲ ਦੇ ਬਾਵਜੂਦ ਇਰਾਨੀ ਆਗੂਆਂ ਦੇ ਵੀਜ਼ੇ ਮਨਜ਼ੂਰ। ਅਮਰੀਕੀ ਵਿਦੇਸ਼ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਇਰਾਨ ਦੇ ਮੁੱਖ ਵਫਦ ਅਤੇ ਸਟਾਫ ਮੈਂਬਰਾਂ ਲਈ ਵੀਜ਼ੇ ਜਾਰੀ ਕੀਤੇ ਹਨ। ਅਮਰੀਕੀ ਅਧਿਕਾਰੀ ਨੇ ਦਸਿਆ ਹੈ ਕਿ ਇਸ ਵਫਦ ਵਿਚ ਰਾਸ਼ਟਰਪਤੀ ਮਸੂਦ ਪੇਜਸਕਿਨ ਅਤੇ ਵਿਦੇਸ਼ ਮੰਤਰੀ ਅਬਾਸ ਅਰਾਗਜੀ ਸ਼ਾਮਲ ਹੋਣਗੇ, ਜੋ ਵਿਸ਼ਵ ਪੱਧਰ ਤੇ ਅਹਿਮ ਮੁੱਦਿਆਂ ਤੇ ਆਪਣਾ ਪੱਖ ਰੱਖਣਗੇ। ਉਨ੍ਹਾਂ ਨੂੰ ਕੁਝ ਕੰਡੀਸ਼ਨ ਦਾ ਵੀ ਸਾਹਮਣਾ ਕਰਨਾ ਪਵੇਗਾ। ਕੈਨੇਡਾ ਤੋਂ 5 ਦਿਨ ਪਹਿਲਾਂ ਪਰਤਿਆ ਇੰਡੀਆ ਦੇ ਵਿਚ ਕੈਨੇਡਾ ਦਾ ਪੀ ਆਰ ਨੌਜਵਾਨ ਫਰੀਦਕੋਟ ਦੇ ਵਿਚ ਦੋ ਗਰਨੇਡਾਂ ਦੇ ਸਮੇਤ ਕਾਬੂ। ਮੁਲਜ਼ਮ ਦੀ ਪਛਾਣ ਨਵਜੋਤ ਸਿੰਘ ਉਰਫ ਨਵ ਵਜੋਂ ਹੋਈ ਹੈ ਜੋ ਕੈਨੇਡਾ ਦਾ ਪੱਕਾ ਨਿਵਾਸੀ ਹੈ। ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਪੁਲਿਸ ਸਟੇਸ਼ਨ ਫਾਜ਼ਿਲਕਾ ਵਿਖੇ ਦਰਜ ਐਫ ਆਈ ਆਰ ਦੇ ਅਨੁਸਾਰ ਸ਼ੱਕ ਹੈ ਮੁਲਜ਼ਮ ਦੇ ਪਾਕਿਸਤਾਨ ਸਥਿਤ ਅੱਤਵਾਦੀ ਮੋਡਿਊਲਸ ਅਤੇ ਸਰਹੱਦ ਪਾਰ ਸਰਗਰਮ ਦੇਸ਼ ਵਿਰੋਧੀ ਅਨਸਰਾਂ ਨਾਲ ਸਬੰਧ ਦੱਸੇ ਜਾਂਦੇ ਨੇ। ਜਾਣ ਪੀਣ ਜਾਰੀ ਹੈ। ਅਮਰੀਕਾ ਚ ਪੰਜਾਬੀ ਟਰੱਕ ਡਰਾਈਵਰ ਤੇ 17 ਵਾਰ ਚਾਕੂ ਦੇ ਨਾਲ ਹਮਲਾ ਹੋਇਆ। ਅਮਰੀਕਾ ਵਿਚ ਸੈਕਰਾਮੈਂਟ ਦੇ 28 ਸਾਲਾ ਪੰਜਾਬੀ ਉਪਨੇਮ ਸਿੰਘ ਵਾਲੇ ਟਰੱਕ ਡਰਾਈਵਰ ਵਾਯੋਮਿੰਗ ਵਿਚ ਇਕ ਆਰਾਮ ਕਰਨ ਵਾਲੇ ਸਥਾਨ ਤੇ 17 ਵਾਰ ਚਾਕੂ ਨਾਲ ਇਸ ਹਮਲੇ ਕਾਰਨ ਉਸ ਦੀ ਗਰਦਨ, ਛਾਤੀ, ਬਾਹਾਂ ਅਤੇ ਪਸਲੀਆਂ ਤੇ ਸੱਟਾਂ ਲੱਗਣ ਦੀ ਖ਼ਬਰ ਹੈ ਤੇ ਉਹ ਹਾਸਪਿਟਲ ਦੇ ਵਿਚ ਦਾਖਲ ਹੈ। ਡਰਾਈਵਰ ਨੇ ਐਨ ਪੀ ਆਰ ਨੂੰ ਦਸਿਆ ਹੈ ਕਿ ਉਹ ਪੈਨਸਨ ਵੇਲੀਆਂ ਵੱਲ ਜਾ ਰਿਹਾ ਸੀ। ਜਦੋਂ ਉਹ ਬਾਥਰੂਮ ਦੀ ਵਰਤੋਂ ਕਰਨ ਲਈ ਵਿਰਾਮ ਸਥਾਨ ਤੇ ਪਹੁੰਚਿਆ ਤਾਂ ਉਸ ਨੇ ਕਿਹਾ ਹੈ ਕਿ ਹੋਰ ਆਦਮੀ ਨੇ ਉਸ ਦੇ ਅੰਦਰ ਆ ਕੇ ਅਚਾਨਕ ਉਸ ਨਾਲ ਚਾਕੂ ਨਾਲ ਹਮਲਾ ਕਰ ਦਿੱਤਾ ਹੈ। ਛਾਨਬੀਨ ਜਾਰੀ ਹੈ। ਹੈਲੀਫੈਕਸ ਨੇੜੇ ਨਵਜੰਮੇ ਬੱਚੇ ਦੀ ਮੌਤ ਦੇ ਮਾਮਲੇ ਵਿਚ ਰਮਨਦੀਪ ਕੌਰ ਨੂੰ ਜ਼ਮਾਨਤ ਮਿਲ ਗਈ ਹੈ। ਮ੍ਰਿਤਕ ਦੇਹ ਨੂੰ ਟਿਕਾਣੇ ਲਾਉਣ, ਜਾਂਚ ਵਿਚ ਰੁਕਾਵਟ ਪਾਉਣ ਅਤੇ ਮ੍ਰਿਤਕ ਦੇਹ ਨਾਲ ਬੇਅਦਬੀ ਦੇ ਦੋਸ਼ ਸਨ। ਜ਼ਮਾਨਤ ਦੀਆਂ ਸ਼ਰਤਾਂ ਮੁਤਾਬਕ ਰਮਨਦੀਪ ਕੌਰ ਹੈਲੀਫੈਕਸ ਵਿਚ ਆਪਣੇ ਜ਼ਮਾਨਤੀ ਵਿਅਕਤੀ ਦੇ ਨਾਲ ਨਿਰਧਾਰਤ ਪਤੇ ਤੇ ਰਹੇਗੀ ਅਤੇ ਉਹ ਨਵਾਂ ਸਕੋਸ਼ੀਆ ਤੋਂ ਬਾਹਰ ਨਹੀਂ ਜਾ ਸਕੇਗੀ। ਪੁਲਿਸ ਸਟੇਸ਼ਨ ਦੇ ਵਿਚ ਵੀ ਉਸ ਨੂੰ ਹਾਜ਼ਰੀ ਭਰਨੀ ਪਵੇਗੀ। ਅਮਰੀਕਾ ਚ ਗ੍ਰੀਨ ਕਾਰਡ ਦੇ ਨਵੇਂ ਨਿਯਮ ਅੱਜ ਤੋਂ ਲਾਗੂ ਹੋ ਗਏ ਨੇ। ਗ੍ਰੀਨ ਕਾਰਡ ਦੇ ਬਦਲੇ ਨਿਯਮਾਂ ਨਾਲ ਇਹ ਪਤਾ ਲਗਾਇਆ ਜਾਵੇਗਾ ਕਿ ਕੀ ਵਿਅਕਤੀ ਦੇ ਸਰਜਰੀ ਸਰਕਾਰੀ ਸੌਰੀ ਮਦਦ ਤੇ ਨਿਰਭਰ ਹੋਣ ਦੀ ਸੰਭਾਵਨਾ ਹੈ। ਅਮਰੀਕਾ ਚ ਬਦਲ ਰਹੇ ਇਹ ਨਿਯਮ ਜ਼ਿਆਦਾਤਰ ਪਰਿਵਾਰ ਅਤੇ ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡ ਬਿਨੇਕਾਰਾਂ ਲਈ ਵਿੱਤੀ ਜਾਂਚ ਦਾ ਘੇਰਾ ਵਧਾਉਂਦੇ ਹਨ। ਇਸ ਦੇ ਨਾਲ ਹੀ ਪੁਲਿਸ ਅਫਸਰਾਂ ਦੇ ਮਾਮਲੇ ਚੋਂ ਮਵਾ ਮੋਤਰਾ ਵੱਲੋਂ ਯੂ ਐਨ ਦਾ ਰੁਖ ਕੀਤਾ ਗਿਆ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਚੋਂ ਘੱਟ ਗਿਣਤੀ ਮਾਮਲਿਆਂ ਦੇ ਆਜ਼ਾਦ ਮਨੁੱਖੀ ਅਧਿਕਾਰ ਮਾਹਰ ਨਿਕੋਲਸ ਲੈਵਰੋਟ ਨੂੰ ਲਿਖੇ ਪੱਤਰ ਚੋਂ ਭਾਰਤ ਦੀ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਊਆ ਮਿਤਰਾ ਨੇ ਦੋਸ਼ ਲਗਾਇਆ ਹੈ ਕਿ ਜੁਲਾਈ ਅਗਸਤ ਮਹੀਨੇ ਦੇ ਵਿਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰਿਆਂ ਦੌਰਾਨ ਤਿੰਨ ਮੌਕਿਆਂ ਤੇ ਤਿੰਨ ਸੀਨੀਅਰ ਅਧਿਕਾਰੀਆਂ ਨੂੰ ਜਾਂ ਤਾਂ ਪ੍ਰੋਗ ਵਾਲੀ ਥਾਂ ਤੇ ਚਲੇ ਜਾਣ ਲਈ ਕਿਹਾ ਜਾਂ ਉਨ੍ਹਾਂ ਨੂੰ ਅਧਿਕਾਰਤ ਪ੍ਰੋਗਰਾਮਾਂ ਦੌਰਾਨ ਹਾਜ਼ਰ ਨਾ ਰਹਿਣ ਲਈ ਕਿਹਾ ਗਿਆ ਸੀ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਇਨ੍ਹਾਂ ਅਧਿਕਾਰੀਆਂ ਨੂੰ ਪ੍ਰੋਗਰਾਮ ਚੋਂ ਬਾਹਰ ਰਖਿਆ ਗਿਆ ਜਦੋਂ ਕਿ ਹੋਰਨਾਂ ਧਰਮਾਂ ਦੇ ਉਨ੍ਹਾਂ ਦੇ ਸਹਿਕਰਮੀਆਂ ਨੂੰ ਉਸ ਦਿਨ ਹਾਜ਼ਰ ਰਹਿਣ ਦੀ ਇਜਾਜ਼ਤ ਦਿੱਤੀ ਗਈ। ਟੀ ਐਮ ਸੀ ਸੰਸਦ ਮੈਂਬਰ ਨੇ ਸਿਲੀਗੁੜੀ ਦੇ ਪੁਲਿਸ ਕਮਿਸ਼ਨਰ ਵਕਾਰ ਰਜ਼ਾ, ਪੱਛਮੀ ਬੰਗਾਲ ਪੁਲਿਸ ਦੀ ਐਸ ਟੀ ਐਫ ਦੇ ਮੁਖੀ ਜਾਵੇਦ ਸਮੀਮ ਅਤੇ ਸੀਨੀਅਰ ਆਈ ਪੀ ਐਸ ਖਲੀਲ ਅਹਿਮਦ ਦਾ ਜ਼ਿਕਰ ਕੀਤਾ ਹੈ। ਉਧਰ ਛੋਟੇ ਬੱਚਿਆਂ ਦੇ ਉਤਪਾਦਾਂ ਵਿਚ ਖਾਮੀਆਂ ਐਫ ਐਸ ਐਸ ਏ ਆਈ ਵੱਲੋਂ ਨੈਸਲੇ ਇੰਡੀਆ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਇੰਡੀਆ ਦੀ ਖਾਸ ਸੁਰੱਖਿਆ ਨਿਯਾਤ ਐਫ ਐਸ ਐਸ ਏ ਆਈ ਏ ਨੇ ਛੋਟੇ ਬੱਚਿਆਂ ਦੇ ਪੋਸ਼ਣ ਨਾਲ ਜੁੜੇ ਤਿੰਨ ਉਤਪਾਦਾਂ ਵਿਚ ਸੁਰੱਖਿਆ ਮਿਆਰਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਨੈਸਲੇ ਇੰਡੀਆ ਲਿਮਟਿਡ ਖਿਲਾਫ਼ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ। ਫੂਡ ਸੇਫਟੀ ਅਥਾਰਟੀ ਨੇ ਈ ਕਾਮਰਸ ਪਲੇਟਫਾਰਮਾਂ ਤੇ ਉਪਲਬਧ ਨੈਨ ਐਕਸੈਲਾ ਪ੍ਰੋਫੈਸਟੇਜ 1 ਲੈਕਟੋਜ਼ਨ 1 ਅਤੇ ਇਕ ਹੋਰ ਫੋਲੋ ਅਪ ਫਾਰਮੂਲੇ ਦੇ ਪ੍ਰਚਾਰ ਤੇ ਸਮੱਗਰੀ ਦੀ ਜਾਂਚ ਤੋਂ ਬਾਅਦ ਇਹ ਕਦਮ ਚੁੱਕਿਆ। ਇਹ ਖ਼ਬਰਾਂ ਸੀ ਜੇ ਐਮ ਆਰ 1320 ਏ ਐਮ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਰਾਹੀਂ ਤੁਸੀਂ ਸੁਣ ਰਹੇ ਹੋ। ਐਫ ਆਈ ਦਰਜ ਹੋਣ ਤੋਂ ਬਾਅਦ ਇਕ ਮਹੀਨੇ ਬਾਅਦ ਵੀ ਨਹੀਂ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਦੇ ਖਿਲਾਫ਼ ਜਬਰ ਜਨਾਹ ਦਾ ਮਾਮਲਾ, ਦੋ ਕਰਮਚਾਰੀ ਮੁਅੱਤਲ, ਪੁਲਿਸ ਵੱਲੋਂ ਜਾਂਚ ਜਾਰੀ ਹੋਣ ਦਾ ਦਾਅਵਾ। ਇਹ ਮਾਮਲਾ 21 ਅਗਸਤ ਨੂੰ ਥਾਣਾ ਅਨੰਦਪੁਰ ਸਾਹਿਬ ਵਿਖੇ ਦਰਜ ਕੀਤਾ ਗਿਆ ਸੀ, ਪਰ ਰੂਪਨਗਰ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾ ਰਹੀ ਹੈ ਤੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਸੰਗਰੂਰ ਜ਼ਿਲ੍ਹੇ ਦੀ ਰਹਿਣ ਵਾਲੀ ਪੀੜਤਾ ਨੇ ਅਦਾਲਤ ਚ ਆਪਣਾ ਬਿਆਨ ਦਰਜ ਕਰਵਾਇਆ। ਸ਼ਿਕਾਇਤ ਅਨੁਸਾਰ ਔਰਤ ਨੇ 27 ਫਰਵਰੀ ਤੋਂ 19 ਅਗਸਤ ਦਰਮਿਆਨ ਸਰੀਰਕ ਸ਼ੋਸ਼ਣ ਅਤੇ ਧਮਕੀਆਂ ਦੇਣ ਦੇ ਦੋਸ਼ ਲਗਾਏ ਹਨ, ਜਿਸ ਵਿਚ ਅਨੰਦਪੁਰ ਸਾਹਿਬ ਦੇ ਭਾਈ ਬਚਿੱਤਰ ਸਿੰਘ ਯਾਤਰੀ ਨਿਵਾਸ ਵਿਖੇ ਇਹ ਇਕ ਘਟਨਾ ਵੀ ਵਾਪਰੀ ਸ਼ਾਮਲ ਦੱਸੀ ਜਾ ਰਹੀ ਹੈ। ਪੰਜਾਬ ਚ ਕਥਿਤ ਹਤਿਆਵਾਂ ਨਾਲ ਜੁੜੇ ਮਾਮਲਿਆਂ ਦੇ ਵਿਚ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਜ਼ਮਾਨਤ ਮਿਲ ਗਈ ਹੈ। ਦਿੱਲੀ ਹਾਈ ਕੋਰਟ ਨੇ ਅੱਜ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਪੰਜਾਬ ਵਿਚ ਕਥਿਤ ਟਾਰਗੇਟ ਕਿਲਿੰਗ ਅਤੇ ਜਾਨੋ ਮਾਰਨ ਦੀਆਂ ਕੋਸ਼ਿਸ਼ਾਂ ਨਾਲ ਸਬੰਧਤ 7 ਮਾਮਲਿਆਂ ਚ ਜ਼ਮਾਨਤ ਦੇ ਦਿੱਤੀ ਹੈ, ਜਿਨ੍ਹਾਂ ਵਿਚ ਗੈਰ ਕਾਨੂੰਨੀ ਗਤੀਵਿਧੀਆਂ, ਰੋਕਥਾਮ ਐਕਟ UAPA ਤਹਿਤ ਦਰਜ ਮਾਮਲੇ ਵੀ ਸ਼ਾਮਲ ਹਨ। ਜੌਲ 2017 ਵਿਚ ਪੰਜਾਬ ਵਿਚ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਹਿਰਾਸਤ ਦੇ ਵਿਚ ਦਸਿਆ ਜਾ ਰਿਹਾ ਹੈ। ਉਧਰ ਨਿਠਾਰੀ ਕਾਂਡ ਦੇ ਮੁਲਜ਼ਮ ਸੁਰਿੰਦਰ ਕੋਹਲੀ ਨੇ ਖੁਦਕੁਸ਼ੀ ਕਰ ਲਈ ਹੈ। 2006 ਦੇ ਲੜੀਵਾਰ ਹੱਤਿਆਕਾਂਡ ਚ ਹੋਇਆ ਸੀ ਬਰੀ। ਚਾਹ ਦੀ ਦੁਕਾਨ ਤੇ ਮਿਲੀ ਲਟਕਦੀ ਲਾਸ਼। ਸ਼ਹਿਰ ਕੋਤਵਾਲ ਕੁੰਦਨ ਸਿੰਘ ਰਾਣਾ ਨੇ ਦਸਿਆ ਹੈ ਕਿ ਸੁਰਿੰਦਰ ਕੋਹਲੀ ਨਿਠਾਰੀ ਕਾਂਡ ਵਿਚ ਮੁਲਜ਼ਮ ਰਹਿ ਚੁੱਕਾ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਹਰਿਦੁਆਰ ਵਿਚ ਰਹਿ ਰਿਹਾ ਸੀ ਤੇ ਕਿਰਾਏ ਤੇ ਚਾਹ ਦਾ ਖੋਖਾ ਲੈ ਕੇ ਕਾਰੋਬਾਰ ਕਰ ਰਿਹਾ ਸੀ। ਪੁਲਿਸ ਨੂੰ ਦੁਕਾਨ ਵਿਚੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਖ਼ਬਰਾਂ ਨੂੰ ਇਕ ਬ੍ਰੇਕ, ਬ੍ਰੇਕ ਤੋਂ ਬਾਅਦ ਹਾਜ਼ਰ ਹੋਣਗੇ ਸਰਦਾਰ ਜਸਵੀਰ ਸਿੰਘ ਦੀ ਪੱਟੀ, ਕਰਾਂਗੇ ਉਨ੍ਹਾਂ ਨਾਲ ਗੱਲਬਾਤ। ਸਟੂਡੀਓ ਦਾ ਨੰਬਰ ਹੈ 905-813-1320।
2: ਰੀਅਲ ਨਿਊਜ਼, ਰੀਅਲ ਇੰਪੈਕਟ, ਸ਼ੋਇੰਗ ਯੂ ਰੀਅਲ ਵਰਲਡ। CJMR 1320
0: ਦਾ ਹਿੱਸਾ ਸਪਾਂਸਰ ਕੀਤਾ ਜਾ ਰਿਹਾ। ਤੁਸੀਂ ਇਸ ਵਕਤ ਸੁਣ ਰਹੇ ਹੋ ਕੈਲੇਡਨ ਸਬਜ਼ੀ ਫਾਰਮ ਵੱਲੋਂ। ਕੈਲੇਡਨ ਸਬਜ਼ੀ ਫਾਰਮ ਤੁਹਾਡੇ ਸ਼ਹਿਰ ਦੇ ਵਿਚ ਆਪ ਖੁਦ ਸਬਜ਼ੀਆਂ ਖੇਤਾਂ ਦੇ ਵਿਚ ਉਗਾਉਂਦੇ ਨੇ, ਜਿਹਦੇ ਵਿਚ ਤਾਜ਼ੀਆਂ ਸਬਜ਼ੀਆਂ ਦੇ ਨਾਲ ਨਾਲ ਸਰੋਂ ਦਾ ਸਾਗ ਉਹ ਖੁਦ ਵੀ ਤਿਆਰ ਕਰਦੇ ਨੇ, ਵਿਦ ਮੱਕੀ ਦੀ ਰੋਟੀ। ਲੋਕੀ ਮੂਲੀਆਂ, ਕੱਦੂ, ਕੀਆ, ਤੌਰੀ, ਬਤਾਉ, ਛੋਟੇ ਵੱਡੇ ਸਾਰੇ ਤਰ੍ਹਾਂ ਦੀਆਂ ਹਰੀਆਂ ਮਿਰਚਾਂ, ਸਪੈਸ਼ਲ ਤੰਦੂਰ, ਫੋਲਡਿੰਗ ਬੈੱਡ, ਨਵਾਰੀ ਪਲੰਗ, ਸਾਈਕਲ, ਪਿੱਤਲ, ਸਟੀਲ, ਸਰਬਲੋ, ਮਿੱਟੀ, ਕੱਚ ਦੇ ਹਰ ਸਾਈਜ਼, ਹਰ ਤਰ੍ਹਾਂ ਦੇ ਬਰਤਨ, ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ 12050 ਏਅਰਪੋਰਟ ਰੋਡ, ਏਅਰਪੋਰਟ ਤੇ ਮੇਫੀਲ, 905-840-9000 ਤੇ ਕਾਲ ਕੀਤੀ ਜਾ ਸਕਦੀ ਹੈ। ਸਵੀਟ ਮਹਿਲ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਦੇ ਸੁੱਖਾ ਕੰਗ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਇਸ ਹਿੱਸੇ ਨੂੰ। ਜਦੋਂ ਵੀ ਤੁਸੀਂ ਕੋਈ ਪਾਰਟੀ ਕਰਨੀ ਹੈ ਤਾਂ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 1000 ਬੰਦਿਆਂ ਦੀ ਪਾਰਟੀ ਦੇ ਸ਼ਾਨਦਾਰ ਪ੍ਰਬੰਧਾਂ ਦੇ ਨਾਲ 416-433-9999 ਬੈਠ ਕੇ ਖਾਣਾ ਖਾਣ, ਵੈਜ ਨਾਨ ਵੈਜ ਥਾਲੀ ਪਰੋਸੀ ਜਾਂਦੀ ਹੈ ਤੁਹਾਡੇ ਮਨ ਭਾਉਂਦੀ ਸਵਾਦਿਸ਼ਟ ਆਈਟਮਸ ਦੇ ਨਾਲ, ਅਲਾਕਾਟ ਮੈਨਿਊ ਅਤੇ ਖਾਲਸ ਸ਼ੁੱਧ ਖੋਏ ਦੀਆਂ ਵਨਸੁਣੀਆਂ ਮਿਠਾਈਆਂ ਤਿਆਰ ਕਰਾਉਣ ਲਈ ਜਾਂ ਆਨ ਲੋਕੇਸ਼ਨ ਪਾਰਟੀ ਦੇ ਪ੍ਰਬੰਧਾਂ ਲਈ ਬਣੀਆਂ ਬਣਾਈਆਂ ਲੈਣ ਲਈ ਆਓ। 680 ਰੈਕਸਟਰ ਬੁਲੇਵਾਰਡ, ਹਾਈਵੇ 27, 416-679-9999। ਟ੍ਰੈਫਿਕ ਕੋਰਟ ਐਡਵੋਕੇਟ ਜੇ ਕਲੋਟੀ ਸਾਹਿਬ ਕਹਿੰਦੇ ਨੇ ਕਿ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਟਿਕਟ, ਟ੍ਰੈਫਿਕ ਦੀ ਉਲੰਘਣਾ ਹੋਣ ਦੇ ਵਿਚ ਕੋਈ ਵੀ ਮਿਲ ਗਈ, ਉਹਦੀ ਪ੍ਰੋਪਰ ਪੈਰਵਾਈ ਲਈ 416-716-3464 ਤੇ ਕਾਲ ਕਰ ਸਕਦੇ ਹੋ। ਟੌਪ ਚਾਈਸ ਇਲੈਕਟ੍ਰੋਨਿਕਸ, ਛੋਟੇ ਸਾਈਜ਼ ਤੋਂ ਵੱਡੇ ਸਾਈਜ਼ ਦਾ ਕੋਈ ਵੀ ਟੈਲੀਵਿਜ਼ਨ, ਫਰਿੱਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਡਰਾਇਰ, ਹਾਈ ਐਂਡ ਦੇ ਅਪਲਾਈਸਿਸ ਅਤੇ ਫਰਨੀਚਰ ਕੁਆਲਿਟੀ ਦਾ ਲੈਣਾ ਹੈ। ਫਾਈਨੈਂਸਿੰਗ ਆਨ ਦੀ ਸਪੋਟ, ਡਿਲੀਵਰੀ ਆਨ ਟਾਈਮ। ਨੰਬਰ ਟੂ ਕਾਲ 16 ਇੰਟਮੋਲ ਡਰਾਈਵ, ਬ੍ਰੈਂਪਟਨ, 5461 ਹਾਈਵੇ 6 ਨਾਰਥ ਗੋਲਫ, ਨੰਬਰ 905-799-0045। ਐਚ ਕੇ ਮੂਵਰ ਭਾਈ ਕਮਾਲ ਦਾ ਕੰਮ ਕਰਦੇ ਨੇ। ਐਚ ਕੇ ਮੂਵਰ ਐਂਡ ਸਟੋਰੇਜ, ਰੈਜੀਡੈਂਸ਼ੀਅਲ, ਕਮਰਸ਼ੀਅਲ ਮੂਵ, ਲੋਗਨੈਸਿਸ ਮੂਵ, ਲੇਬਰ ਸਰਵਿਸ, ਜੰਕਰ ਮੂਵ, ਸਪੈਸ਼ਲ ਮੂਵਿੰਗ, ਪੈਕਿੰਗ ਸਰਵਿਸ, ਕਾਰਗੋ ਸਰਵਿਸ, ਸਟੋਰੇਜ ਸਰਵਿਸ, ਸਾਰੀਆਂ ਪੂਰੇ ਕੈਨੇਡਾ ਦੇ ਵਿਚ ਆਲ ਓਵਰ ਮੂਵਿੰਗ ਲਈ ਐਚ ਕੇ ਮੂਵਰ, 140 ਅਡਵਾਂਸ ਬੁਲੇਵਾਰਡ, ਯੂਨਿਟ ਨੰਬਰ 10, ਬ੍ਰੈਂਪਟਨ ਦੇ ਵਿਚ ਨੇ। ਵਧੇਰੇ ਜਾਣਕਾਰੀ ਲਈ 416-524-6004। ਖਾਵਿਆ ਹੋਮੋਕੇਅਰ, ਹੋਮਿਓਪੈਥੀ ਰਾਹੀਂ ਤੁਸੀਂ ਆਪਣਾ ਇਲਾਜ ਕਰਾਉਣਾ। ਜਿਵੇਂ ਤੁਹਾਨੂੰ ਡਾਇਗਨੋਸ ਕਰਕੇ ਮੈਡੀਸਨ ਦੇਣਗੇ, ਤੁਸੀਂ ਡੇਲੀ ਬੇਸ ਤੇ ਸਵੇਰੇ ਸ਼ਾਮ ਦੁਪਹਿਰੇ ਜਿਵੇਂ ਉਹ ਕਹਿਣਗੇ ਉਸ ਤਰ੍ਹਾਂ ਸੇਵਨ ਕਰਦੇ ਹੋ ਤਾਂ ਬਿਮਾਰੀ ਕੁਝ ਹੀ ਦਿਨਾਂ ਦੇ ਵਿਚ ਤੁਹਾਨੂੰ ਛੱਡ ਕੇ ਫੁਰ ਹੋ ਜਾਵੇਗੀ। 10 ਕੋਟਲ ਬੁਲੇਵਾਰਡ, ਯੂਨਿਟ ਨੰਬਰ 104, ਹਰ ਤਰ੍ਹਾਂ ਦੀ ਬਿਮਾਰੀ ਦੇ ਲਈ, ਬੱਚਿਆਂ ਤੋਂ ਲੈ ਕੇ ਬਜੁਰਗਾਂ ਤੱਕ। ਖਾਵਿਆ ਹੋਮੋਕੇਅਰ ਖਾਨਦਾਨੀ ਪ੍ਰੈਕਟੀਸ਼ਨਰ, ਗੋਲਡ ਮੈਡਲਿਸਟ ਮੀਤਾ ਓਜ਼ਾ ਜੀ ਨੂੰ 647-2779 ਤੇ ਕਾਲ ਕਰੋ। ਦੰਦਾਂ ਦੇ ਮਸ਼ਹੂਰ ਡਾਕਟਰ ਅੰਗਲਾ ਪੰਜਾਬ ਦੇ ਪ੍ਰਾਊਡ ਸਪਾਂਸਰ, ਸੰਧੂ ਡੈਂਟਿਸਟੀ ਤੋਂ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ, ਨਾਰਥ ਅਮਰੀਕਾ ਦਾ ਵੱਡਾ ਨਾਮ, ਬਹੁਤ ਵੱਡੀ ਲੈਬ, ਹਾਈ ਐਂਡ ਦੀ ਕੁਆਲੀਫਾਈਡ ਡਾਕਟਰਾਂ ਦੀ ਟੀਮ, ਦੰਦ ਲਗਾਉਣੇ, ਪਟਾਉਣੇ, ਲਿਸ਼ਕਾਉਣੇ, ਚਮਕਾਉਣੇ, ਰੂਟ ਕਨਾਲ, ਬ੍ਰਿਜ ਆਦਿ ਦੇ ਕੰਮ ਵਾਸਤੇ, ਬ੍ਰਿਜ ਇਮਪਲਾਂਟ ਦੇ ਲਈ ਡਾਕਟਰ ਸੰਧੂ ਸਾਹਿਬ ਸਾਰੀਆਂ ਸੋਰਸ ਕੰਪਨੀਆਂ ਡੀਲ ਕਰਦੇ ਨੇ। 4550 ਈਬਨਜ਼ ਰੋਡ, 510 ਸ਼ਾਰਲਿਸ ਬੁਲੇਵਾਰਡ, ਬ੍ਰੈਂਪਟਨ, ਨੰਬਰ ਹੈ 905-794-5667। ਇਨਫਿਨਿਟੀ ਟੈਂਟ ਐਂਡ ਕੋ, ਟੈਂਟ, ਟੇਬਲ, ਚੇਅਰ, LED ਡਾਂਸਿੰਗ ਫਲੋਰ, 360 ਕੈਮਰਾ, ਫਲੋਵਰ ਡੈਕੋਰੇਸ਼ਨ, ਜੰਪਿੰਗ ਬਲੂਡ ਸਲਾਈਡ, ਮੱਚ ਮੱਚ ਮੋਰ। ਆਪਣੇ ਘਰ ਨੂੰ ਹੀ ਬੈਂਕਟ ਹਾਲ ਵਰਗਾ ਦੇਖਣਾ ਚਾਹੁੰਦੇ ਹੋ ਤਾਂ ਇਨਫਿਨਿਟੀ ਟੈਂਟ ਐਂਡ ਕੋਰ ਤੇ ਕਾਲ ਕਰੋ। ਦਿਲਪ੍ਰੀਤ ਪਾਲ 647-0079। ਇਸ ਦੇ ਨਾਲ ਹੀ ਹੋਮ ਫਿਕਸ ਤੇ ਆ ਸਕਦੇ ਹੋ, ਘਰ ਦੀਆਂ ਨੀਹਾਂ ਪੱਟ ਲਈਆਂ ਨੇ, ਬਾਕੀ ਸਾਰਾ ਸਮਾਨ ਤੁਹਾਨੂੰ ਇੱਥੋਂ ਮਿਲ ਜਾਣਾ। ਹਾਰਡਵੁੱਡ ਐਂਡ ਲੈਮੀਨੇਟ ਫਲੋਰਿੰਗ, ਪੋਰਸ਼ਲਿਨ ਟਾਇਲ, ਸੈਰਾਮਿਕ ਟਾਇਲ, ਫੌਸੈਟਸ, ਆਲ ਪਲੰਬਿੰਗ ਐਕਸੈਸਰੀ, ਹੋਲਸੇਲ। ਇਫ ਯੂ ਨੀਡ ਯੂਰ ਹੋਮ ਫਿਕਸ ਤਾਂ ਵਿਜ਼ਿਟ ਹੋਮ ਫਿਕਸ 2657 ਨੰਡਾ ਸਟਰੀਟ ਵੈਸਟ ਮਿਸੀਸਾਗਾ 20 ਡੈਲਟਾ ਪਾਰਕ ਬੁਲੇਵਾਰਡ ਬਰੈਂਪਟਨ 905-796-2555 ਸ਼ਾਹ ਟਰਾਂਸਪੋਰਟ ਹਰ ਕਰ ਰਿਹਾ ਜੀ ਓਨਰ ਓਪਰੇਟਰ ਟੀਮ ਦੇ ਔਰ ਕੰਪਨੀ ਡਰਾਈਵਰ ਟੀਮ ਕੰਪਨੀ ਡਰਾਈਵਰ ਸੋਲੋ ਚੰਗੀ ਚੌਖੀ ਪੇ ਪੱਕੇ ਰਨ ਰੈਡੋ ਦੇ ਟੈਕਸਿਸ ਦੇ ਸਟੱਡੀ ਮਾਈਲਸ ਲਈ ਤੁਸੀਂ ਰਿਲਾਇਬਲ ਵਰਕ ਲਈ ਕਾਲ ਕਰੋ ਸੰਦੀਪ 416-903-8390 ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ 499 ਰੇੜਾਸਨ ਤੇ ਮੇਕਲੋਗਲ ਅੰਧੇਰੀ ਦੇ ਵਿਚ ਜਬਰਦਸਤ ਨਾਮ ਹੈ ਜਿੱਥੇ ਤੁਸੀਂ ਬੈਠ ਕੇ ਆਪਣੇ ਮਨ ਭਾਉਂਦੀ ਵੈਜ ਨਾਨ ਵੈਜ ਥਾਲੀ ਦਾ ਇਸ ਏਰੀਏ ਵਿਚ ਆਨੰਦ ਮਾਣ ਸਕਦੇ ਹੋ ਉਥੇ ਭਾਜੀ ਤਿਆਰ ਕਰਾਉਣੀ ਹੈ ਜੀਟੀ ਦੇ ਵਿਚ ਲਾਈਵ ਓਨ ਲੋਕੇਸ਼ਨ ਦਾ ਪ੍ਰਬੰਧ ਕਰਨਾ ਹੈ ਜਾਂ ਤੁਸੀਂ ਕੋਈ ਟਿਫਨ ਵਗੈਰਾ ਅੰਮ੍ਰਿਤਸਰੀ ਫਿਸ਼ ਦੇ ਸ਼ੌਕੀਨ ਹੋ ਤਾਂ ਕਾਲ ਕਰ ਲੈਣਾ 499 ਰੇੜਾਸਨ ਤੇ ਮੇਕਲੋਗਲ ਨੰਬਰ 905-450-6464 ਤੇ ਕਾਲ ਕੀਤੀ ਜਾ ਸਕਦੀ ਹੈ ਮੈਂ ਤੁਹਾਡਾ ਦੋਸਤ ਹੋਸਟ ਦਲਬਾਗ ਸਿੰਘ ਚਾਵਲਾ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿਚ ਐਡਵਰਟਾਈਜ਼ਮੈਂਟ ਕਰਨਾ ਚਾਹੋ ਜੋ ਦੂਰ ਦਰੇਡੇ ਸੁਣਿਆ ਜਾਂਦਾ ਹੈ ਜਿਹਦੇ ਵਿਚ ਵੱਖ ਵੱਖ ਸ਼ਹਿਰਾਂ ਤੋਂ ਵੱਖ ਵੱਖ ਕਸਬਿਆਂ ਤੋਂ ਵੱਖ ਵੱਖ ਇਲਾਕਿਆਂ ਤੋਂ ਸਾਨੂੰ ਫੋਨ ਕਾਲਸ ਕਰਕੇ ਦਸਿਆ ਗਿਆ ਗੋਲਫ ਪਿਕਰਿੰਗ ਏਜੈਕਸ ਦੇ ਏਰੀਏ ਦੇ ਵਿਚ ਵੀ ਇਹ ਸੁਣਿਆ ਜਾਂਦਾ ਇਸ ਤੋਂ ਇਲਾਵਾ ਮਾਰਨਿੰਗ ਸਾਈਡ 401 ਮਾਰਕਮ ਸਕਾਰਬਰੋ ਨੈਗਰਾ ਫਾਲ ਬੋਫਲੋ ਸੈਂਟ ਕੈਥਰੀ ਬਰਲਿੰਗਟਨ ਹਮਿਲਟਨ ਮਿਲਟਨ ਮਿਸੀਸਾਗਾ ਬਰੈਂਪਟਨ ਵੌਨ ਤੇ ਏਰੀਏ ਦੇ ਵਿਚ ਇਸ ਤੋਂ ਇਲਾਵਾ ਟੋਰਾਂਟੋ ਡਾਊਨਟਾਊਨ ਦੇ ਵਿਚ ਵੀ ਕ੍ਰਿਸਟਲ ਕਲੀਅਰ ਸਾਊਂਡ ਟਲੀ ਵਾਂਗੂ ਟਣਕਦੀ ਜਿਹੜੀ ਹੈ ਤੁਸੀਂ ਇਸ ਦੇ ਰਾਹੀਂ ਐਡਵਰਟਾਈਜ਼ਮੈਂਟ ਕਰਨੀ ਹੈ ਜਾਂ ਕੋਈ ਆਪਣਾ ਪ੍ਰੋਗਰਾਮ ਚਲਾਉਣਾ ਚਾਹੁੰਦੇ ਹੋ ਤਾਂ ਕਾਲ ਕਰਨ ਲਈ ਨੰਬਰ ਹੈ ਅਰਸ਼ 416-303-1515 ਦਰਵਾਜੇ ਸਭਨਾਂ ਲਈ ਖੁੱਲੇ ਨੇ ਹਿੰਦੀ ਪੰਜਾਬੀ ਗੁਜਰਾਤੀ ਬੰਗਾਲੀ ਮਦਰਾਸੀ ਤਾਮਿਲ ਪੁਰਤਗੀਜ਼ ਇਟਾਲੀਅਨ ਸਪੈਨਿਸ਼ ਜੋ ਵੀ ਭਾਸ਼ਾ ਦੇ ਵਿਚ ਤੁਸੀਂ ਗਿਆਨ ਰੱਖਦੇ ਹੋ ਆਪਣੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਕਾਲ ਅਰਸ਼ 416-303-1515 ਯਾਦ ਰਵੇ ਕਿ CRTC ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਨਿਜ਼ਮ ਉਹੀ ਨੇ ਜੋ 1320 ਨੇ ਪਹਿਲਾਂ ਫਾਲੋ ਕੀਤੇ ਨੇ ਤੇ ਉਹੀ ਤੁਹਾਨੂੰ ਹੁਣ ਫਾਲੋ ਕਰਨੇ ਪੈਣਗੇ ਨੰਬਰ 416-303-1515
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
3: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
4: ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਰੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂਐਫਏ ਲੋਇਰਸ।
5: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
4: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 6477936889।
6: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ, ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-889-56 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
7: ਸਿਆਣੇ ਕਹਿੰਦੇ ਨੇ ਵਿਆਹ ਦਾ ਲੱਡੂ ਜੋ ਖਾਏ ਉਹ ਪਛਤਾਏ, ਜੋ ਨਾ ਖਾਏ ਉਹ ਵੀ ਪਛਤਾਏ।
8: ਪਰ ਇੱਕ ਲੱਡੂ ਖਾ ਕੇ ਕੋਈ ਨਹੀਂ ਪਛਤਾਉਂਦਾ, ਉਹ ਹੈ ਜੀ ਸਵੀਟ ਮਹਿਲ ਦਾ ਲੱਡੂ,
7: ਜਿਸ ਵਿੱਚ ਹੈ ਪਿਆਰ ਦੀ ਮਿਠਾਸ, ਕਈ ਸਾਲਾਂ ਦਾ ਵਿਸ਼ਵਾਸ, ਖਾਲਸ ਸਮੱਗਰੀ ਨਾਲ ਤਿਆਰ ਤਾਜ਼ੀਆਂ ਮਿਠਾਈਆਂ ਅਤੇ ਖਾਣੇ।
9: ਥੋੜਾ ਖਾਓ, ਵਧੀਆ ਖਾਓ, ਸਵੀਟ ਮਹਿਲ ਨਾਲ ਜਸ਼ਨ ਮਨਾਓ।
10: ਯਾ ਅੱਜ ਹੀ ਪਹੁੰਚੋ 680 ਰੈਕਸਡੇਲ ਬੁਲੇਵਾਰਡ, ਯੂਨਿਟ 9, ਨੀਅਰ ਹਾਈਵੇ 427, 416-679-9191।
11: ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ। ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ, 416-451-4565। 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ। 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।
12: ਅਗਰ ਤੁਸੀਂ ਖੇਤਾਂ ਵਿੱਚ ਕੰਮ ਕਰਕੇ ਢੇਰ ਸਾਰੇ ਡੇਲੀ ਡਾਲਰ ਕਮਾਉਣਾ ਚਾਹੁੰਦੇ ਹੋ, ਤਾਂ ਇਹ ਸੂਚਨਾ ਤੁਹਾਡੇ ਲਈ ਹੈ। ਸੰਪਰਕ ਕਰੋ ਅਜੈਬ ਸਿੰਘ ਸਹੋਤਾ, ਜੋ ਮਿਲਟਨ, ਕੈਲਡਨ, ਬ੍ਰੈਂਪਟਨ, ਮਾਲਟਨ, ਮਿਸੀਸਾਗਾ ਵਿੱਚੋਂ ਘਰੋਂ ਪਿਕਅਪ ਕਰਦੇ ਹਨ ਤੇ ਵਾਪਸੀ ਤੇ ਪੇਮੈਂਟ ਡੇਲੀ ਵੀ ਤੁਸੀਂ ਲੈ ਸਕਦੇ ਹੋ। 7 ਡੇਜ਼ ਕੰਮ। ਵਧੇਰੇ ਜਾਣਕਾਰੀ ਲਈ ਕਾਲ ਕਰੋ ਅਜੈਬ ਸਿੰਘ ਸਹੋਤਾ, 416-561-8882, 416-568-8882।
13: ਬ੍ਰੈਂਪਟਨ ਵਾਲਿਓ, ਤਿਆਰ ਹੋ ਜਾਓ ਬੁਲਟ ਮੋਟਰਸਾਈਕਲ ਜਿੱਤਣ ਲਈ, ਕਿਉਂਕਿ ਤੁਹਾਡੇ ਸ਼ਹਿਰ ਵਿੱਚ ਨਵੇਂ ਗ੍ਰੋਸਰੀ ਸਟੋਰ ਅਨਾਜ ਮਾਰਟ ਦੀ ਹੋ ਰਹੀ ਹੈ ਗ੍ਰੈਂਡ ਓਪਨਿੰਗ।
14: ਅੱਜ ਹੀ ਅਨਾਜ ਮਾਰਟ ਤੇ ਆਓ, $100 ਦੀ ਸ਼ਾਪਿੰਗ ਕਰੋ ਤੇ ਲੱਕੀ ਡਰਾ ਵਿੱਚ ਐਂਟਰੀ ਪਾਓ ਤੇ ਤੁਸੀਂ ਜਿੱਤ ਸਕਦੇ ਹੋ ਰਾਇਲ ਐਨਫੀਲਡ ਮੋਟਰਸਾਈਕਲ, LED TV, ਏਅਰ ਫਰਾਇਰ ਤੇ ਹੋਰ ਵੀ ਬਹੁਤ ਸਾਰੇ ਐਕਸਾਈਟਿੰਗ ਪ੍ਰਾਈਜ਼ਸ।
13: ਵਿਜ਼ਿਟ ਅਨਾਜ ਮਾਰਟ, 6141 ਮੇਫੀਲਡ ਰੋਡ, ਯੂਨਿਟ 42A, ਬ੍ਰੈਂਪਟਨ। ਕਾਲ 905-928-8557।
12: ਇਹ ਹੈ ਟਾਟਾ ਆਟੋ ਇਲੈਕਟ੍ਰਿਕ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ XUV ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ, ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555, 416-740-5555। ਟਾਟਾ ਆਟੋ ਇਲੈਕਟ੍ਰਿਕ।
15: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ। ਟੀਮ ਮਨਜੀਤ ਦੇ ਮਨਜੀਤ ਸਿੰਘ, ਘਰ ਖਰੀਦਣਾ, ਵੇਚਣਾ, ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ, ਫੋਨ ਨੰਬਰ 416-716-7653, 416-716-7653, ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca।

0: समोसा एंड स्वीट फैक्ट्री जिथे भाजी दियां सारियां आइटमां $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026। 100% कैनेडियन मेड टॉप क्वालिटी स्वीट्स हुन 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी लई कॉल करो 416-213-1165 416-213-1165।
1: शहर दी आवाज, दिलां दी पुकार, योर सिटी योर वॉइस योर रेडियो स्टार। आ गया फेर तो एक बार तुहाडा अपना CJMR 1320।
2: राष्ट्रीय अंतरराष्ट्रीय मुद्दियां ते गलबात। अमृतसर तो सरदार जसवीर सिंह पट्टी हुणा दे नाल।
3: वेलकम चावला न्यूज नेटवर्क टू टोरंटो, CNN टोरंटो। तुसी इस वक्त सुन रहे हो, कुछ पल करांगे गल्लां बातां सरदार जसवीर सिंह जी पट्टी साहब दे नाल। प्रोग्राम दे विच सोमवार तो असी उन्हां नूं होर भी अर्ली लियाउण दी कोशिश करांगे तां कि खुल के विचार चर्चा हो सकिया करे ते तुसी इस प्रोग्राम दा होर भी आनंद माण सको। नंबर स्टूडियो दा 905-813-1320 905-813-1320। पर साहब स्वागत है, वेलकम जी आयां नूं।
4: शुक्रिया जी, मेरे वल्लों भी आप जी दे सारे श्रोतियां ते दर्शकां नूं सत श्री अकाल जी।
3: की हाल चाल, ठीक ठाक हो?
4: बिलकुल ठीक है।
3: पर साहब उधर तुसी कुछ सुनाया सीगा जदन पहले दिन आप वापस आए सीगे, अपना की सीगा, कुछ सड़न गए कुछ?
4: जवाब नहीं हो जी
3: तो दोबारा सुनना चाहूंगा जी, मेरे बड़ा वधिया लगा। चलो सोमवार नु सुना दियो। वैसे डंडा पीर है विगड़िया तिगड़िया दा, ते इहदे बिना होर कोई ढंग है नहीं। बंदा जड़ा ना घट बोले जां जड़ा बंदा मुछा नु वट ना देवे ते उहनू कहिंदे कुछ नहीं, पल्ले दे मरिया सप्प है ना, सप्प दांदा नहीं। पर ओह कहिंदा डंडा पीर है विगड़िया तिगड़िया दा, शरीफ बंदे बारे गल कर रहा मैं, इहदे बिना कोई होर ढंग है नहीं। वांग रस्सियां दे लोकी काम लैंदे ते जिहड़े सप्प दे मूंह विच दंद है नहीं। दसो कादा मिस्त्री जहान उत्ते पूरे जिदे कोल अपने संद है नी। शिवगढ़ सत्या आखर नू पछताउणा जिहड़ा बंदा, समें दा पाबंद है नी, समें दा पाबंद है नी। सो ओह कहिंदे ने कि लाई लागना होवे घर वाला ते चंद्रा गवांढ वरा। 9 5 8 1 3 1 3 2 0 905-813-1320। दोस्तो तुहाडा कोई क्वेश्चन है तुसी कॉल कर सकदे हो, तुहाडा स्वागत है 905-813-1320। ते जिहड़े साडे क्वेश्चन ने ओह जिन्ना चिर असीं नहीं खत्म करांगे उन्ना चिर असीं अज एक दो मिनट एक्सट्रा भी चलांगे। ते अज शुक्रवार है, अशुरां दा भी शो काफी बिजी होना है, सारियां खबरां तुहानूं सुनाईयां ने। और 905-813-1320 इस वक्त इको मुद्दा है बड़ा जबरदस्त जिहड़ा है ओह हर एक थां दे उत्ते जिहड़ा है चल रहा वायरल हो रहा ओह है रवनीत सिंह बिटू ते आंडिया ते टमाटरां नाल कातलाना, आंडिया ते टमाटरां नाल कातलाना हमला, क्या बात है। ओ तो सुनिया सी लोकां दीआं वट्टियां दी सानू पीड़ रतणा होई, सज्जणा ने फुल मारिया साडी रूह अंबरां तक रोई, आंडिया ते टमाटरां नाल कातलाना हमला। बिटू ने कहा कि उन्हां दी मौत लई मुख्यमंत्री ते DGP जिम्मेवार होणगे।
4: पहली गल ते ए जी, बिट्टू हरी जा रहे सी जिथे इना दी पठानकोट तो अज नितिन नवीन ने हरी झंडी दे के पहली यात्रा नू नशेबंद पहली यात्रा नू रवाना करना सी। और उस यात्रा तो उथे भी आम आदमी पार्टी ने कालियां झंडियां दा स्वागत किया, तो उथे BJP दे खिलाफ नारेबाजी की, उथे भी तनावपूर्ण माहौल होया। बेसिकली जिस जगह ते नाका ला के बैठे सी ओहदा तां मेन ते हैगा सी राघव चड्ढा ते संदीप भट्ट, लेकिन ओह ते लभे नहीं, इह काबू आ गया। बरसात जिहड़ी आंडिया दी ते टमाटरां दी बणी ओह राघव चड्ढे ते संदीप भट्ट कणी, तो उन्हां नूं फिर मंगा रहा उन्हां ने कि तुसी पंजाब आयो सही, तुहाडा स्वागत इसे तरह करांगे। ਬਿੱਟੂਰੀ ਤੇ ਵੈਸੇ ਕਾਬੂ ਆ ਗਏ, ਇਹਨਾਂ ਨੇ ਉਤਰ ਕੇ ਬੰਦੇ ਵੀ ਦੋ ਫੜੇ ਉਹਨਾਂ ਦੇ, ਕੋਈ ਗੱਲ ਨੀ ਫੜ ਲੂ, ਕਹਿੰਦੇ ਅਸੀਂ ਆਏ, ਕਿਹੜੀ ਗੱਲ ਹੈਗੀ ਆ। ਪਰ ਬਿੱਟੂ ਕਹਿੰਦੇ ਮੈਂ ਗ੍ਰਹਿ ਮੰਤਰਾਲੇ ਨਾਲ ਗੱਲ ਕੀਤੀ ਵੀ ਜੇ ਕਿਤੇ ਮੇਰੀ ਮੌਤ ਹੋ ਗਈ ਤੇ ਮੇਰੀ ਮੌਤ ਦੀ ਮੁੱਖ ਮੰਤਰੀ ਪੰਜਾਬ ਤੇ ਡੀਜੀਪੀ ਪੰਜਾਬ ਜ਼ਿੰਮੇਵਾਰ ਹੋਣ। ਆਂਡਿਆਂ ਤੇ ਟਮਾਟਰਾਂ ਦੀ ਬਰਸਾਤ ਹੋਈ ਆ, ਉਹ ਕਹਿੰਦੇ ਜੀ ਮੇਰੇ ਤੇ ਕਾਤਲ ਨਾਲ ਜਾਨ ਨੇ ਬਲਾਉਂਦਾ, ਲੋਕਾਂ ਦੇ ਕੁੱਲ ਤੇ ਹਥਿਆਰ ਚ ਵਿਖਾਓ ਕਿਹੜੇ ਹਥਿਆਰ ਜਿਹੜੇ ਬੰਦੇ ਫੜੇ ਤੁਸੀਂ। ਪੁਲਿਸ ਨੂੰ ਵੀ ਕਹਿੰਦੇ ਆ ਵੀ ਤੁਹਾਡੀ ਸ਼ਹਿਰ ਥੱਲੇ ਸਭ ਕੁਛ ਰਿਹਾ, ਤੁਸੀਂ ਵੀ ਜਿਹੜੇ ਉਹ ਸਾਡੀ ਜਿਹੜੀ ਆ ਉਹ ਹਿਫਾਜ਼ਤ ਨਹੀਂ ਕਰ ਰਹੇ, ਤੁਸੀਂ ਵੀ ਜਿਹੜੇ ਆ ਉਹ ਹਾਕਮ ਪਿਰਦਾ ਪੱਖ ਪੂਰ ਰਹੇ ਹੋ। ਤੇ ਬਿੱਟੂ ਰੰਜ ਇਸ ਜਗ੍ਹਾ ਮਜ਼ਮਾ ਲਾਇਆ ਤੇ ਜਿਹੜਾ ਰੋਵਣ ਜੋਬਲ ਰੰਧਾਵਾ ਸੀ ਉਹਨੇ ਇੰਨੀ ਗੱਲ ਕਹੀ, ਜਿਹੜਾ ਜੂਦ ਆ ਗਈ ਸੀ ਉਹਨੇ ਕਿਹਾ ਵੀ ਇਹ ਹੁਣ ਸਾਡੇ ਰਿਸ਼ਤੇਦਾਰ ਘਰ ਵੜ ਕੇ ਬੈਠਾ ਅੰਦਰ ਲੋਕ ਕੇ, ਬਾਹਰਲੇ ਕੋਈ ਗੱਲ ਕਰੇ ਸਾਡੇ ਨਾਲ, ਅੰਦਰ ਨੂੰ ਲੋਕ ਕੇ ਬੈਠਾ। ਉੱਥੇ ਉਹ ਦੋ ਬੰਦੇ ਨੂੰ ਪੁੱਛਿਆ ਤੁਸੀਂ ਕਿਵੇਂ, ਕਹਿੰਦਾ ਆਏ ਚ ਵੀ ਸ਼ੱਕ ਵਾਲੀ ਗੱਲ ਸੀ, ਇੱਕ ਕਹਿੰਦਾ ਮੇਰਾ ਸਾਹਮਣੇ ਘਰ, ਮੈਂ ਆਪਣੇ ਘਰ ਸੀਗਾ, ਦੂਜਾ ਕਹਿੰਦਾ ਮੈਂ ਤੇ ਬੱਸ ਫੜਨੀ ਜੇ ਤੋਂ ਆ ਕੇ, ਇਹਦੇ ਤਲਾਸ਼ੀ ਲਓ ਜੀ, ਉਹਨੇ ਕੀ ਬਰਾਮਦ ਕੁਝ ਵੀ ਨੀ। ਇਸ ਕਰਕੇ ਬਿੱਟੂ ਰਾਮ ਨੂੰ ਇੱਕ ਚਾਹੀਦਾ ਸੀ ਵੀ ਖਬਰ ਬੜੀ ਲੱਗੀ ਹੋ ਗਈ ਸੀ ਤੁਹਾਨੂੰ, ਖਬਰ ਉਹਨੂੰ ਕੋਈ ਲੱਗ ਰਹੀ, ਖਬਰ ਲੱਗ ਗਈ ਬਰਾਬਰ ਤੇ ਉਹਨਾਂ ਦੀ, ਜਿੱਥੇ ਖਬਰ ਅੱਜ ਇਹਨਾਂ ਦੀ ਯਾਤਰਾ ਲੱਗਣੀ ਕੇਵਲ ਢੁੱਲਣ ਦੀ, ਉੱਥੇ ਨਾਲ ਹੀ ਬਰਾਬਰ ਤੇ ਖਬਰ ਬਿੱਟੂ ਦੀ ਲੱਗ ਜੂਗੀ। ਇਹੋ ਬਿੱਟੂ ਦੀ ਚਾਹੁੰਦੇ ਸੀ ਮੇਰੀ ਖਬਰ ਬਰਾਬਰ ਤੇ ਲੱਗੇ।
3: ਚੰਗਾ ਹੁੰਦਾ ਬਿੱਟੂ ਟਮਾਟਰ ਤੇ ਅੰਡੇ ਇਕੱਠੇ ਕਰਦਾ ਤੇ ਵਿੱਚ ਪਾਉਂਦਾ ਪਿਆਜ ਥੋੜਾ ਜਾ ਨਮਕ ਤੇ ਬਣਾਉਂਦਾ ਆਮਲੇਟ। ਹੈ ਦੇਖੋ ਮਾਰਨ ਵਾਲਿਆਂ ਨੇ ਆਂਡੇ ਮਾਰੇ, ਥੋੜੇ ਜਿਹੇ ਟਮਾਟਰਾਂ ਦੇ ਨਾਲ ਗੰਢੇ ਵੀ ਸੁੱਟ ਦਿੰਦੇ,
4: ਕੋਈ ਗੱਲ ਨੀ, ਗੱਲ ਸੁੱਟ ਦਿੰਦੀ, ਸਲਾਹ ਦੇਣੇ ਉਹਨਾਂ ਦੀ।
3: 9058131320 ਤੇ ਤੁਸੀਂ ਕਾਲ ਕਰ ਸਕਦੇ ਹੋ, ਅਗਰ ਚਾਹੋ ਤਾਂ 905-813-1320। ਦੂਸਰਾ ਮੁਕੱਦਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਅਤੇ ਬਹੁਤ ਹੀ ਨਾਮਵਾਰ ਸ਼ਖਸੀਅਤ ਹੈ ਜੀ, ਉਹਨਾਂ ਦਾ ਇੱਕ ਮਹੀਨੇ ਜਿਹੜਾ ਮੁਕੱਦਮਾ ਦਰਜ ਹੋਣ ਤੋਂ ਬਾਅਦ ਵੀ ਭਾਈ ਅਮਰਜੀਤ ਸਿੰਘ ਚਾਵਲਾ ਹੋਣ ਦੀ ਗ੍ਰਿਫਤਾਰੀ ਨਾ ਹੋਣਾ ਬਹੁਤ ਵੱਡੇ ਸਵਾਲ ਖੜੇ ਕਰ ਰਿਹਾ ਤੇ ਕਾਫੀ ਚਰਚਾ ਤੇ ਕਾਫੀ ਇਹਦੀ ਜਿਹੜੀ ਹੈ ਵੀਡੀਓ ਵੀ ਵਾਇਰਲ ਹੋ ਰਹੀ ਉਹਨਾਂ ਦੀ ਵੀ, ਤੇ ਇਸ ਵਿਸ਼ੇ ਤੇ ਗੱਲਬਾਤ ਕਾਫੀ ਵੱਡੀ ਤਾਦਾਦ ਦੇ ਵਿਚ ਸੋਸ਼ਲ ਨੈਟਵਰਕ ਮੀਡੀਆ ਤੇ ਵੀ ਆਵਾਜ਼ਾਂ ਉੱਠ ਰਹੀਆਂ ਨੇ, ਕੀ ਕਹਿਣਾ ਚਾਹੋਗੇ
4: ਤੁਸੀਂ? ਉਹ ਨੀ ਗੱਲ ਕਰੀ ਸਲਾਹ ਸੀ, ਕਰਮਾ ਬਾਅਦ ਨਾ ਚੰਗੇ ਸਾਖ ਮਿਲਦੇ, ਸਾਖਾਂ ਬਾਅਦ ਨਾ ਕਰਜ਼ ਚਾਹੀਦੇ, ਉਹਦੀ ਗੱਲ ਨੀ ਕਰਦੇ ਕਿਸੇ?
3: ਨਹੀਂ ਨਹੀਂ, ਉਦਣ ਜਦੋਂ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ, ਕੁਝ ਸੜਨਗੇ, ਕੁਝ ਹੱਸਣਗੇ, ਕੁਝ ਮੱਚਣਗੇ, ਬਸ ਉਹੀ ਹੋਈ, ਮੈਨੂੰ ਲਿਖ ਕੇ ਵੀ ਭੇਜ ਦਿਓ ਕਿਉਂਕਿ ਤੁਹਾਡੀ ਗੱਲ ਦਾ ਐਕਸ਼ਨ ਐਕਸ਼ਨ ਜਿਹੜਾ ਬੜੀ ਛੇਤੀ ਹੋਇਆ ਨਾ, ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਕਿਤੇ ਬਾਅਦ ਪਤਾ ਲੱਗਦਾ। ਹਾਂਜੀ
4: ਜਿਹੜੀ ਚਾਵਲਾ ਸਾਹਿਬ ਦੀ ਗੱਲ ਹੈ ਜੀ, 21 ਅਗਸਤ ਦਾ ਪਰਚਾ ਦਰਜ ਹੋਇਆ ਹੋਵੇ ਤੇ ਪੁਲਿਸ ਕਾਰਵਾਈ ਨਾ ਕਰੇ ਤੇ ਮੀਡੀਆ ਨੂੰ ਜਿਹੜੀ ਆ ਉਹ ਐਫ ਆਈ ਆਰ ਦੀ ਜਾਣਕਾਰੀ ਨਾ ਮਿਲੇ, ਇਹਦਾ ਮਤਲਬ ਪਿੱਛੇ ਕੋਈ ਸਰਕਾਰੀ ਸ਼ਕਤੀ ਹੈਗੀ ਸੀ, ਫਿਰ ਨਹੀਂ ਮਿਲੀ। ਨਹੀਂ ਤੇ ਵਿਰੋਧੀ ਤੇ ਜਾਗੂ ਸੀ, ਪਰਚਾ ਬਾਅਦ ਦਰਜ ਹੋਣਾ ਸੀ, ਮੀਡੀਆ ਨੂੰ ਪਹਿਲਾਂ ਪਤਾ ਲੱਗਣਾ ਸੀ ਜਾਂ ਕੁਛ ਹੋ ਰਿਹਾ। ਹੁਣ ਪਰਚਾ ਵੀ ਜਿਹੜਾ ਕੋਰਟ ਦੇ ਨਹੀਂ ਦਰਜ ਹੋਇਆ, ਇਸ ਪਰਚੇ ਦੇ ਉੱਤੇ ਰਜਿੰਦਰ ਸਿੰਘ ਮਹਿਤਾ ਕਹਿੰਦੇ ਜੀ ਚਾਵਲਾ ਤਾਂ ਬੰਦਾ ਹੀ ਦਿੰਦਾ ਜੀ ਹੈਗਾ, ਉਹਦੇ ਤੇ ਧੱਕਾ ਹੋਇਆ ਜੀ, ਅਸੀਂ ਗੁਰਨੂੰ ਜਾ ਕੇ ਮਿਲਾਂਗੇ ਅਸੀਂ। ਕਹਿੰਦੇ ਹਨੀ ਟੈਪ ਤੇ ਜਿੱਦਣ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦੀ ਸਾਲੀ ਨੂੰ ਲੈ ਕੇ ਤਾਂ ਉਹਦਾ ਹਨੀ ਟੈਪ ਨਹੀਂ ਸੀਗਾ, ਸਭ ਤੋਂ ਵੱਧ ਸਰਗਰਮ ਤੁਸੀਂ ਸੀ ਉੱਧਰ। ਅੱਜ ਦੇ ਵਿੱਚ ਜਦੋਂ ਚਾਵਲਾ ਹੋਰੀ ਮੈਂ ਖੁਦ 13 ਤਰੀਕ ਨੂੰ ਪਹੁੰਚ ਗਏ ਕੈਨੇਡਾ ਦੇ ਵਿੱਚ, ਉਦੋਂ ਬਾਅਦ ਇਹਦੀ ਜਿਹੜੀ ਐਫ ਆਈ ਆਰ ਦੀ ਕਾਪੀ ਬਾਹਰ ਆਉਂਦੀ ਹੈ 16 ਨੂੰ ਆਉਂਦੀ। ਇਸ ਕਰਕੇ ਮੈਂ ਜੋ ਅੱਗੇ ਵੀ ਗੱਲ ਕੀਤੀ ਵੀ ਹਰਜੋਤ ਸਿੰਘ ਬੈਂਸ ਦਾ ਹੱਥ ਅਗਲੇ ਪਾਸੇ ਹੈਗਾ, ਜੇ ਕਿਤੇ ਅਦਾਲਤ ਦੇ ਹੁਕਮ ਨੇ ਉਹਨੇ ਪਰਚਾ ਦਰਜ ਨਹੀਂ ਹੋਣਾ, ਅੱਗੇ ਬੀਬੀ ਕੋਸ਼ਿਸ਼ ਕਰਕੇ ਵੇਖਦੀ ਸੀ ਨਾ ਉਹਨੇ, ਨਹੀਂ ਪਰਚਾ ਦਰਜ ਹੈ। ਤੇ ਬੀਬੀ ਨੂੰ ਮਨਾਉਣ ਵਾਸਤੇ ਅਕਾਲ ਤਖ਼ਤ ਦੇ 5 ਪਿਆਰੇ ਵੀ ਹਾਜ਼ਰੀ ਭਰ ਚੁੱਕੇ ਆ, ਤੈਨੂੰ ਆਦੇਸ਼ ਦਿੰਦੇ ਸੀ 5 ਪਿਆਰੇ, ਉਹ ਕਹਿੰਦੇ ਜੋ ਮਰਜ਼ੀ ਕਰੋ, ਮੈਂ ਤੁਸੀਂ ਤੇ ਨਹੀਂ ਹੈਗਾ। ਇੱਥੋਂ ਤੱਕ ਗੱਲਾਂ ਹੋਈਆਂ
3: ਕੀ ਇਹ ਇਹ ਇਹ ਇਹੋ ਜਿਹੇ ਮਸਲੇ ਦੇ ਉੱਤੇ 5 ਪਿਆਰਿਆਂ ਨੂੰ ਇਸ ਤਰੀਕੇ ਦੇ ਨਾਲ ਕਿਸੇ ਬੀਬੀ ਦਾ ਪੱਖ ਸੁਣਿਓ ਬਗੈਰ ਉਹਨੂੰ ਇਸ ਤਰ੍ਹਾਂ ਕਹਿਣਾ ਧਰਮ ਦੇ ਅਨੁਕੂਲ ਹੈ, ਰਹਿਤ ਮਰਿਆਦਾ ਦੇ ਵਿੱਚ ਹੈ?
4: ਬਿਲਕੁਲ ਨਹੀਂ ਹੈਗਾ ਜੀ, ਜਿਹੜੇ ਪੰਜ ਪਿਆਰਿਆਂ ਨੇ ਸਿਰਫ ਜਥੇਦਾਰਾਂ ਨੂੰ ਇਹ ਪੁੱਛਿਆ ਸੀ ਵੀ ਅਸੀਂ ਅਕਾਲ ਤਖ਼ਤ ਦੇ ਪੰਜ ਪਰੇ ਸਾਨੂੰ ਇਹ ਦੱਸਿਆ ਦੇਵੇ, ਸਪਸ਼ਟੀਕਰਨ ਦਿੱਤਾ ਜਾਵੇ ਵੀ ਸੌਦਾ ਸਾਨੂੰ ਮਾਫ਼ੀ ਤੁਸੀਂ ਕਿਉਂ ਦਿੱਤੀ, ਕਿਹਦੇ ਕਹਿਣ ਤੇ ਦਿੱਤੀ? ਉਹਦਾ ਜਵਾਬ ਵੀ ਦਿੱਤਾ ਸੀ, ਲੇਕਿਨ ਇਹਨਾਂ ਨੇ ਉਹਨਾਂ ਨੂੰ ਜਰਮ ਡਿਸਮਿਸ ਕਰਤਾ ਪੰਜਾਂ ਨੂੰ।
3: ਹੁਣ ਭਾਈ ਅਮਰਜੀਤ ਸਿੰਘ ਚਾਵਲਾ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨਾਂ ਦੇ ਵਿਚ ਉਨ੍ਹਾਂ ਨੇ ਅਸਤੀਫੇ ਦੇ ਦਿੱਤੇ ਨੇ। ਉਨ੍ਹਾਂ ਤੇ ਐਲੀਗੇਸ਼ਨ ਇਲਜ਼ਾਮ ਸਾਬਤ ਹੁੰਦੇ ਨੇ ਚਾਹੇ ਨਹੀਂ ਹੁੰਦੇ ਉਹ ਬਾਅਦ ਦੀ ਗੱਲ ਹੈ। ਜਿਵੇਂ ਉਹ ਕਹਿੰਦੇ ਨੇ ਕਿ ਉਨ੍ਹਾਂ ਦਾ ਇਹ ਰਾਜਨੀਤਿਕ ਜਿਹੜਾ ਜੀਵਨ ਸਫ਼ਰ ਜਿਹੜਾ ਤਬਾਹ ਕਰਨ ਵਾਸਤੇ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ, ਅਸੀਂ ਉਨ੍ਹਾਂ ਦੀ ਗੱਲ ਨਾਲ ਸਹਿਮਤ ਹਾਂ, ਪਰ ਇਸ ਸੰਦਰਭ ਦੇ ਵਿਚ ਅਕਾਲ ਤਖ਼ਤ ਸਾਹਿਬ ਦੀ ਇਸ ਤਰੀਕੇ ਦੇ ਨਾਲ ਪੰਜਾਂ ਪਿਆਰਿਆਂ ਦੀ ਵਰਤੋਂ ਕੀਤੀ ਜਾਣੀ ਜਾਂ ਉਸ ਬੀਬੀ ਨੂੰ ਦਬਾਉਣਾ, ਉਹਦਾ ਪੱਖ ਸੁਣਨਾ ਚਾਹੀਦਾ, ਉਹ ਸੱਚੀ ਹੈ ਝੂਠੀ ਹੈ ਉਹ ਰੱਬ ਜਾਣਦਾ, ਜਾਂ ਉਹ ਜਾਣਦਾ, ਜਾਂ ਭਾਈ ਅਮਰਜੀਤ ਸਿੰਘ ਚਾਵਲਾ ਜਾਣਦੇ, ਜਾਂ ਉਹਨਾਂ ਦੀ ਰੂਹ ਜਾਣਦੀ ਹੈ, ਪਰ ਇਹਦੇ ਉੱਤੇ ਇਸ ਤਰੀਕੇ ਦੇ ਨਾਲ ਪੰਜਾਂ ਪਿਆਰਿਆਂ ਵੱਲੋਂ ਜੋ ਦਬਾਅ ਬਣਾਇਆ ਜਾਣਾ, ਇਹ ਆਉਣ ਵਾਲੇ ਸਮੇਂ ਦੇ ਵਿਚ ਕੀ ਸਿੱਖ ਕੌਮ ਦੀਆਂ ਜਿਹੜੀਆਂ ਰੀਤੀ ਰਿਵਾਇਤਾਂ ਨੇ, ਜਿਹੜੇ ਨਿਯਮ ਨੇ, ਜਿਹੜੇ ਧਰਮ ਦੇ ਮੁਤਾਬਕ ਜਿਹੜੇ ਸਾਨੂੰ ਕਾਇਦੇ ਪੜਾਏ ਗਏ ਨੇ, ਉਨ੍ਹਾਂ ਦੀਆਂ ਧੱਜੀਆਂ ਨਹੀਂ ਉੱਡਦੀਆਂ?
4: ਚਾਵਲਾ ਸਾਹਿਬ, ਬਿਲਕੁਲ ਧੱਜੀਆਂ ਉੱਡਦੀਆਂ ਜੀ। ਜਿਨ੍ਹਾਂ ਨੇ ਸਹੀ ਤਰੀਕੇ ਦਾ ਐਕਸ਼ਨ ਲਿਆ ਉਸ ਟਾਈਮ ਦੇ ਉੱਤੇ, ਉਹ ਤੁਸੀਂ ਛੁੱਟੀ ਕਰ ਦਿੱਤੀ। ਆ ਜਿਹੜੇ ਆਪਣੀ ਤਾਕਤ ਦੀ ਦੁਰਵਰਤੋਂ ਕਰ ਰਹੇ, ਸ਼ਰਿਆ ਵਰਤੇ, ਉਹਨਾਂ ਨੂੰ ਤੁਸੀਂ ਕੁਝ ਨੀ ਪੁੱਛ ਰਹੇ। ਤੁਸੀਂ ਜਿਹੜਾ ਇਹਦੇ ਚ ਮੋਹਨ ਸਿੰਘ ਡਰਾਈਵਰ ਹੈ ਜੀ, ਜਿਹੜਾ ਬੀਬੀ ਦਾ ਡਰਾਈਵਰ ਵੀ ਰਿਹਾ ਹੈ, ਮੋਹਨ ਸਿੰਘ ਡਰਾਈਵਰ ਦਾ ਪਿਛੋਕੜ ਇਹ ਆ ਵੀ ਭਾਈ ਨੰਦ ਲਾਲ ਪਬਲਿਕ ਸਕੂਲ ਉੱਥੇ ਹੈਗਾ, ਐਸਸੀਪੀ ਨੰਦ, ਉੱਥੇ ਆਰ ਜੀ ਡਰਾਈਵਰ ਹੁੰਦਾ ਸੀ। ਪਹਿਲਾਂ ਉੱਥੇ ਉਹਨੇ ਕੋਈ ਕਰਤੂਤ ਗੋਲੀ ਤੇ ਉੱਥੋਂ ਨੂੰ ਕੱਢ ਦਿੱਤਾ ਗਿਆ, ਮੁੜ ਕੇ ਫਿਰ ਉਹਨੂੰ ਗੁਰਦੁਆਰੇ ਰੱਖਿਆ ਗਿਆ, ਫਿਰ ਡਰਾਈਵਰ ਰੱਖਿਆ ਗਿਆ, ਕਿਉਂ ਰੱਖਿਆ ਗਿਆ ਜੀ? ਫਿਰ ਦੁਬਾਰਾ ਉਹਨੂੰ, ਫਿਰ ਉਹਨੇ ਦਾਰੂ ਪੀ ਕੇ ਡਾਕਟਰ ਦਲਜੀਤ ਸਿੰਘ ਚੀਮੇ ਨੂੰ ਲਾਈਵ ਗਲਾ ਕੱਢੀਆਂ, ਫਿਰ ਛੁੱਟੀ ਹੋਈ, ਫਿਰ ਰੱਖ ਲਿਆ ਗਿਆ। ਇਹ ਛੱਤੀਆਂ ਪੀੜੀਆਂ ਕਿਹੜੀਆਂ ਪਿੱਛੇ ਕੰਮ ਕਰਦੀਆਂ
3: ਜੀ?
4: ਉਹਨੂੰ ਰੱਖਣ ਤੋਂ ਬਾਅਦ ਉਹ ਮੋਹਨ ਸਿੰਘ ਜਿਹੜਾ ਚਾਵਲੇ ਦਾ ਵੀ ਡਰਾਈਵਰ ਸੀ, ਤੇ ਉਹ ਬੀਬੀ ਦਾ ਵੀ ਡਰਾਈਵਰੀ ਕਰਦਾ ਸੀ, ਕਿਉਂਕਿ ਉਹ ਗੱਡੀ ਸਰਕਾਰੀ ਸੀ ਉਹਦੇ ਕੋਲ, ਬੀਬੀ ਕੋਲ। ਇਹਦੇ ਵਿੱਚ ਇੱਕ ਪਰਚਾ ਸ਼ਾਇਦ ਹੋਰ ਦਰਜ ਹੋ ਜਾਵੇ, ਇੱਕ ਪਰਚਾ ਹੋਰ ਹੋਏਗਾ, ਉਹ ਅਕਾਲੀ ਆਗੂਆਂ ਤੇ ਹੋਏਗਾ। ਉਹਦੀ ਛਾਣਬੀਣ ਦੇ ਵਿੱਚ ਗੱਲ ਸਾਹਮਣੇ ਆ ਗਈ ਨਾ, ਕਿਤੇ ਇੱਕ ਪਰਚਾ ਹੋਰ ਹੋਏਗਾ ਉਹਦੇ। ਉਹਦੇ ਵਿੱਚ ਅਸੀਂ ਉਹਨਾਂ ਨਾਂ ਨੀ ਲੈਂਦੇ ਅਕਾਲੀ ਆਗੂ ਨੇ ਕਿਹੜੇ ਕਿਹੜੇ ਨੇ, ਲੇਕਿਨ ਉਹਨਾਂ ਆਗੂ ਅਕਾਲੀ ਆਗੂ ਨੂੰ ਚੰਗੀ ਤਰ੍ਹਾਂ ਪਤਾ ਵਾ ਵੀ ਸੌਦਾ ਤੁਸੀਂ ਬੀਬੀ ਦਾ ਕਿੰਨੇ ਚ ਕੀਤਾ ਸੀ, ਕਿੱਥੇ ਕੀਤਾ ਸੀ। ਬੀਬੀ ਨੂੰ ਸਿਰਫ ਲਿਆਂਦਾ ਇਸ ਕਰਕੇ ਗਿਆ ਸੀ ਵੀ ਪਹਿਲਾਂ ਤੇ ਗਿਆਨੀ ਹਰਪ੍ਰੀਤ ਨੂੰ ਬਦਨਾਮ ਕਰਨਾ, ਮੁੜ ਕੇ ਵਾਰੀ ਵਾਰੀ ਸੀ ਗਿਆਨੀ ਰਘਬੀਰ ਸਿੰਘ, ਲੇਕਿਨ ਕੰਮ ਉਲਟ ਹੋ ਗਿਆ
3: ਜੀ। ਮਸਲਾ ਪੱਟੀ ਸਾਹਿਬ ਇਹ ਵੀ ਉੱਠਦਾ ਕਿ ਜੇ ਬੀਬੀ ਵਾਕਿਆ ਹੀ ਇਹੋ ਜਿਹੇ ਮਸਲਿਆਂ ਵਾਸਤੇ ਲਿਆਂਦੀ ਗਈ ਸੀ, ਜੇ ਮਤਲਬ ਕੁਐਸਚਨ ਆ ਮੇਰਾ, ਮਤਲਬ ਜੇ ਇਹਦੇ ਵਿਚ ਰਤਾ ਭਰ ਵੀ ਸਚਾਈ ਹੈ, ਤੇ ਫਿਰ ਬੀਬੀ ਨੂੰ ਵੀ ਤਾਂ ਫਿਰ ਵਰਤਣ ਵਾਸਤੇ ਕੁਝ ਚੰਗੀ ਚੋਖੀ ਵੱਡੀ ਰਕਮ ਦਿੱਤੀ ਗਈ ਹੋਗੀ, ਤਾਂ ਉਹਦੀ ਵੀ ਤਾਂ ਖੋਜ ਪੜਤਾਲ ਹੋਣੀ ਚਾਹੀਦੀ ਆ ਵੀ ਇਹਨੇ ਕੰਮ ਨੂੰ ਅੰਜਾਮ ਦੇਣ ਵਾਸਤੇ ਹਾਂ ਕੀਤੀ ਸੀ ਜਾਂ ਨਹੀਂ ਕੀਤੀ ਸੀ, ਇਹਦੇ ਪਿੱਛੇ ਰਾਜ ਕੀ ਸੀ ਉਹਦਾ, ਮਤਲਬ ਡੈਫੀਨੇਟਲੀ ਉਹਦਾ ਕਰੈਕਟਰ ਜਿਹੜਾ ਵਾ ਉਹਦਾ ਵੀ ਖੰਗਾਲਣਾ ਚਾਹੀਦਾ। ਕਿਉਂਕਿ ਜੇ ਭਾਈ ਹਰਪ੍ਰੀਤ ਸਿੰਘ ਹੋਣਾ ਦੀ ਤੁਸੀਂ ਗੱਲ ਕਰ ਰਹੇ ਹੋ, ਜਾਂ ਜਿਸ ਤਰੀਕੇ ਨਾਲ ਭਾਈ ਅਮਰਜੀਤ ਸਿੰਘ ਚਾਵਲਾ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਦੇ ਵਿਚ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੰਜ ਪਿਆਰੇ ਵੀ ਆ ਗਏ, ਬੀਬੀ ਨੂੰ ਦਬਾਉਣ ਦੀ ਗੱਲ ਵੀ ਆ ਗਈ, ਇਹ ਤਾਂ ਸਿੱਖੀ ਸਿਧਾਂਤ ਦੀਆਂ ਸ਼ਰੇਆਮ ਧੱਜੀਆਂ ਉੱਡ ਰਹੀਆਂ ਨੇ।
4: ਜਿਹੜੀ ਚਰਚਾ ਹੈ ਜੀ, ਉਹਨੂੰ 25 ਲੱਖ ਸੌਦਾ ਕੀਤਾ ਹੁੰਦਾ ਵੀ ਤੂੰ ਕਿਸੇ ਤਰੀਕੇ ਨਾਲ ਗਿਆਨੀ ਹਰਪ੍ਰੀਤ ਨੂੰ ਖਤਮ ਕਰਦੇ, ਬਸ ਇੱਥੋਂ ਤੱਕ ਤੁਸੀਂ ਚਲੇ
3: ਗਏ। ਚਰਚਾ ਹੈ, ਚਲੋ ਬੀਬੀ ਆਊਗੀ ਸਾਹਮਣੇ, ਔਰ ਸਾਡੀ ਕੋਸ਼ਿਸ਼ ਹੈ ਕਿ ਭਾਈ ਅਮਰਜੀਤ ਸਿੰਘ ਚਾਵਲਾ ਜੇ ਕੈਨੇਡਾ ਦੇ ਵਿਚ ਨੇ ਤਾਂ ਜ਼ਰੂਰ ਉਨ੍ਹਾਂ ਦੇ ਨਾਲ ਪਰਸਨਲ ਤੌਰ ਤੇ ਜਿੱਥੇ ਉਹ ਹੁਣ ਉੱਥੇ ਜਾ ਕੇ ਵੀ ਕਿਤੇ ਜੇਕਰ ਅਸੀਂ ਇੰਟਰਵਿਊ ਕਰ ਸਕੀਏ ਜਾਂ ਸਾਡੇ ਸਟੂਡੀਓ ਦੇ ਵਿਚ ਆ ਸਕਣ ਤਾਂ ਉਨ੍ਹਾਂ ਦਾ ਪੱਖ ਜ਼ਰੂਰ ਜਾਣੀਏ। ਕਿਉਂਕਿ ਇਹਦੇ ਨਾਲ, ਕਿਉਂਕਿ ਸ੍ਰੀ ਅਨੰਦਪੁਰ ਸਾਹਿਬ ਜੇ ਆਪਾਂ ਅਨੰਦਪੁਰ ਸਾਹਿਬ ਦੀ ਹਿਸਟਰੀ ਪੜ੍ਹਦੇ ਹਾਂ ਤਾਂ ਸਾਡੀਆਂ ਛਾਤੀਆਂ ਚੌੜੀਆਂ ਹੁੰਦੀਆਂ ਨੇ, ਖਾਲਸਾ ਹੀ ਜਾਹੋ ਜਲੋ ਸਾਡੀਆਂ ਮੁੱਛਾਂ ਨੂੰ ਤਾਹ ਹੁੰਦਾ ਹੈ। ਅਸੀਂ ਇੱਕ ਤਾਣ ਕੇ ਕਹਿੰਦੇ ਹਾਂ ਕਿ ਦੁਨੀਆਂ ਦੇ ਉੱਤੇ ਇੱਕ ਵਾਹਿਦ ਧਰਮ ਹੈ, ਵਾਹਿਦ ਕੌਮ ਹੈ, ਜਿਸ ਨੂੰ ਇਹ ਪਤਾ ਹੈ ਕਿ ਖਾਲਸੇ ਦੀ ਸਾਜਨਾ ਕਿੱਥੇ ਤੇ ਕਦੋਂ ਹੋਈ ਤੇ ਕਿੰਨੇ ਸਾਡੀ ਸਾਜਨਾ ਕੀਤੀ ਤੇ ਇਸ ਧਰਮ ਦਾ ਬਾਨੀ ਕੌਣ ਹੈ। 29 ਮਾਰਚ ਕਹਿ ਲੋ 30 ਮਾਰਚ 1699 ਦੀ ਵਿਸਾਖੀ ਨੂੰ ਆਨੰਦਪੁਰ ਸਾਹਿਬ ਦੇ ਵਾਸੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਨੇ ਖਾਲਸਾ ਸਾਜਿਆ ਤੇ ਖਾਲਸੇ ਦੀਆਂ ਹਦਾਇਤਾਂ ਕੀ ਨੇ, ਖਾਲਸੇ ਨੂੰ ਸਬਕ ਕੀ ਹੈ। ਖਾਲਸਾ ਧੀਆਂ ਭੈਣਾਂ ਦੀ ਰਾਖੀ ਵਾਸਤੇ ਹੈ, ਮਜ਼ਲੂਮ ਦੀ ਰੱਖਿਆ ਵਾਸਤੇ ਹੈ। ਖਾਲਸੇ ਦੇ ਕੰਨਾਂ ਦੇ ਵਿੱਚ ਇਹ ਵਜਨ ਪੈ ਜਾਣ ਕਿ ਖਾਲਸਾ ਜੀ ਮੇਰੀ ਧੀ ਨੂੰ ਕੋਈ ਚੱਕ ਕੇ ਲੈ ਗਿਆ ਤੇ ਖਾਲਸਾ ਅਰਦਾਸਾ ਸੋ ਦੇਵੇ ਤੇ ਜਾਨਾਂ ਦੀ ਪਰਵਾਹ ਨਹੀਂ ਕਰਦਾ। ਉਸ ਆਨੰਦਪੁਰ ਸਾਹਿਬ ਦੇ ਵਿੱਚੋਂ ਜਿਹੜੀਆਂ ਇਹੋ ਜਿਹੀਆਂ ਆਵਾਜ਼ਾਂ ਆਉਣੀਆਂ, ਭਾਈ ਬਚਿੱਤਰ ਸਿੰਘ ਦਾ ਜ਼ਿਕਰ ਹੁੰਦਾ ਉਹਦੇ ਵਿੱਚ, ਭਾਈ ਬਚਿੱਤਰ ਸਿੰਘ ਸਰਾਂ ਜਾਂ ਜਿਹੜੇ ਉਸੇ ਨਿਵਾਸ ਬਣਿਆ, ਭਾਈ ਬਚਿੱਤਰ ਸਿੰਘ ਕੌਣ ਆ, ਇਤਿਹਾਸ ਪੜ੍ਹਦੇ ਹਾਂ ਤਾਂ ਸੀਨਾ ਦਗ ਦਗ ਹੋ ਜਾਂਦਾ, ਚਿਹਰੇ ਲਾਲ ਹੋ ਜਾਂਦੇ ਨੇ, ਪ੍ਰਾਊਡ ਫੀਲ ਕਰਦੇ ਹਾਂ। ਪਰ ਜੇ ਇੱਥੇ ਇਹੋ ਜਿਹੇ ਐਲੀਗੇਸ਼ਨ ਲੱਗਦੇ ਨੇ, ਇਹੋ ਜਿਹੀਆਂ ਕਹਾਣੀਆਂ ਸਾਹਮਣੇ ਆ ਰਹੀਆਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਫਿਰ ਮਾੜੀ ਮੋਟੀ ਗੱਲ ਜਿਹੜੀ, ਅੱਜ ਵੇਖੋ ਸੁੱਚਾ ਸਿੰਘ ਲਗਾਹ ਨੂੰ ਕਿਵੇਂ ਜਗਦੀ ਜਮੀਰ ਵਾਲਿਆਂ ਨੇ ਉੱਥੇ ਬੋਲਣ ਨਹੀਂ ਦਿੱਤਾ, ਹਨਾ ਰੌਲਾ ਪਿਆ ਆ।
4: ਉਹ ਵੀ ਪਹਿਲਾਂ ਨਿਬੇੜੀਏ
3: ਜੀ,
4: ਮੈਨੂੰ ਇਹ ਚੀਜ਼ ਆਵੇ ਜਿਹੜੀ ਮਹਿਲਾ ਕਮਿਸ਼ਨ ਆ, ਪੰਜਾਬ ਦਾ ਮਹਿਲਾ ਕਮਿਸ਼ਨ, ਇੱਥੇ ਮਾੜੀ ਜੀ ਗੱਲ ਹੋ ਜੇ ਤੇ ਮਿੰਟੋ ਮਿੰਟੀ ਨੋਟਿਸ ਲੈਂਦਾ, ਤੇ ਇਹਦੇ ਤੇ ਚੁੱਪ ਕਿਉਂ ਆ,
3: ਚੁੱਪ ਕਿਉਂ, ਬ੍ਰਸਵਾੜ ਵੱਡਾ,
4: ਬੀਬੀ ਰਾਜਗਿੱਲ ਲਾਲੀ ਇੱਥੇ ਕਿਉਂ ਚੁੱਪ, ਕੀ ਮੰਤਰੀ ਦਾ ਪਿੱਛੇ ਪਹੁੰਚ ਇਸ ਤਰ੍ਹਾਂ ਚੁੱਪ, ਕਿਉਂ ਨੀ ਕਾਰਵਾਈ ਕੀਤੀ ਇੱਥੇ, ਕਿਉਂ ਨੀ ਬੁਲਾਇਆ ਇਹਨਾਂ ਨੂੰ, ਦੱਸੋ ਜੀ ਐਸ ਐਸ ਪੀ ਨੂੰ ਦੱਸੋ ਵੀ ਕੀ ਕਹਾਣੀ ਵਿੱਚ ਹੈਗੀ ਇਹਦੇ
3: ਜੀ। ਪਠਾ ਕਾਲਰ ਨੇ ਮੇਰੇ ਨਾਲ ਕਾਫੀ ਸਿਰ ਤੋਂ ਹੋਰ ਨੇ, ਵੈਲਕਮ ਜੀ।
5: ਜੀ ਸਤਿ ਸ੍ਰੀ ਅਕਾਲ ਜੀ,
3: ਸਤਿ ਸ੍ਰੀ ਅਕਾਲ
5: ਪੱਟੀ ਸਾਹਿਬ, ਸਤਿ ਸ੍ਰੀ ਅਕਾਲ ਜੀ,
4: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ
5: ਪੱਟੀ ਸਾਹਿਬ ਜੀ। ਇੱਕ

0: ਆਪਣੇ ਅਰਦਾਸ ਦਿੱਤੀ ਜਿਹਨੂੰ ਚਲੋ ਕਿਸੇ ਨੂੰ ਇਤਰਾਜ਼ ਹੋ ਸਕਦਾ ਪਰ ਚੌਂ ਵਰਨਾਂ ਦਾ ਸਾਂਝਾ ਕੋਈ ਵੀ ਆ ਕੇ ਕਿਸੇ ਵੀ ਮਤਲਬ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਅਰਦਾਸ ਉੱਥੇ ਹੋਈ ਹੈ ਤੇ ਭਾਵੇਂ ਉਹ ਅਖੰਡ ਪਾਠ ਸਾਹਿਬ ਕਰਾ ਲੈਣ ਸ਼ਰਧਾ ਦੇ ਨਾਲ ਅਰਦਾਸ ਕਰਵਾ ਲੈਣ ਉੱਥੇ ਵੀ ਤਾਂ ਹੋਣੀ ਜੇ ਉਹ ਕਿ ਅਰਦਾਸ ਅਖੰਡ ਪਾਠ ਸਾਹਿਬ ਕਰਾਉਂਦੇ ਫਿਰ ਵੀ ਤਾਂ ਅਰਦਾਸ ਹੋਣੀ ਜੀ ਆਪਣੇ ਜਨਮ ਦਿਹਾੜੇ ਦੇ ਉੱਤੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣਾ ਤੇ ਅਰਦਾਸ ਕਰਾਉਣਾ ਸੋ ਇਹੀ ਤਾਂ ਸਿੱਖੀ ਦੀ ਚੜ੍ਹਦੀ ਕਲਾ ਇਹਨੂੰ ਚੜ੍ਹਦੀ ਕਲਾ ਵਾਲੇ ਪਾਸੇ ਵੇਖੋ ਕਿ ਇਹਦੇ ਵਿੱਚ ਕਿੱਡਾ ਵੱਡਾ ਪਨ ਹੈ ਜੀ ਖੈਰ ਐਣੀ ਵੇ ਪੰਜ ਕਮੇਟੀ ਰਹਿ ਗਏ ਨੇ ਪਟ ਸਾਹਿਬ ਇਹ ਜ਼ਿੰਦਗੀ ਇਹ ਸਜਣਾ ਇੱਥੇ ਚੱਲਦੇ ਵਾਧੇ ਘਾਟੇ ਨੇ ਕਈ ਪਾਉਂਦੇ ਰੇਸ਼ਮੀ ਵਸਤਰ ਨੇ ਕਈਆਂ ਦੇ ਕੱਪੜੇ ਪਾਟੇ ਨੇ ਇਹ ਜ਼ਿੰਦਗੀ ਇਹ ਸਜਣਾ ਇੱਥੇ ਚੱਲਦੇ ਵਾਧੇ ਘਾਟੇ ਨੇ ਇੱਥੇ ਤੱਕੜਿਆਂ ਹੱਥੋਂ ਮਾੜਿਆਂ ਨੂੰ ਦੇਖ ਨਿੱਤ ਹੀ ਕਿੰਜ ਸਤਾਇਆ ਜਾਂਦਾ ਝੂਠ ਨੂੰ ਰੱਖ ਕੇ ਸਭ ਦੇ ਮੂਹਰੇ ਤੇ ਸੱਚ ਨੂੰ ਕਿੰਜ ਦਬਾਇਆ ਜਾਂਦਾ ਇੱਥੇ ਉੱਚਿਆਂ ਹੱਥੋਂ ਨੀਵਿਆਂ ਦੇ ਮੈਂ ਵੇਖੇ ਲਹਿੰਦੇ ਘਾਟੇ ਨੇ ਇਹ ਜ਼ਿੰਦਗੀ ਇਹ ਸਜਣਾ ਇੱਥੇ ਚੱਲਦੇ ਵਾਧੇ ਘਾਟੇ ਨੇ ਸੱਚ ਨਹੀਂ ਸਭ ਝੂਠ ਬੋਲਦੇ ਖੋਟੀਆਂ ਨੀਤਾਂ ਕੁਫਰ ਤੋਲਦੇ ਇੱਥੇ ਕੁੱਤੇ ਬਿਸਕੁਟ ਖਾਂਦੇ ਨੇ ਤੇ ਗਰੀਬਾਂ ਕਰਨਾ ਆਟੇ ਨੇ ਇਹ ਜ਼ਿੰਦਗੀ ਇਹ ਸਜਣਾ ਇੱਥੇ ਚੱਲਦੇ ਵਾਧੇ ਘਾਟੇ ਨੇ ਚੱਲਦੇ ਵਾਧੇ ਘਾਟੇ ਨੇ ਅਰਸ਼ਨਾ ਵੱਲੋਂ ਪੰਜ ਕੁ ਮਿੰਟ ਆਪਾਂ ਦਾਰੇ ਲਵਾਂਗੇ ਅੱਜ ਫਿਰ ਪੰਜ ਮਿੰਟ ਉਹਨਾਂ ਨੂੰ ਸੋਮਵਾਰ ਵੱਧ ਦੇ ਦਾਂਗੇ ਤੁਹਾਡੀਆਂ ਦੋ ਕੁ ਗੱਲਾਂ ਰਹਿੰਦੀਆਂ ਨੇ ਤੁਸੀਂ ਕੰਪਲੀਟ ਕਰ ਲਓ ਜੀ ਆਪਣੀ ਗੱਲ
1: ਮੈਂ ਗੱਲ ਕਰਨ ਲੱਗਾ ਸੀ ਜੀ ਲੰਗਾਹ ਸਾਹਿਬ ਦੀ ਪਹਿਲੀ ਗੱਲ ਤੇ ਵੇਖੋ ਉਸ ਵਿਅਕਤੀ ਨੂੰ ਬਾਬੇ ਦਾ ਬਿਆਨ ਬਟਾਲਾ ਸਾਹਿਬ ਦੀ ਬੁਨਿਆਦ ਤਤਾਰ ਖਾਨ ਨੇ ਬਕਾਇਦਾ ਤੌਰ ਤੇ 1465 ਚ ਰੱਖੀ ਸੀ ਉਹਨੇ ਮੋੜੀ ਗੱਡੀ ਜਿਹੜਾ ਸੂਬੇਦਾਰ ਸੀ ਲਾਹੌਰ ਦਾ ਇਹਦੀ ਲੋਡ ਮਹਿਸੂਸ ਕੀਤੀ ਤੇ 1998 ਦੀ ਗੱਲ 97 ਦੀ ਗੱਲ ਜਦੋਂ ਬਾਬੇ ਦਾ ਵਿਆਹ ਹੁੰਦਾ ਸੋਰੀ ਪਹਿਲਾ ਬੇਟਾ ਇਹਨਾਂ ਦੇ ਘਰ ਹੁੰਦਾ ਵਾ 97 ਦੂਜਾ ਹੁੰਦਾ 98 ਔਰ ਮੇਰਾ ਇੱਕ ਕਹਿਣ ਤੋਂ ਭਾਵ ਇਹ ਆ ਵੀ ਵੇਖੋ ਇੰਨੀ ਪਵਿੱਤਰ ਜਗ੍ਹਾ ਹੋਵੇ ਤੇ ਉੱਥੇ ਸਮਾਣਾ ਮੋਰਚੇ ਵਾਲਿਆਂ ਤੇ ਲੋਕਾਂ ਨੇ ਵਿਰੋਧ ਕੀਤਾ ਵੀ ਯਾਰ ਤੁਹਾਨੂੰ ਕੋਈ ਹੋਰ ਬੰਦਾ ਬੋਲਣ ਵਾਸਤੇ ਨੀ ਲੱਭਾ ਪਹਿਲੀ ਗੱਲ ਤੇ ਸੁੱਚਾ ਸਿੰਘ ਲੰਗਾਹ ਨੂੰ ਆਪ ਹੀ ਕਹਿਣਾ ਚਾਹੀਦਾ ਵੀ ਮੈਂ ਨੀ ਬੋਲਣਾ ਮੈਂ ਬੋਲੂੰਗਾ ਪੋਲੀਟੀਕਲ ਰੈਲੀ ਚ ਮੈਂ ਨੀ ਬੋਲਣਾ ਇੱਥੇ ਤੁਸੀਂ ਕੋਈ ਧਾਰਮਿਕ ਅੱਗੂ ਬੁਲਾ ਲਓ ਲੇਕਿਨ ਜਦੋਂ ਦਾ ਨਾਂ ਲਿਆ ਠੱਲਣ ਤੋਂ ਉੱਠ ਕੇ ਆ ਗਿਆ ਬੋਲਣ ਵਾਸਤੇ ਤੇ ਜਿਹੜੇ ਉਹਦੇ ਕਹਿੰਦੇ ਸੀਗੇ ਲੰਗਾਹ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕੇ ਉਹੀ ਕਹਿੰਦੇ ਜੀ ਏਜੰਸੀਆਂ ਦੇ ਬੰਦੇ ਨੇ
0: ਗੱਲ ਤੇ ਹੈ ਨਾ ਜੇ ਜ਼ਮੀਰਾਂ ਜਾਗਦੀਆਂ ਹੋਣ ਤੇ ਫਿਰ ਬੰਦਾ ਆਪ ਹੀ ਸੋਚੇ ਕਿ ਯਾਰ ਮੈਂ ਨਾ ਪੰਗੇ ਲਵਾਂ ਵਿਰੋਧ ਹੋਊਗੀ ਕੌਮ ਦੀ ਹੇਠ ਹੀ ਹੁੰਦੀ ਹੈ ਕਿਸ ਧਾਰਮਿਕ ਸਥਾਨ ਤੇ ਮਖਲੋਤਾ ਉਹਦਾ ਉਪਦੇਸ਼ ਕੀ ਹੈ ਪਰ ਗੱਲ ਤਾਂ ਉਹ ਨਾ ਫਿਰ ਆਪਾਂ ਹੁਣ ਵੱਧ ਨਾ ਬੋਲੀਏ ਰੁੱਖ ਵਾਲੀ ਗੱਲ ਵੀ ਤਾਂ ਇੱਥੇ ਢੁਕਦੀ ਹੈ ਨਾ ਅਗਲਾ ਕੁਐਸਚਨ ਮੇਰਾ ਹੈ ਗੁਰਪ੍ਰੀਤ ਸਿੰਘ ਹਰੀ ਨੌ ਦੇ ਕਤਲ ਨੂੰ ਲੈ ਕੇ ਉਹਦੇ ਪਿੰਡ ਵਾਸੀਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਦਾ ਬਾਈਕਾਟ ਕੀਤਾ
1: ਜਿਹੜੇ ਗੁਰਪ੍ਰੀਤ ਸਿੰਘ ਹਰੀ ਨੂੰ ਆ ਉਹ ਕਿਸੇ ਵੇਲੇ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਆ ਉਹ ਸੱਜੀ ਬਾਂਹ ਆਇਆ ਕਰਦਾ ਸੀ
0: ਜੀ
1: ਇਹਨਾਂ ਦੀ ਕਿਸੇ ਗੱਲ ਤੋਂ ਵਿਗੜ ਗਈ ਵਿਗੜਨ ਤੋਂ ਬਾਅਦ ਇਹ ਅਲੱਗ ਅਲੱਗ ਜੁਗੇ ਤੇ ਜਦੋਂ ਗੁਰਪ੍ਰੀਤ ਹਰੀ ਉਹਨਾਂ ਦਾ ਕਤਲ ਹੁੰਦਾ ਨਾ ਉਦੋਂ ਭਾਈ ਅੰਮ੍ਰਿਤਪਾਲ ਸਿੰਘ ਜੇਲ੍ਹ ਦੇ ਵਿੱਚ
0: ਬਿਲਕੁਲ
1: ਲੇਕਿਨ ਉਹਦਾ ਨਾਂ ਪਾ ਦਿੱਤਾ ਗਿਆ ਤੇ ਜਦੋਂ ਉਹਨਾਂ ਨੇ ਇੱਥੇ ਕਿਹਾ ਵੀ ਉਹਨੇ ਉੱਥੋਂ ਮੋਬਾਈਲ ਫੋਨ ਤੇ ਜਿਹੜਾ ਵਾ ਬਕਾਇਦਾ ਤੌਰ ਤੇ ਇਹਨਾਂ ਲੋਕਾਂ ਨੂੰ ਹਦਾਇਤਾਂ ਕੀਤੀਆਂ ਤੇ ਫਿਰ ਘੁੜਿਆ ਤੇ ਉਹਦਾ ਨਾਂ ਪਾ ਦਿੱਤਾ ਗਿਆ ਲੇਕਿਨ ਉੱਥੋਂ ਦੇ ਸੁਬਡਨ ਨੇ ਇੰਨੀ ਗੱਲ ਕਹੀ ਲਿਖਤੀ ਕਿਹਾ ਉਹਨੇ ਵੀ ਭਾਈ ਅੰਮ੍ਰਿਤਪਾਲ ਸਿੰਘ ਕੋਲ ਕਿਸੇ ਪ੍ਰਕਾਰ ਦਾ ਨਾ ਕੋਈ ਮੋਬਾਈਲ ਆ ਤੇ ਨਾ ਕੋਈ ਸਿਮ ਆ ਇਸ ਕਰਕੇ ਇਸ ਜੇਲ੍ਹ ਚੋਂ ਕਿਸੇ ਪ੍ਰਕਾਰ ਦੀ ਕੋਈ ਗੱਲਬਾਤ ਕਿਸੇ ਨਾਲ ਨਹੀਂ ਹੋਈ ਹੁਣ ਇਹਨਾਂ ਦੀ ਆਪਸੀ ਲਾਗਤਬਾਜ਼ੀ ਸੀ ਉਸ ਪਿੰਡ ਦੇ ਵਿੱਚ ਗੁਰਦੁਆਰੇ ਚ ਕੁਝ ਲੋਕ ਇਕੱਠੇ ਹੁੰਦੇ ਨੇ ਉਹ ਫੈਸਲਾ ਕਰਦੇ ਨੇ ਵੀ ਆਪਾਂ ਇਸ ਪਿੰਡ ਦੇ ਵਿੱਚ ਵਾਰਸ ਪੰਜਾਬ ਦੇ ਕਿਸੇ ਵੀ ਬੰਦੇ ਨੂੰ ਵੜ ਨਹੀਂ ਦੇਣਾ ਤਾਂ ਆਪਾਂ ਉਹਦੀ ਸਪੋਰਟ ਨਹੀਂ ਕਰਨੀ ਆਪਾਂ ਬਾਈਕਟ ਕਰ ਲੈਂਦੇ ਤੁਸੀਂ ਵੇਖ ਲਓ 14 ਦਿਨਾਂ ਬਾਅਦ ਜਿਹੜੇ ਵਿਰੋਧੀ ਦਾ ਬਿਆਨ ਆ ਜਾਏਗਾ ਨਹੀਂ ਜੀ ਅਸੀਂ ਕਰਾਂਗੇ
0: ਗੱਲ ਤਾਂ ਇਹ ਨਾ ਭਾਈ ਅੰਮ੍ਰਿਤਪਾਲ ਸਿੰਘ ਹੁਣੇ ਤੁਸੀਂ ਜਿਹੜੀ ਫੋਨ ਵਾਲੀ ਗੱਲ ਕੀਤੀ ਮੇਰੀ ਪਕੜ ਲਈ ਵੀ ਜੇਲ੍ਹ ਸੁਪਰਡੈਂਟ ਤੇ ਜੇਲ੍ਹ ਪ੍ਰਸ਼ਾਸਨ ਤੇ ਸਰਕਾਰ ਵੀ ਸਕਤੇ ਦੇ ਵਿੱਚ ਆਉਂਦੀ ਹੈ ਕਿ ਜੇਲ੍ਹ ਦੇ ਵਿੱਚ ਬੈਠਾ ਭਾਈ ਅੰਮ੍ਰਿਤਪਾਲ ਸਿੰਘ ਜੋ ਕਿ ਉਸ ਮਤਲਬ ਕਾਨੂੰਨ ਦੇ ਤਹਿਤ ਯੂਐਪਾ ਦੇ ਤਹਿਤ ਉੱਥੇ ਬੈਠਾ ਤੇ ਇਹਦਾ ਮਤਲਬ ਕਿ ਉਹਨੂੰ ਗਤੀਵਿਧੀਆਂ ਚਲਾਉਣ ਵਾਸਤੇ ਸਰਕਾਰ ਦੀ ਸ਼ਹਿ ਪ੍ਰਾਪਤ ਹੈ ਹਾਂਜੀ ਜੇਲ੍ਹ ਸੁਪਰਡੈਂਟ ਦੀ ਹਮਾਇਤ ਪ੍ਰਾਪਤ ਹੈ ਗੱਲ ਇਹ ਹੈ ਉਹਦਾ ਕਸੂਰ ਇਹ ਹੈ ਸਿਰਫ ਅਸੀਂ ਜਿੱਦਣ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਚੱਲੀ ਹੈ ਉਦਣ ਢਾਲ ਵਾਲੀ ਗੱਲ ਜ਼ਰੂਰ ਅਸੀਂ ਚੇਤੇ ਰੱਖਾਂਗੇ ਪਰ ਓਟ ਆਸਰਾ ਲੈ ਕੇ ਜਾਂਦੇ ਤਾਂ ਕਈ ਕਈ ਮਸਲੇ

0: ਇਸ ਤਰ੍ਹਾਂ ਦੀ ਹੋਏ ਨੇ ਪੁਲਿਸ ਵਾਲਿਆਂ ਨੂੰ ਸ਼ਰੇਆਮ ਕੁੱਟਿਆ ਗਿਆ।
1: ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।
0: ਅਮਰਤਪਾਲ ਸਿੰਘ ਨੂੰ ਇੱਕ ਸਾਜ਼ਿਸ਼ ਦੇ ਅਧੀਨ ਜਿਸ ਤਰੀਕੇ ਦੇ ਨਾਲ ਜੇਲ੍ਹ ਦੇ ਵਿਚ ਰੱਖਿਆ ਗਿਆ ਉਹ ਵੀ ਦਿਬੜੂਗੜ੍ਹ ਦੇ ਵਿਚ ਇਕ ਸਬਕ ਸਿਖਾਉਣ ਵਾਲੀ ਹੈ ਕਿ ਜੇ ਤੁਸੀਂ ਇਸ ਤਰ੍ਹਾਂ ਬੋਲੋਗੇ ਕੌਮ ਪ੍ਰਤੀ ਤੁਹਾਡੇ ਚ ਮੋਹ ਹੋਵੇਗਾ ਜਾਂ ਪੰਜਾਬ ਦੇ ਨੌਜਵਾਨਾਂ ਨੂੰ ਤੁਸੀਂ ਨਸ਼ਿਆਂ ਤੋਂ ਛੁਡਕਾਉਣ ਵਾਸਤੇ ਇਸ ਤਰ੍ਹਾਂ ਦਾ ਉਪਰਾਲਾ ਕਰੋਗੇ ਤਾਂ ਯੋਰਾਵਰਾਂ ਦਾ ਵੀ 70-100 ਚੱਲਦਾ। ਅਗਲਿਆਂ ਨੇ ਕਰਕੇ ਦਿਖਾਇਆ, ਇਹ ਸਾਨੂੰ ਸਮਝ ਨਹੀਂ ਆਉਣੀ। ਉਹਦੇ ਵਿਚਾਰਾਂ ਦੇ ਨਾਲ ਸਹਿਮਤ ਹੋਣਾ ਨਾ ਹੋਣਾ ਗੱਲ ਵੱਖਰੀ ਗੱਲ ਹੈ, ਪਰ ਚਲੋ ਠੀਕ ਹੈ, ਗੁਰਪ੍ਰੀਤ ਹਰੀ ਨੌਕੇ ਦੀ ਸਾਨੂੰ ਮੌਤ ਦਾ ਅਫਸੋਸ ਹੈ, ਪਰ ਕਿੰਨੀ ਗੁਰਪ੍ਰੀਤ ਸਿੰਘ ਹਰੀ ਨੌਕੇ ਵਰਗੇ ਜਿਹੜੇ ਅੱਜ ਨਸ਼ਿਆਂ ਦੇ ਨਾਲ ਧੀਆਂ ਵੀ ਜਿਹੜੀਆਂ ਸ਼ਰੇਆਮ ਡੱਗ ਲੈਂਦੀਆਂ, ਉਹਨਾਂ ਦੀਆਂ ਵੀਡੀਓ ਆ ਰਹੀਆਂ ਨੇ, ਬੱਚੀਆਂ ਦੀਆਂ ਵੀਡੀਓ ਆ ਰਹੀਆਂ ਨੇ, ਬੱਚਿਆਂ ਦੀਆਂ ਵੀਡੀਓ ਆ ਰਹੀਆਂ ਨੇ, ਸਕੂਲਾਂ ਦੇ ਵਿਚ ਨਸ਼ਾ ਜਿਹੜਾ ਉੱਥੇ ਘਰ ਕਰ ਚੁੱਕਾ, ਇਹਦੀ ਸਾਰ ਕੌਣ ਲਊਗਾ? ਇਹ ਵੱਡਾ ਗੁਨਾਹ ਸੀ ਭਾਈ ਅਮਰਤਪਾਲ ਸਿੰਘ ਦਾ, ਮੇਰੇ ਖਿਆਲ ਦੇ ਵਿਚ ਉਹਨੂੰ ਚਾਪਲੂਸੀ ਨਹੀਂ ਕਰਨੀ ਆਈ ਚੰਗੀ ਤਰ੍ਹਾਂ, ਸ਼ਬਦਾਂ ਨੂੰ ਝੂਠ ਦੇ ਤੌਰ ਤੇ ਨਹੀਂ ਬੋਲਣਾ ਆਇਆ, ਉਹ ਸਿੱਧਾ ਸਪਸ਼ਟ ਤੇ ਕਲੀਅਰ ਹੋ ਗਿਆ ਵੀ ਆ ਜਾਓ ਬਈ, ਦੋ ਦੂਣੀ ਚਾਰ ਹੀ ਹੁੰਦੇ। ਅੱਛਾ, ਮੰਤਰੀ ਸੌਂ ਦੇ ਖਿਲਾਫ ਬੋਲਣ ਵਾਲੇ ਨੂੰ ਲੈ ਕੇ ਪੁਲਿਸ ਨੇ ਸਾਬਕਾ ਫੌਜੀ ਬਲਵਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ, ਕੀ ਬੋਲਤਾ ਜਨਾਬ ਨੇ? ਇਹ
2: ਕੱਲ ਬਕਾਇਦਾ ਤੌਰ ਤੇ ਅਕਾਲੀ ਦਲ ਬਾਦਲ ਵਾਲਿਆਂ ਨੇ ਖੰਨਾ ਦੇ ਵਿਚ ਉੱਥੇ ਬਿਜਲੀ ਬੋਰਡ ਦੇ ਬਾਹਰ ਜਿਹੜਾ ਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਸੀ ਵੀ ਬਿਜਲੀ ਦੇ ਕੱਟ ਬੜੇ ਲੱਗ ਰਹੇ ਸੀ, ਤੇ ਫੌਜੀ ਸਾਬਕਾ ਫੌਜੀ ਬਲਵਿੰਦਰ ਕੁਮਾਰ ਪਹਿਲਾਂ ਆਮ ਆਦਮੀ ਪਾਰਟੀ ਚ ਹੁੰਦਾ ਸੀ ਤੇ ਆਮ ਆਦਮੀ ਪਾਰਟੀ ਛੱਡ ਕੇ ਉਹ ਅਕਾਲੀ ਦਲ ਸ਼ਾਮਲ ਹੋਇਆ ਸੀ ਤੇ ਉਹਨੇ ਸਰਕਾਰ ਦੀ ਕੱਲ ਉੱਥੇ ਬਹੁਤ ਕਾਫੀ ਰੇਲ ਬਣਾਈ ਸੀ ਵੀ ਕਰਦੇ ਕੀ ਨੇ, ਕਿਉਂ ਵਿੱਚ ਰਿਹਾ ਸੀ ਪਹਿਲੇ ਸਭ ਕੁਝ ਹੋ ਗਿਆ ਸੀਗਾ। ਹੁਣ ਜਦੋਂ ਉਹਨੇ ਉੱਥੇ ਜਿਹੜੇ ਸਾਡੇ ਤਰਨਪ੍ਰੀਤ ਸਿੰਘ ਸੌਂਧ ਮੰਤਰੀ ਨੇ ਉਹਨਾਂ ਦੀ ਰੇਲ ਬਣਾਈ ਵੀ ਉਹਨੇ ਕਿਹੜੇ ਕਿਹੜੇ ਕੰਮ ਕੀਤੇ ਤੇ ਕਿੱਥੇ ਕਿਵੇਂ ਕੀਤੇ ਨੇ, ਤੁਹਾਨੂੰ ਪਤਾ ਹੋਏਗਾ ਪੰਜਾਬ ਵਿਧਾਨ ਸਭਾ ਦੇ ਵਿੱਚ ਉਹਨੇ ਕਿਹਾ ਸੀ ਵੀ ਅਸੀਂ ਆਹ ਵੀ ਕੰਮ ਕੀਤਾ ਸੀ ਆਹ ਵੀ ਕੰਮ ਕੀਤਾ, ਤੇ ਜਿਹੜੇ ਮਨਿੰਦਰ ਸਿੰਘ ਗਿਆਸਪੁਰਾ ਸੀ ਉਹਨੂੰ ਉੱਠ ਕੇ ਕਿਹਾ ਸੀਗਾ, ਉਹਨੇ ਕਿਹਾ ਸੌਂਧ ਸਾਹਿਬ ਤੁਸੀਂ ਇੰਨੇ ਕੰਮ ਕਰਦੇ ਮੈਨੂੰ ਇੱਕ ਵਿਖਾ ਦੋ ਜੇ ਕੀਤਾ ਤੇ ਮੈਂ ਇੱਥੇ ਆ ਜਿਹੜੀ ਆ ਵਿਧਾਨ ਸਭਾ ਛੱਡ ਦੂ। ਝੂਠ ਕੇ ਬੋਲੀ ਜਾਂਦੇ ਤੇ ਸੌਂਧ ਕੋਲੇ ਕੋਈ ਜਵਾਬ ਨਹੀਂ ਸੀ ਗੱਲ ਦਾ, ਆਪਣੀ ਪਾਰਟੀ ਆਪਣਾ ਮੰਤਰੀ ਆਪਣਾ MLA ਗੱਲ ਕਹਿ ਰਿਹਾ, ਇੱਥੇ ਜੋ ਉਦੋਂ ਤੋਂ ਕੁਛ ਕਾਰਵਾਈ ਤੁਸੀਂ ਕੀਤੀ ਨਹੀਂ, ਹੁਣ ਜੇ ਬਲਵਿੰਦਰ ਕੁਮਾਰ ਨੇ ਤੁਹਾਡੀ ਇਹ ਸੀਪ ਲਾਈ ਪੀ ਇਹਨਾਂ ਨੇ ਆ ਕੁਛ ਗਲਤ ਕੀਤਾ ਤੇ ਫਿਰ ਇਹ ਤੇ ਵਿਰੋਧੀ ਧਿਰ ਜਿਹੜੀ ਹੁੰਦੀ ਉਹ ਹਾਕਮ ਧਿਰ ਦੀ ਨੁਕਸ ਕੱਢਦੀ ਹੁੰਦੀ।
0: ਬਿਲਕੁਲ ਸਹੀ ਗੱਲ ਕਹੀ,
2: ਇਹਨਾਂ ਨੇ ਅੱਜ ਉਹਨੂੰ ਘਰੋਂ ਚੁੱਕ ਲਿਆ ਪੁਲਿਸ ਨੇ,
0: ਦੱਸੋ
2: ਇਹ ਸੱਚ ਵੀ ਬੀਬੀ ਲੱਗੀ ਹੈ, ਬੀਬੀਆਂ ਨੂੰ ਬਹੁਤਾ ਕੁਛ ਕਹਿਣ ਨੂੰ ਜੀਵ ਨਹੀਂ ਕਰਦਾ, ਇਹਨਾਂ ਪਤਾ ਕੋਈ ਨੀ ਕਿਹੜਾ ਇਲਜ਼ਾਮ ਲਾ ਦੇਣਾ ਇਹਨਾਂ ਨੇ, ਉਹ ਫਿਰ ਉਹਨਾਂ ਕੇ ਧਰਨਾ ਦਿੱਤਾ ਬਾਦਲ ਵਾਲਿਆਂ ਵੀ ਤੁਸੀਂ ਜੋ ਕਰ ਰਹੇ ਹੋ ਗਲਤ ਕਰ ਰਹੇ ਹੋ, ਸਾਡਾ ਅਧਿਕਾਰ ਹੈ ਸਰਕਾਰ ਦੀ ਆਲੋਚਨਾ ਕਰਨਾ, ਤੁਸੀਂ ਰੋਕ ਨਹੀਂ ਸਕਦੇ ਸਾਨੂੰ, ਇਸ ਕਰਕੇ ਮੈਂ ਸੋਚਦਾ ਵੀ ਸੌਂਧ ਸਾਹਿਬ ਨੂੰ ਥੋੜਾ ਜਿਹਾ ਅਕਲ ਤੋਂ ਕੰਮ ਲੈਣਾ ਚਾਹੀਦਾ ਵਾ, ਕੱਲ ਨੂੰ ਕੱਲ 19 ਤਰੀਕ ਵਿਧਾਨ ਸਭਾ ਹਰ ਹਲਕਾ ਧੂਰੀ ਜਿਹੜਾ ਵਾ ਉਹ ਮੁੱਖ ਮੰਤਰੀ ਸਾਹਿਬ ਦਾ ਹਲਕਾ ਵਾ, ਉਥੋਂ ਇੱਕ ਪੈਂਪਲੇਟ ਜਾਰੀ ਕਰਕੇ ਇੱਕ ਮੁਹਿੰਮ ਸ਼ੁਰੂ ਕਰ ਰਹੇ ਨੇ ਡੋਰ ਟੂ ਡੋਰ ਮੁਹਿੰਮ, ਜਿਹਦੇ ਵਿਚ ਕਹਿੰਦੇ 268,000 ਵਲੰਟੀਅਰ ਨੇ ਉਹ ਹਰ ਘਰ ਜਾਣਗੇ ਪੈਂਪਲੇਟ ਲੈ ਕੇ ਦੇਖ ਕੇ ਆਉਣਗੇ ਤੇ ਸਰਕਾਰ ਦੀਆਂ ਪ੍ਰਾਪਤੀ ਦੱਸਣਗੇ, ਚੰਗੀ ਗੱਲ ਮਾੜੀ
0: ਠੀਕ, ਤੇ ਜੇ 268,000 ਜਿਹੜੇ ਇਹਨਾਂ ਦੇ ਵਰਕਰ ਨੇ ਤੇ ਜੇਕਰ ਕਿਸੇ ਤਾਪੇ ਨੇ ਕੁੱਤਾ ਖੋਲ੍ਹ ਦਿੱਤਾ ਵੀ ਤੁਸੀਂ ਸਾਡੇ ਬੰਦਿਆਂ ਨੂੰ ਕਾਲੀ ਝੰਡੀ ਦਿਖਾਉਣ ਤੋਂ ਵੀ ਕੁੱਟਿਆ, ਛਲੀਆਂ ਵਾਂਗੂ ਕੁੱਟਿਆ, ਤੁਹਾਨੂੰ ਸਵਾਲ ਕਰਨ ਤੋਂ ਤੁਸੀਂ ਕੁੱਟਿਆ, ਤੁਹਾਨੂੰ ਸਵਾਲ ਕਰਨ ਦੀ ਹਿੰਮਤ ਕੋਈ ਨਹੀਂ ਕਰ ਸਕਦਾ ਤੇ ਤੁਸੀਂ ਸਾਡੇ ਵਿਹੜੇ ਕਿੱਦਾਂ ਵੜ ਸਕਦੇ ਹੋ, ਹੈ ਫੇਰ ਡੜਾ ਤੋਂ ਡੜਾ ਹੀ ਹੁੰਦਾ ਨਾ, ਪਤਾ ਨਹੀਂ ਕਿੱਧਰ ਸੇ ਪੜਾ ਹੁੰਦਾ, ਮੇਰੇ ਸ਼ਬਦ ਨਹੀਂ ਹੈ ਭਗਵੰਤ ਮਾਨ ਦੇ ਸ਼ਬਦ, ਹਨਾ ਨਾਲ ਪ੍ਰਾਪਤੀਆਂ ਤੇ ਵੀ ਪ੍ਰਾਪਤੀ ਤਾਂ ਹੋਊਗੀ ਨਾ ਵੀ ਕਿਵੇਂ ਤੁਸੀਂ ਛੱਲੀ ਅੰਗ ਕੁੱਟਦੇ ਹੋ, ਸਿਰਫ ਤੁਹਾਨੂੰ ਸਵਾਲ ਪੁੱਛਣ ਦੇ ਉੱਤੇ ਹੀ। ਅਮਾਰ ਕਾਰਨੀ ਸਾਹਿਬ ਨੂੰ ਕੱਲ ਇੱਕ ਜਵਾਨ ਸਵਾਲ ਪੁੱਛਣ ਦਿਆ ਸੀ, ਸ਼ਰੇਆਮ ਸਿਕਿਉਰਿਟੀ ਗਾਰਡ ਖਲੋਤਾ ਸੀ ਤੇ ਉਹਨੇ ਧੜੱਕੇ ਨਾਲ ਪ੍ਰਧਾਨ ਮੰਤਰੀ ਕਿਹਾ, ਫਿਰ ਮਾਰ ਕਾਰਨੀ ਕਿਹਾ, ਫਿਰ ਕੱਲਾ ਕਾਰਨੀ ਕਿਹਾ ਤੇ ਉਹਨੇ ਆਪਣੀ ਗੱਲ ਰੱਖੀ ਆ, ਵੀਡੀਓ ਦੇ ਉੱਤੇ ਵਾਇਰਲ ਹੋ ਰਿਹਾ, ਇਹ ਆ ਦੇਸ਼ ਦਾ ਫਰਕ, ਸਵਾਲ ਪੁੱਛਣ ਦਾ ਫਰਕ। ਸਾਡੇ ਦੇਸ਼ ਦੇ ਉੱਥੇ ਉਹ ਕਹਿੰਦੇ MLA ਦੇ ਭਰਾ ਨੂੰ ਸਤਿ ਸ੍ਰੀ ਅਕਾਲ ਹੀ ਬੁਲਾਈ ਤੇ ਬੀਬੀ ਦੀ ਬਦਲੀ ਕਰਤੀ 50 ਕਿਲੋਮੀਟਰ ਦੂਰ ਹੋਰ, ਹੈ ਇਹ ਹੰਕਾਰ ਨਹੀਂ ਤਾਂ ਹੋਰ ਕੀ ਆ। ਖੈਰ ਪੜ ਸਾਹਿਬ ਸੋਮਵਾਰ ਮਿਲਦੇ ਆ, ਰੱਬ ਰਾਖਾ, ਸੋਮਵਾਰ ਹੋਣਗੀਆਂ ਮੁਲਾਕਾਤਾਂ ਸਵੇਰੇ ਤੇ ਸ਼ਾਮ ਨੂੰ 6 ਤੋਂ 9 ਰੱਬ ਰਾਖਾ ਸਤਿ ਸ੍ਰੀ ਅਕਾਲ
3: ਯੂ ਆਰ ਲਿਸਨਿੰਗ ਟੂ CNN ਟੋਰਾਂਟੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ
4: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡਲ ਦੇ ਵਿੱਚ ਲੁੱਟ ਸਫਿਰਣ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੁੱਟ ਸਫਿਰਣ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 Lotus Funeral Home
5: HK Movers Home, Offices, Apartments and Delivery Big or Small We move it all
6: HK Movers
5: Local and Long Distance We also ship cars Kailor Transport and Moving Services
6: For service with a smile Give us a call
5: Call Mr. Harminder 416-524-6704
6: 416-524-6704
5: Visit 140 Advanced Boulevard Unit Number 10 Brampton
7: Long Distance Moving Specialist
5: HK Movers
8: HK Movers
9: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ ਪ੍ਰੋਫੈਸ਼ਨਲ ਸਰਵਿਸ ਬਿਲਟ ਟੂ ਲਾਸਟ ਮੈਨਸੂਰੀ ਤੇ ਸਟੋਨ ਵਰਕ ਇੰਟਰਲਾਕਿੰਗ ਫੈਂਸਿੰਗ ਪੈਡੀਓ ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਹਾਰਡਸਕੇਪਿੰਗ ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ ਅੱਜ ਹੀ ਕਾਲ ਕਰੋ 1-888-8956 ਜਾਂ
10: ਜੇ ਕਲੋਟੀ ਦਾ ਪੈਗਾਮ ਵੱਡੇ ਸਾਰਿਆਂ ਦੇ ਨਾਲ ਜੇਕਰ ਟ੍ਰੈਫਿਕ ਟਿਕਟ ਸਮਾਲ ਕਲੇਮ ਸਿਟੀ ਬਾਇਲੋਜ਼ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌਣਿਆਂ ਚ ਫਸ ਗਏ ਹੋ ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ ਜੇ ਕਲੋਟੀ ਅਜਿਹਾ ਨਾ ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ ਟ੍ਰੈਫਿਕ ਕੋਰਟ ਐਡਵੋਕੇਟਸ ਲਾਇਸੈਂਸ ਬਾਈ ਦਾ ਲਾਅ ਸੋਸਾਇਟੀ ਆਫ ਅਪਰ ਕੈਨੇਡਾ ਜੇ ਕਲੋਟੀ ਯੋਰ ਰੈਕਡ ਮੈਟਰਸ ਯੂ ਮਸਟ ਟੇਕ ਐਕਸਟਰਾ ਕੇਅਰ ਨਾਓ ਨਿਊ ਲੋਕੇਸ਼ਨ 7920 ਹਿਊਰੰਟਾਰੀਓ ਸਟਰੀਟ ਯੂਨਿਟ 43 ਇਨ ਬ੍ਰੈਂਪਟਨ 905-796-5656 ਦੈਟਸ 905-790-5656 ਜੇ ਕਲੋਟੀ ਟ੍ਰਾਈਡ ਟਰਸਟਿਡ ਮੋਸਟ ਇਫੈਕਟਿਵ
11: ਪਿਛਲੇ 20 ਸਾਲਾਂ ਤੋਂ ਕਸਟਮ ਵੁੱਡ ਵਰਕਿੰਗ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਪ੍ਰੋਵਾਈਡ ਕਰ ਰਿਹਾ ਨਾਮ ਮੇਪਲ ਵਨ ਕਿਚਨ ਐਂਡ ਬਾਥ ਇੰਕ ਗੂਗਲ ਤੇ 5 ਸਟਾਰ ਰੇਟਿੰਗ ਹਾਸਲ ਕਰ ਚੁੱਕੀ ਵੁੱਡ ਵਰਕਿੰਗ ਕੰਪਨੀ ਦੁਆਰਾ ਅਗਰ ਤੁਸੀਂ ਆਪਣੇ ਘਰ ਦੀ ਹਾਈ ਐਂਡ ਕਿਚਨ ਕੈਬਨਿਟ ਕਲੋਜ਼ਟ ਬਾਰ ਟੀਵੀ ਯੂਨਿਟ ਜਾਂ ਡਾਕਟਰ ਆਫਿਸ ਡੈਂਟਲ ਆਫਿਸ ਆਪਟੀਕਲ ਸਟੋਰ ਦੀ ਵੁੱਡ ਵਰਕਿੰਗ ਦਾ ਕੰਮ ਆਪਣੇ ਬਜਟ ਅਤੇ ਸਮੇਂ ਸਿਰ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਮੇਪਲ ਵਨ ਕਿਚਨ ਐਂਡ ਬਾਥ ਇੰਕ 173 ਐਡਵਾਂਸ ਬੁਲੇਵਾਰਡ ਯੂਨਿਟ 34 ਬ੍ਰੈਂਪਟਨ ਔਰ 905-458-0075-905-458-0075 ਮੇਪਲ ਵਨ ਕਿਚਨ ਐਂਡ ਬਾਥ ਇੰਕ
12: ਇੰਤਜ਼ਾਰ ਹੁਣ ਖਤਮ ਹੋਇਆ ਰੀਮੈਕਸ ਗੋਲਡ ਰਿਐਲਟੀ ਦੇ ਗੌਲਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ
13: ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਰੂਆ ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂਐਫਏ ਲੋਇਰਸ
14: If you're involved in a motor vehicle accident, a slip and fall, or any kind of accident that results in personal injury, please let us know. We can help.
13: Sanu contact karo. Our phone number hai gaya 647-793-6889.
15: ਤੁਸੀਂ ਸੁਣ ਰਹੇ ਹੋ ਏਸ਼ੀਅਨ ਵਿਜ਼ਨ ਅਰਸ਼ ਚਾਵਲਾ ਦੇ ਨਾਲ
3: ਸ਼ਹਿਰ ਦੀ ਆਵਾਜ਼ ਦਿਲਾਂ ਦੀ ਪੁਕਾਰ ਯੋਰ ਸਿਟੀ ਯੋਰ ਵੌਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320 You're listening to CNN Toronto Chawla News Network Toronto
16: ਰੁਕ ਜਾਓ ਵੱਡੇ ਬਦਮਾਸ਼ਾ ਤੁਸੀਂ ਸਾਡਾ ਜੀਣਾ ਹਰਾਮ ਕਰ

0: You're listening to CNN Toronto, Chawla News Network Toronto.
1: CJMR 1320 VM ਸੁਣਨ ਜਾ ਰਹੇ ਵੇਖਣ ਜਾ ਰਹੇ ਸਾਰੇ ਹੀ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਅਰਸ਼ ਚਾਵਲਾ ਵੱਲੋਂ ਅਦਬ ਅਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਫਰਾਈਡੇ ਦਾ ਦਿਨ ਸ਼ੁਕਰ ਹੈ ਫਰਾਈਡੇ ਆਇਆ ਸੋ ਬਹੁਤ ਸਾਰੀਆਂ ਖਬਰਾਂ ਗੱਲਾਂ ਬਾਤਾਂ ਲੈ ਕੇ ਏਸ਼ੀਅਨ ਵਿਜ਼ਨ ਸ਼ੁਰੂ ਹੋ ਚੁੱਕਾ ਜੀ ਠੀਕ 12 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ ਪੰਜਾਬ ਤੋਂ ਚੋਣਵੀਆਂ ਖਾਸ ਖਬਰਾਂ ਸਟੈਂਡ ਬਾਏ ਤੁਹਾਡੇ ਵਾਸਤੇ ਰੈਡੀ ਨੇ ਰੀਮਾ ਜੀ ਹਾਜ਼ਰ ਨੇ ਫੇਸਬੁੱਕ ਅਤੇ ਯੂਟਿਊਬ ਤੇ ਲਾਈਵ ਹੋ ਚੁੱਕੇ ਆ ਰੰਗਲਾ ਪੰਜਾਬ ਦਾ CJMR 1320 ਦਾ ਪੇਜ ਜ਼ਰੂਰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਕਰੋ ਲੰਬੇ ਰੂਟਾਂ ਤੇ ਜਾ ਰਹੇ ਹੋ ਤੁਹਾਡੇ ਵਾਸਤੇ ਲੋਕਲ ਨੰਬਰ ਹੈ ਜੀ 6479101320 ਤੇ ਡਾਇਲ ਕਰਕੇ ਸੁਣ ਸਕਦੇ ਹੋ 9547131320 ਤੇ ਤੁਸੀਂ ਡਾਇਲ ਕਰਕੇ ਸਾਨੂੰ ਸੁਣ ਸਕਦੇ ਹੋ ਅਮਰੀਕਾ ਦਾ ਨੰਬਰ 6417411919 ਤੇ ਡਾਇਲ ਕਰਕੇ ਤੁਸੀਂ ਸਾਨੂੰ ਸੁਣ ਸਕਦੇ ਹੋ ਆਲਸੋ ਆਈ ਹਾਰਟ ਰੇਡੀਓ ਦਾ ਐਪ ਹੈ ਤੁਸੀਂ ਗੱਡੀਆਂ ਦੇ ਵਿਚ ਸੁਣ ਸਕਦੇ ਹੋ ਟੈਸਲਾ ਦੀ ਗੱਡੀਆਂ ਦੇ ਵਿਚ CJMR ਦਾ ਐਪ ਵੀ ਡਾਊਨਲੋਡ ਕਰ ਸਕਦੇ ਹੋ ਰੰਗਲਾ ਪੰਜਾਬ ਦਾ ਐਪ ਵੀ ਡਾਊਨਲੋਡ ਕਰ ਸਕਦੇ ਹੋ ਸਟੂਡੀਓ ਦੇ ਵਿਚ ਕੋਈ ਵੀ ਗੱਲਬਾਤ 9058131320 ਕੱਲ ਸਾਡਾ ਪ੍ਰੋਗਰਾਮ ਸੈਟਰਡੇ ਦਾ 1 ਵਜੇ ਤੋਂ ਲੈ ਕੇ 4 ਵਜੇ ਤੱਕ ਅਸੀਂ ਪੇਸ਼ ਕਰਾਂਗੇ ਸੈਟਰਡੇ ਅਤੇ ਸੰਡੇ ਕੱਲ ਸਾਡਾ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਅਨਾਜ ਮਾਰਟ ਤੇ ਹੋਣ ਜਾ ਰਿਹਾ ਜੀ ਉਨ੍ਹਾਂ ਨੂੰ ਬਹੁਤ ਸਾਰੀ ਮੁਬਾਰਕਾਂ ਕੱਲ 12 ਵਜੇ ਦਰਵਾਜ਼ੇ ਖੋਲ ਦਿੱਤੇ ਜਾਣਗੇ ਤੇ ਕੱਲ ਨੂੰ ਲੱਗਣਗੀਆਂ ਫੁੱਲ ਫਲੱਜ ਰੌਣਕਾਂ ਸੋ 1 ਤੋਂ ਲੈ ਕੇ 4 ਵਜੇ ਤੱਕ ਕੱਲ ਸਾਡੀ ਟੀਮ ਉੱਥੇ ਹਾਜ਼ਰ ਹੋਵੇਗੀ CJMR 1320 ਦੀ ਟੀਮ ਮੈਂ ਕਹਿ ਸਕਦਾ ਪਹਿਲਾ ਪਲੇਟੀ ਦਾ ਲਾਈਵ ਆਨ ਲੋਕੇਸ਼ਨ 1320 ਪੇਸ਼ ਹੋਣ ਜਾ ਰਿਹਾ ਜੀ ਕੱਲ ਨੂੰ ਤੁਹਾਡੀ ਸਖ਼ਤ ਤੋਂ ਸਖ਼ਤ ਕਹਿ ਲੋ ਕਿ ਜ਼ਰੂਰਤ ਹੋਵੇਗੀ ਸਾਡੇ ਸਰੋਤਿਆਂ ਦੀ ਸਾਨੂੰ ਪਹੁੰਚ ਕੇ ਉੱਥੇ ਮਿਲੋ ਐਂਡ 1 ਤੋਂ ਲੈ ਕੇ 4 ਵਜੇ ਤੱਕ ਕੱਲ ਸਾਡੀ ਟੀਮ ਉੱਥੇ ਹਾਜ਼ਰ ਹੋਵੇਗੀ ਜੀ ਸੋ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਦੇ ਨਾਲ ਆਓ ਫਿਰ ਪੰਜਾਬ ਤੋਂ ਚੋਣਵੀਆਂ ਖਾਸ ਖਬਰਾਂ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਨੇ ਰੀਮਾ ਗੁਗਲਾਨੀ ਜੀ
0: You're listening to CNN Toronto, Chawla News Network Toronto.
2: ਖਬਰਾਂ ਦੇ ਇਸ ਬੁਲਟਨ ਚ ਤੁਹਾਡਾ ਸਵਾਗਤ ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ ਮੈਂ ਹਰੀਮਾ ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਇੰਡੀਅਨ ਆਇਲ ਦੇਗਾ 12 ਲੱਖ ਦਾ ਮੁਆਵਜ਼ਾ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗਾ 50% ਮਹਿੰਗਾਈ ਭੱਤਾ ਬੀਜੇਪੀ ਦੀ ਨਸ਼ਾ ਮੁਕਤ ਯਾਤਰਾ ਦੌਰਾਨ ਰਣਵੀਰ ਬਿੱਟੂ ਤੇ ਹੋਇਆ ਹਮਲਾ ਮਨਪ੍ਰੀਤ ਤਿਆਲੀ ਨੇ ਕਿਹਾ ਹਾਲ ਦੀ ਕੜੀ ਗਠਜੋੜ ਦੀਆਂ ਗੱਲਾਂ ਹਵਾਈ ਫੈਸਲਾ ਸੰਗਤ ਕਰੇਗੀ ਪੰਜਾਬ ਚ ਕਥਿਤ ਕਤਲ ਦੇ ਨਾਲ ਜੁੜੇ ਮਾਮਲਿਆਂ ਚ ਬ੍ਰਿਟਿਸ਼ ਨਾਗਰਿਕ ਜਗਤਾਰ ਜੌਲ ਨੂੰ ਮਿਲੀ ਜ਼ਮਾਨਤ ਹੁਣ ਖਬਰਾਂ ਵਿਸਤਾਰ ਦੇ ਨਾਲ ਮਾਣਯੋਗ ਸੁਪਰੀਮ ਕੋਰਟ ਨੇ ਇੰਡੀਅਨ ਆਇਲ ਕਾਰਪੋਰੇਸ਼ਨ ਨੂੰ ਹਰਿਆਣਾ ਦੀ ਇਕ ਔਰਤ ਸੁਮਿਤਰਾ ਨੂੰ ਨੌਕਰੀ ਨਾ ਦੇਣ ਦੇ ਮਾਮਲੇ ਚ 12 ਲੱਖ ਰੁਪਏ ਮੁਆਵਜ਼ਾ ਦੇਣ ਦਾ ਆਰਡਰ ਕੀਤਾ ਕੋਰਟ ਨੇ ਕਿਹਾ ਕਿ ਸਿਰਫ ਔਰਤ ਹੋਣ ਦੇ ਆਧਾਰ ਤੇ ਨੌਕਰੀ ਤੋਂ ਇਨਕਾਰ ਕਰਨਾ ਔਰਤ ਦਾ ਅਪਮਾਨ ਹੈ ਦਰਅਸਲ ਇਹ ਮਾਮਲਾ 38 ਸਾਲ ਪੁਰਾਣਾ ਹੈ IOC ਨੇ ਸੁਮਿਤਰਾ ਨੂੰ ਨੌਕਰੀ ਦੇ ਲਈ ਚੁਣਿਆ ਸੀ ਪਰ ਬਾਅਦ ਚ ਸਿਰਫ ਇਹ ਕਹਿ ਕੇ ਉਸ ਦੀ ਨਿਯੁਕਤੀ ਤੋਂ ਇਨਕਾਰ ਕਰ ਦਿੱਤਾ ਕਿ ਔਰਤਾਂ ਤਾਂ ਸਿਲੰਡਰ ਚੱਕ ਹੀ ਨਹੀਂ ਸਕਦੀਆਂ ਸੁਮਿਤਰਾ ਹੁਣ ਰਿਟਾਇਰਮੈਂਟ ਦੀ ਉਮਰ ਤੱਕ ਪਹੁੰਚ ਚੁੱਕੀ ਹੈ ਇਸ ਲਈ ਕੋਰਟ ਨੇ ਨੌਕਰੀ ਦੇਣ ਦੀ ਬਜਾਏ ਮੁਆਵਜ਼ਾ ਦੇਣ ਦਾ ਆਰਡਰ ਦਿੱਤਾ ਸੁਮਿਤਰਾ ਨੇ ਹੀ ਸੁਪਰੀਮ ਕੋਰਟ ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਅਕਤੂਬਰ 2025 ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਹਾਈ ਕੋਰਟ ਨੇ ਹੇਠਲੀ ਅਦਾਲਤ ਦਾ ਫੈਸਲਾ ਪਲਟ ਦਿੱਤਾ ਸੀ ਜਿਸ ਵਿਚ IOC ਨੂੰ ਸੁਮਿਤਰਾ ਨੂੰ ਮਜ਼ਦੂਰ ਤੋਂ ਇਲਾਵਾ ਕਿਸੇ ਹੋਰ ਅਹੁਦੇ ਤੇ ਲਾਉਣ ਦਾ ਆਰਡਰ ਦਿੱਤਾ ਗਿਆ ਸੀ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਨਾਲ ਬਣੀ ਦਰਾੜ ਨੂੰ ਭਰਨ ਦੇ ਲਈ 1 ਅਕਤੂਬਰ ਤੋਂ ਸਰਕਾਰੀ ਮੁਲਾਜ਼ਮਾਂ ਨੂੰ 50% DA ਦੇਣ ਦਾ ਐਲਾਨ ਕੀਤਾ ਮੁੱਖ ਮੰਤਰੀ ਅਤੇ ਸਾਂਝਾ ਤਾਲਮੇਲ ਕਮੇਟੀ ਦੇ ਵਿਚਾਲੇ ਮਹਿੰਗਾਈ ਭੱਤੇ ਨੂੰ ਲੈ ਕੇ ਸਹਿਮਤੀ ਬਣ ਗਈ ਹੈ ਮੁੱਖ ਮੰਤਰੀ ਨਿਵਾਸ ਤੇ ਹੋਈ ਮੀਟਿੰਗ ਚ ਫੈਸਲਿਆਂ ਦੇ ਉਪਰ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਸਾਂਝੀ ਤਾਲਮੇਲ ਕਮੇਟੀ ਨੇ ਇਕ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਪੰਜਾਬ ਸਰਕਾਰ ਨੇ ਸਤੰਬਰ ਦੀ ਤਨਖਾਹ ਦਾ DA ਅਕਤੂਬਰ ਦੀ ਤਨਖਾਹ ਦੇ ਨਾਲ 2 ਕਿਸ਼ਤਾਂ ਚ ਦੇਣ ਦਾ ਫੈਸਲਾ ਕੀਤਾ ਪੰਜਾਬ ਸਰਕਾਰ 1 ਅਕਤੂਬਰ ਤੋਂ 50% ਮਹਿੰਗਾਈ ਭੱਤਾ ਦੇਵੇਗੀ ਨਵੇਂ ਫੈਸਲੇ ਦੇ ਨਾਲ ਹੁਣ DA 42% ਤੋਂ ਵੱਧ ਕੇ 50% ਹੋ ਗਿਆ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵੱਲੋਂ 60% DA ਦੀ ਮੰਗ ਕੀਤੀ ਗਈ ਸੀ ਪਰ ਮੀਟਿੰਗ ਦੇ ਵਿਚ ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਦੀ ਪੇਸ਼ਕਸ਼ ਨੂੰ ਸਵੀਕਾਰ ਲਿਆ ਸਾਂਝੀ ਮੀਟਿੰਗ ਦੇ ਵਿਚ ਮੁਲਾਜ਼ਮ ਆਗੂਆਂ ਨੇ ਬਾਕੀ ਮੰਗਾਂ ਬਾਰੇ ਵੀ ਆਪਣਾ ਪੱਖ ਰਖਿਆ ਜਿਨ੍ਹਾਂ ਤੇ ਵਿਚਾਰ ਕਰਨ ਦਾ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦਸਿਆ ਕਿ DA ਚ 8% ਵਾਧੇ ਦੇ ਨਾਲ ਪੰਜਾਬ ਸਰਕਾਰ ਦੇ ਕਰੀਬ 250 ਕਰੋੜ ਦਾ ਵਿੱਤੀ ਬੋਝ ਪਵੇਗਾ। ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-316-1515। ਭਾਰਤੀ ਜਨਤਾ ਪਾਰਟੀ ਦੇ ਆਗੂ ਰਵਨੀਤ ਬਿੱਟੂ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਪਾਰਟੀ ਦੀ ਨਸ਼ਾ ਮੁਕਤ ਯਾਤਰਾ ਦੇ ਉਦਘਾਟਨ ਚ ਸ਼ਾਮਲ ਹੋਣ ਦੇ ਲਈ ਪਠਾਨਕੋਟ ਜਾਂਦੇ ਉਨ੍ਹਾਂ ਦੇ ਕਾਫਲੇ ਤੇ ਹਮਲਾ ਕੀਤਾ ਗਿਆ। ਰਵਨੀਤ ਬਿੱਟੂ ਨੇ ਦਾਅਵਾ ਕੀਤਾ ਕਿ ਪਠਾਨਕੋਟ ਚ ਪਾਰਟੀ ਦੀ ਇਸ ਯਾਤਰਾ ਦੇ ਵਿਚ ਜਾਂਦਿਆਂ ਪੰਜਾਬ ਦੇ ਬਟਾਲਾ ਨੇੜੇ ਆਮ ਆਦਮੀ ਪਾਰਟੀ ਦੇ 100 ਤੋਂ ਵੱਧ ਵਰਕਰਾਂ ਵੱਲੋਂ ਉਨ੍ਹਾਂ ਦੇ ਕਾਫਲੇ ਤੇ ਪੱਥਰਾਂ ਤੇ ਆਂਡਿਆਂ ਦੇ ਨਾਲ ਹਮਲਾ ਕੀਤਾ ਗਿਆ, ਜਿਸ ਦੇ ਨਾਲ 2 ਸੁਰੱਖਿਆ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ ਤੇ ਜੈਮਰ ਵਾਲੀ ਗੱਡੀ ਨੂੰ ਵੀ ਨੁਕਸਾਨ ਪਹੁੰਚਿਆ। ਉਨ੍ਹਾਂ ਦੋਸ਼ ਲਾਇਆ ਕਿ ਘਟਨਾ ਵੇਲੇ ਸਥਾਨਕ ਪੁਲਿਸ ਮੂਕ ਦਰਸ਼ਕ ਬਣੀ ਗਈ ਤੇ ਉਨ੍ਹਾਂ ਦੀ ਸੁਰੱਖਿਆ ਟੀਮ ਨੇ ਮੌਕੇ ਤੇ 3 ਵਿਅਕਤੀਆਂ ਨੂੰ ਕਾਬੂ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਪੂਰੇ ਮਾਮਲੇ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਜਾਣੂ ਕਰਵਾ ਦਿੱਤਾ ਤੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਸਾਥੀਆਂ ਨੂੰ ਜਾਂ ਉਨ੍ਹਾਂ ਨੂੰ ਕੋਈ ਵੀ ਨੁਕਸਾਨ ਪਹੁੰਚਦਾ ਤਾਂ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਜਾਂ ਫਿਰ DGP ਜ਼ਿੰਮੇਵਾਰ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਰੱਖਿਆ ਤੇ ਸਵਾਲ ਵੀ ਚੁੱਕੇ ਨੇ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਲੋਕਤੰਤਰ ਤੇ ਸਿਆਸੀ ਆਗੂਆਂ ਦੀ ਸੁਰੱਖਿਆ ਦੇ ਲਈ ਵੱਡਾ ਖਤਰਾ ਹੈ। ਦੱਸ ਦਈਏ ਕਿ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਵੀ ਅੱਜ ਪਠਾਨਕੋਟ ਤੋਂ ਇਸ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰ ਰਹੇ ਸਨ। 4000 ਕਿਲੋਮੀਟਰ ਦੀ ਯਾਤਰਾ ਸਾਰੇ 117 ਵਿਧਾਨ ਸਭਾ ਹਲਕਿਆਂ ਚੋਂ ਲੰਘ ਕੇ 30 ਸਤੰਬਰ ਨੂੰ ਜਲੰਧਰ ਚ ਖਤਮ ਹੋਵੇਗੀ, ਜਿੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਰੈਲੀ ਨੂੰ ਸੰਬੋਧਨ ਕਰਨਗੇ। ਪਾਰਟੀ ਸੂਬੇ ਦੇ ਵਿਚ ਨਸ਼ਿਆਂ ਖਿਲਾਫ਼ ਇਕ ਵੱਡੀ ਮੁਹਿੰਮ ਸ਼ੁਰੂ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿਆਸੀ ਪਾਰਟੀਆਂ ਨੇ ਨਸ਼ਿਆਂ ਦੇ ਮੁੱਦੇ ਨੂੰ ਸਿਰਫ਼ ਸੱਤਾ ਹਾਸਲ ਕਰਨ ਤੇ ਬਾਅਦ ਚ ਵਪਾਰ ਵਜੋਂ ਵਰਤਿਆ। ਕਿਸੇ ਵੀ ਮੁੱਖ ਧਾਰਾ ਦੀ ਸਿਆਸੀ ਪਾਰਟੀ ਨਾਲ ਗੱਠਜੋੜ ਦੀਆਂ ਅਫਵਾਹਾਂ ਤੇ ਅਟਕਲਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਵਾਰਸ ਪੰਜਾਬ ਦੇ ਆਗੂ ਮਨਪ੍ਰੀਤ ਸਿੰਘ ਯਾਲੀ ਨੇ ਸਪਸ਼ਟ ਕੀਤਾ ਕਿ ਕਿਸੇ ਦੇ ਨਾਲ ਵੀ ਸਮਝੌਤੇ ਦਾ ਸਵਾਲ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਹੋਰਨਾਂ ਪਾਰਟੀਆਂ ਦੇ ਨਾਲ ਹੱਥ ਮਿਲਾਉਣ ਦੀਆਂ ਚਰਚਾਵਾਂ ਮਹਿਜ਼ ਹਵਾਈ ਗੱਲਾਂ ਨੇ, ਜਦਕਿ ਵਾਰਸ ਪੰਜਾਬ ਦੇ ਇਕ ਪੰਥਕ ਤੇ ਰਹਿ ਜੋ ਹਮੇਸ਼ਾ ਸੰਗਤ ਦੇ ਫੈਸਲੇ ਅਨੁਸਾਰ ਹੀ ਅੱਗੇ ਵਧੇਗੀ। ਇਨ੍ਹਾਂ ਚਰਚਾਵਾਂ ਬਾਰੇ ਪੁੱਛੇ ਜਾਣ ਤੇ ਵਾਰਸ ਪੰਜਾਬ ਦੇ ਜਾਂ ਯਾਲੀ ਦੇ BJP ਦੇ ਨਾਲ ਮਿਲ ਕੇ ਚੋਣਾਂ ਲੜਨ ਦੀ ਗੱਲ ਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਪਾਰਟੀ ਨੂੰ ਪਿੰਡਾਂ ਚੋਂ ਇਕ ਵੀ ਵੋਟ ਨਹੀਂ ਮਿਲੇਗੀ। ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਲ ਨੂੰ ਪੰਜਾਬ ਚ ਕਥਿਤ ਟਾਰਗੇਟ ਕਿਲਿੰਗ ਤੇ ਜਾਨੋਂ ਮਾਰਨ ਦੀਆਂ ਕੋਸ਼ਿਸ਼ਾਂ ਦੇ ਨਾਲ ਸਬੰਧਤ 7 ਮਾਮਲਿਆਂ ਚ ਜ਼ਮਾਨਤ ਦੇ ਦਿੱਤੀ ਹੈ, ਜਿਨ੍ਹਾਂ ਵਿਚ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਤਹਿਤ ਮਾਮਲੇ ਵੀ ਦਰਜ ਨੇ। ਜਸਟਿਸ ਨਵੀਨ ਚਾਵਲਾ ਤੇ ਜਸਟਿਸ ਰਵਿੰਦਰ ਡੁਡੇਜਾ ਦੀ ਡਿਵੀਜ਼ਨ ਬੈਂਚ ਦੇ ਕੋਲ ਵਿਚਾਰ ਅਧੀਨ 7 ਮਾਮਲਿਆਂ ਚ ਜੌਲ ਦੀਆਂ ਜ਼ਮਾਨਤ ਅਪੀਲਾਂ ਤੇ ਵਿਚਾਰ ਕਰਨ ਤੋਂ ਬਾਅਦ ਇਹ ਹੁਕਮ ਪਾਸ ਕੀਤਾ ਗਿਆ। ਹਾਈਕੋਰਟ ਨੇ ਮਾਮਲਿਆਂ ਚ ਦਲੀਲਾਂ ਸੁਣਨ ਤੋਂ ਬਾਅਦ 7 ਸਤੰਬਰ ਨੂੰ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ। ਅਦਾਲਤ ਨੇ ਹੁਣ ਆਪਣਾ ਫੈਸਲਾ ਸੁਣਾ ਦਿੱਤਾ। ਇਸ ਕੋਲ ਪੈਂਡਿੰਗ 7 ਮਾਮਲਿਆਂ ਦੇ ਵਿਚ ਜੌਲ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਇਜਾਜ਼ਤ ਦਿਓ, ਧੰਨਵਾਦ।
0: You're listening to CNN Toronto, Chawla News Network Toronto.
3: Hi, mere to pair hi punje nahi lag rahe. Meri nikki bhen da vyah hai, main ta apne sare chaa poore karangi.
4: Kyon nahi chann kare, kahe ta sir to pair tak sone chambada dean.
3: Theek hai ji, chalo fir sab to vadh variety wale Ashok Jeweler kol. Unna kol gold te diamond jewelry de sare latest variety de gehne ne. Set rani haar, chhapa, mundriyan, challe, biscuit, cheniyan, wanga, koke, tikke, kade, bracelet, mangal sutar, sab kuch pure te unique.
4: Haan, naale main saari diyan bahan vi ta mingiyan karniyan ne. 12 chudiyan onu vi le dange.
3: To mere jijje li kadi.
4: Aho ਅਸ਼ੋਕ ਜਵੈਲਰ ਕੋਲੇ ਰੈਡੋ ਦੀਆਂ ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
3: ਚਲੋ ਫਿਰ ਛੇਤੀ ਚਲੋ ਅਸ਼ੋਕ ਜਵੈਲਰ 719 ਏਅਰਪੋਰਟ ਰੋਡ ਮਾਲਟਨ ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
5: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
6: ਓ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ 1 ਨੰਬਰ ਰਿਪੇਅਰ ਕਰਾ।
5: ਸੱਚੀ?
6: ਓ ਮੁੱਚੀ,
7: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟਰਾਂਸਮਿਸ਼ਨ ਰੀਬਿਲਡ, ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੌਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ।
6: ਇਹਨਾਂ ਕੋਲ ਸਾਲਾਂ ਦਾ ਤਜਰਬਾ।
5: ਹੁਣ ਐਡਰੈਸ ਵੀ ਲਿਖਾ।
6: ਲੈ ਲਿਖ ਲਾ, 1 ਗੁੱਡ ਮਾਰਕ ਪਲੇਸ, ਇਟੋਬੀਕੋਕ, ਯੂਨਿਟ 5।
7: ਕਾਲ 647-706-9257 647-706-9257।
8: ਕਟਾਰੀਆ ਟੂਰਸ ਐਂਡ ਟਰੈਵਲ, ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ PR ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ ਵਿਜ਼ਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸੋਰਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ, 2883 ਡੈਰੀ ਰੋਡ ਐਟ ਏਅਰਪੋਰਟ ਰੋਡ, 4550 ਈਬਨਜ਼ਰੋ ਜੂਨ 12 ਇਨ ਬ੍ਰੈਂਪਟਨ, ਔਰ ਕਾਲ ਅਵਤਾਰ ਕਟਾਰੀਆ 9056781200 905-678-1200। ਕਟਾਰੀਆ ਟੂਰਸ ਐਂਡ ਟਰੈਵਲ।
9: ਪੰਜਾਬੀ ਦਿਲ, ਅੰਗਰੇਜ਼ੀ ਵਾਈਬ, CJMR ਇਸ ਬੈਕ ਅਲਾਈਵ। CJMR 1320 ਆ ਗਿਆ ਹੋਏ, ਛਾ ਗਿਆ ਹੋਏ।
10: HK Movers, home, offices, apartments and delivery, big or small, we move it all.
11: HK Movers,
10: local and long distance, we also ship cars, tailor transport and moving services.
11: For service with a smile, give us a call.
10: Call Mr. Harminder 416-524-6704.
11: 416-524-6704.
10: Visit 140 Advance Boulevard, Unit Number 10, Brampton.
12: Long distance moving specialist,
10: HK Movers.
13: HK Movers.
14: ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ
15: ਬ੍ਰੈਂਪਟਨ ਵਾਲਿਓ ਤਿਆਰ ਹੋ ਜਾਓ ਬੁਲਟ ਮੋਟਰਸਾਈਕਲ ਜਿੱਤਣ ਲਈ ਕਿਉਂਕਿ ਤੁਹਾਡੇ ਸ਼ਹਿਰ ਵਿੱਚ ਨਵੇਂ ਗ੍ਰੋਸਰੀ ਸਟੋਰ ਅਨਾਜ ਮਾਰਟ ਦੀ ਹੋ ਰਹੀ ਹੈ ਗ੍ਰੈਂਡ ਓਪਨਿੰਗ।
16: ਅੱਜ ਹੀ ਅਨਾਜ ਮਾਰਟ ਤੇ ਆਓ, $100 ਦੀ ਸ਼ਾਪਿੰਗ ਕਰੋ ਤੇ ਲੱਕੀ ਡਰਾ ਵਿੱਚ ਐਂਟਰੀ ਪਾਓ ਤੇ ਤੁਸੀਂ ਜਿੱਤ ਸਕਦੇ ਹੋ ਰਾਇਲ ਇਨਫੀਲਡ ਮੋਟਰਸਾਈਕਲ, LED TV, ਏਅਰ ਫਰਾਇਰ ਤੇ ਹੋਰ ਵੀ ਬਹੁਤ ਸਾਰੇ ਐਕਸਾਈਟਿੰਗ ਪ੍ਰਾਈਜ਼ਸ।
15: ਵਿਜ਼ਿਟ ਅਨਾਜ ਮਾਰਟ 6141 ਮੇਫੀਲਡ ਰੋਡ, ਯੂਨਿਟ 42A, ਬ੍ਰੈਂਪਟਨ। ਕਾਲ 905-928-8557।
17: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ, ਟੀਮ ਮਨਜੀਤ ਦੇ ਮਨਜੀਤ ਸਿੰਘ। ਘਰ ਖਰੀਦਣਾ, ਵੇਚਣਾ, ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਊ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ, ਫੋਨ ਨੰਬਰ 416-716-7653 ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca।
14: अगर तुसी खेतां विच कम करके ढेर सारे डेली डालर कमाना चाहुंदे हो तां इह सूचना तुहाडे लई है। संपर्क करो अजैब सिंह सहोता, जो मिल्टन, कैलडन, ब्रैम्पटन, माल्टन, मिसिसागा विचों घरों पिकअप करदे हन ते वापसी ते पेमेंट डेली भी तुसी लै सकदे हो। 7 days कम। वधेरे जानकारी लई कॉल करो अजैब सिंह सहोता 416-561-8882 416-561-8882।
18: Real news, real impact, showing you real world. CJMR 1320, the voice of the city.
19: Punjabi Dil, Angrezi Vibe, CJMR is back alive. CJMR 1320, aa gaya hoye, cha gaya hoye.
0: You're listening to CNN Toronto, Chawla News Network Toronto.
20: Singa, Nick Singh.

0: ਸਿੰਘਾ ਬੋਲਦਾ ਵੀਰੇ। ਪੱਥਰਾਂ ਨਾਲ ਕੱਚ ਕਦੇ ਖੈਂਦੇ ਨਹੀਂ ਹੁੰਦੇ ਤੇ ਡੈਡ ਨਾ ਜਵਾਕ ਪੰਗੇ ਉਹ ਲੈਂਦੇ ਨਹੀਂ ਹੁੰਦੇ।
1: ਖੇਡੋ ਖੇਡੋ ਖੇਡੋ ਖੇਡੋ।
2: You're listening to CNN Toronto, Chawla News Network Toronto.
3: ਲੋ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਚਾਵਲਾ। ਫਰਾਈਡੇ ਦਾ ਦਿਨ 1320 AM ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ। ਕੱਲ ਸੈਟਰਡੇ ਦਾ ਪ੍ਰੋਗਰਾਮ ਅਸੀਂ 1 ਤੋਂ ਲੈ ਕੇ 4 ਵਜੇ ਤੱਕ ਪੇਸ਼ ਹੋਵਾਂਗੇ ਜੀ। ਐਂਡ ਸੈਟਰਡੇ ਅਤੇ ਸੰਡੇ ਦੋਨੋਂ ਦਿਨ 1 ਤੋਂ ਲੈ ਕੇ 4 ਵਜੇ ਤੱਕ ਸਾਡਾ ਏਸ਼ੀਅਨ ਵਿਜ਼ਨ ਅੰਗਲਾ ਪੰਜਾਬ ਦਾ ਪ੍ਰੋਗਰਾਮ ਪੇਸ਼ ਹੋਵੇਗਾ ਐਵਰੀ ਸੈਟਰਡੇ ਅਤੇ ਸੰਡੇ ਨੂੰ। ਤੇ ਕੱਲ ਨੂੰ ਲਾਈਵ ਆਨ ਲੋਕੇਸ਼ਨ ਅਨਾਜ ਮਾਰਟ ਤੇ ਸਾਡਾ ਪ੍ਰੋਗਰਾਮ ਪਹਿਲਾ ਪਲੇਟੀ ਦਾ ਲਾਈਵ ਆਨ ਲੋਕੇਸ਼ਨ ਮੇਰਾ ਨੀ ਜੀ CJMR 1320 ਦਾ ਲਾਈਵ ਆਨ ਲੋਕੇਸ਼ਨ ਹੋਣ ਜਾ ਰਿਹਾ ਜੀ। ਸੋ ਅਸੀਂ ਸਾਰਿਆਂ ਨੂੰ ਬੇਨਤੀ ਕਰਨਾਗੇ ਕਿ ਤੁਸੀਂ ਕੱਲ ਅਨਾਜ ਮਾਰਟ ਜੋ ਕਿ ਏਅਰਪੋਰਟ ਅਤੇ ਮੇਫੀਲਡ ਤੇ ਕੱਲ ਨੂੰ ਗ੍ਰੈਂਡ ਓਪਨਿੰਗ ਹੋਣ ਜਾ ਰਹੀ ਹੈ ਜੀ, ਤੁਸੀਂ ਜ਼ਰੂਰ ਪਹੁੰਚੋ 6141 ਮੇਫੀਲਡ ਰੋਡ ਯੂਨਿਟ 42A ਬਰੈਂਪਟਨ ਦੇ ਵਿੱਚ। ਅਨਾਜ ਮਾਰਟ 9059288557। ਕੱਲ ਬੁਲਟ ਦਾ ਮੋਟਰਸਾਈਕਲ ਕੱਢਿਆ ਜਾਵੇਗਾ, LED TVs ਅਤੇ ਫਰਾਈਂਗ ਪੈਨਸ ਬਹੁਤ ਸਾਰੇ ਨਾਮ ਕੱਢੇ ਜਾ ਰਹੇ ਨੇ ਜੀ। ਤੇ ਪਹੁੰਚਣਾ ਕੱਲ ਜ਼ਰੂਰ, 12 ਵਜੇ ਦਰਵਾਜ਼ੇ ਖੁੱਲ ਜਾਣਗੇ, ਪਰੰਤੂ ਸਾਡਾ ਪ੍ਰੋਗਰਾਮ ਕੱਲ 1 ਤੋਂ ਲੈ ਕੇ 4 ਵਜੇ ਤੱਕ ਅਸੀਂ ਉੱਥੇ ਲਾਈਵ ਤੁਹਾਡੇ ਵਾਸਤੇ ਹਾਜ਼ਰ ਹੋਵਾਂਗੇ। ਤੇ ਆਓ ਫਿਰ ਪ੍ਰੋਗਰਾਮ ਨੂੰ ਗਾਂ ਤੋੜਦੇ ਹੋਏ, ਸਾਡੇ ਨਾਲ ਅੱਜ ਫਰਾਈਡੇ ਦਾ ਦਿਨ ਹੈ ਤੇ ਕਟਾਰੀਆ ਟੂਰਸ ਐਂਡ ਟਰੈਵਲ ਤੋਂ ਵੱਡੇ ਵੀਰ ਅਵਤਾਰ ਕਟਾਰੇ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਤੇ ਕਰਦੇ ਹਾਂ ਭਾਊ ਦਾ ਅਸੀਂ ਸਵਾਗਤ। ਅਵਤਾਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿਚ, ਆਪਣੇ ਸਟੇਸ਼ਨ ਦੇ ਵਿਚ। ਸਤਿ ਸ੍ਰੀ ਅਕਾਲ।
4: ਸ੍ਰੀ ਅਕਾਲ ਅਰਸ਼ ਜੀ, ਐਂਡ ਬਹੁਤ ਬਹੁਤ ਜਿਵੇਂ ਕਿ ਪਿਆਰ ਸਾਰੇ ਭੈਣ ਭਰਾਵਾਂ ਨੂੰ, ਸਤਿ ਸ੍ਰੀ ਅਕਾਲ ਅਗੇਨ ਸਾਰਿਆਂ।
3: ਕੀ ਹਾਲ ਚਾਲ? ਠੀਕ ਹੈ ਜੀ,
4: ਬਹੁਤ ਵਧੀਆ ਜੀ, ਬਹੁਤ ਵਧੀਆ।
3: ਚੱਕੀ ਜਾ ਰਹੇ ਹੋ ਫੱਟੇ?
4: ਚੱਕੀ ਜਾ ਰਹੇ ਜੀ, ਚੱਕੀ ਜਾ ਰਹੇ, ਭੈਣ ਭਰਾਵਾਂ ਦੀ ਸਦਕਾ ਹੀ ਹੈ ਜੀ ਸਾਰਾ ਕੁਛ। ਪਹਿਲਾਂ ਤਾਂ ਦਿਨੋ ਆਲਵੇਜ ਧੰਨਵਾਦ ਆ ਮੇਰੇ ਭੈਣ ਭਰਾਵਾਂ ਦਾ ਜਿਹੜੇ ਸਾਥ ਦਿੰਦੇ ਆਲਵੇਜ। ਇਹ ਗੱਲ ਸਭ ਤੋਂ ਵਧੀਆ ਗੱਲ ਆ ਕਿ ਇਹਨਾਂ ਦਾ ਸਾਥ ਆ ਤੇ ਅਸੀਂ ਆ,
3: ਬਿਲਕੁਲ
4: ਜੀ ਗੱਲ ਆ
3: 100%।
4: ਠੀਕ ਹੈ ਜੀ, ਜੇ ਨੀ ਹੈਗੇ ਇਹਨਾਂ ਦੇ ਨਾਲ ਮਤਲਬ ਸਾਡੀ ਵੈਲਿਊ ਜ਼ੀਰੋ ਆ, ਗਿਣਤੀ ਜੀ ਗੱਲ ਆ।
3: ਹਾਂ ਇਹ ਵੀ ਗਲਤ ਹੈ, ਜੇ ਸਰੋਤੇ ਨਾ ਹੋਣ, ਦਰਸ਼ਕ ਨਾ ਹੋਣ ਤਾਂ ਅਸੀਂ ਵੀ ਜ਼ੀਰੋ ਹੀ।
4: ਹਾਂ ਬਿਲਕੁਲ ਬਿਲਕੁਲ, ਆਲਵੇਜ਼ ਦਿਲੋਂ ਦਿਲੋਂ ਧੰਨਵਾਦ ਆ ਮੇਰੇ ਜਿੰਨੇ ਭੈਣ ਭਰਾ ਸੁਣਦੇ ਆ, ਔਰ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਜੀ, ਇਹੀ ਦਿਲੋਂ ਦੁਆ ਵਾ। ਤੇ ਬਾਕੀ ਰਹਿ ਗਈ ਡੀਲ ਦੀ ਗੱਲ, ਡੀਲ ਮੈਂ ਅੰਮ੍ਰਿਤਸਰ ਵੀ, ਵੈਸੇ ਤਾਂ ਚਲੋ ਕਹਿੰਦੇ ਨੀ ਹੁੰਦੇ ਵੀ ਪਿਛਲੇ ਆਪਾਂ ਹਫ਼ਤੇ ਬਹੁਤ ਸਸਤੀਆਂ ਟਿਕਟਾਂ ਲਾਈਆਂ ਸੀ, 1100 ਦੀਆਂ, 1095 ਦੀਆਂ, ਲੋਕਾਂ ਨੇ ਬਹੁਤ ਟਿਕਟਾਂ ਬਾਏ ਕੀਤੀਆਂ। ਸੋ ਆਹ ਦਿਨਾਂ ਦੇ ਵਿਚ ਥੋੜਾ ਜਿਹਾ ਚੇਂਜਿਸ ਆ ਜਾਂਦਾ, ਬਿਕੋਜ਼ ਸਾਡੇ ਬਜ਼ੁਰਗ, ਸਾਡੇ ਮਾਤਾਵਾਂ ਭੈਣਾਵਾਂ ਸਾਰੀਆਂ ਇੰਡੀਆ ਜਾਂਦੇ, ਜਿਹੜੇ ਪੰਜ ਪੰਜ ਛੇ ਛੇ ਮਹੀਨੇ ਲਈ ਜਾਂਦੇ ਆ, ਤੇ ਸਾਡੇ ਕੋਲੇ ਉਹ ਬਹੁਤ ਸੋਹਣੀਆਂ ਡੀਲਾਂ ਜਿਵੇਂ ਕਿ ਰਿਟਰਨ ਫੇਅਰ ਆ $1699 ਤੋਂ ਲੈ ਕੇ $1899 ਤੱਕ, ਇਹ ਸਤੰਬਰ ਅਕਤੂਬਰ ਚ ਜਾ ਕੇ ਮਾਰਚ ਅਪ੍ਰੈਲ ਦੇ ਵਿਚ ਵਾਪਸੀ, ਉਹ ਵੀ ਸਾਡੇ ਕੋਲ ਪਹੁੰਚ ਚੁੱਕੇ ਆ। ਪਰ ਕਈ ਫੇਅਰ ਹੁੰਦੇ ਸੀ ਜਿਵੇਂ ਸ਼ਾਰਟ ਟਰਮ ਲਈ, ਜਿਵੇਂ ਸਤੰਬਰ ਚ ਜਾਓ, ਅਕਤੂਬਰ ਚ ਆਓ, ਸਤੰਬਰ ਚ ਜਾ ਕੇ ਨਵੰਬਰ ਚ ਆਓ, ਉਹ ਕਈ ਵਾਰ ਪਿਛਲੇ ਹਫ਼ਤੇ ਹੀ ਉਹ 1095 ਦੀ ਵੇਚੀ ਆ, ਹੁਣ ਥੋੜਾ $1400 ਦਾ ਹੋ ਗਿਆ ਵਾ। ਸੋ ਡਿਪੈਂਡ ਸਾਰਾ ਕੁਛ ਡੇਟਾਂ ਤੇ ਕਰਦਾ ਜੀ, ਤੇ ਅਵੇਲੇਬਿਲਟੀ ਤੇ ਕਰਦਾ। ਕੋਈ ਇਹੋ ਜਿਹੀ ਗੱਲ ਨੀ ਕਿ ਮੈਂ ਤੁਹਾਨੂੰ ਮੈਂ ਕਹੂੰਗਾ ਜੀ ਤੁਹਾਨੂੰ ਇੰਨੀਆਂ ਸੀਟਾਂ ਪਈਆਂ ਲੈ ਲਓ, ਜਦੋਂ ਪਈਆਂ ਹੁੰਦੀਆਂ ਆਪਾਂ ਖੁੱਲੇ ਆਮ ਅਨਾਊਂਸ ਕਰੀਦੇ ਆ। ਹੁਣ ਕੀ ਅਵੇਲੇਬਿਲਟੀ ਤੇ ਡਿਪੈਂਡ ਕਰਦਾ, ਡਿਪੈਂਡ ਡੇਟਾਂ ਤੇ ਕਰਦਾ ਵੀ ਕਿਹੜਾ ਕਿਵੇਂ ਕਰਦਾ ਹੈਗਾ। ਉਸ ਤੋਂ ਬਾਅਦ ਜੀ ਜੇ ਕੋਈ ਕਿਸੇ ਨੇ ਮੰਨ ਲਓ ਅੰਮ੍ਰਿਤਸਰ ਜਾਣਾ, ਅੰਮ੍ਰਿਤਸਰ ਲਈ ਪੂਰਾ ਹਫ਼ਤਾ ਜਿਹੜਾ ਵੀ ਸੁਣ ਕੇ ਆਊਗਾ ਸਾਡਾ ਭੈਣ ਭਾਈ ਇੱਥੇ ਸਾਡੇ ਚੈਨਲ ਤੇ, ਅਸੀਂ ਉਹਨਾਂ ਨੂੰ ਪੂਰਾ ਹਫ਼ਤਾ, ਵੈਸੇ ਉਹ 1450 ਦੀ 1 ਵੇ ਟਿਕਟ ਆ ਨਵੰਬਰ, ਅਕਤੂਬਰ ਐਂਡ ਨਵੰਬਰ ਦੀ, ਪਰ ਜੇ ਪੂਰਾ ਹਫ਼ਤਾ ਸਾਡੇ ਕੋਲ ਸੁਣ ਕੇ ਆਉਣਗੇ, ਸਾਡਾ ਭੈਣ ਭਰਾ ਕੋਈ ਰੈਫਰੈਂਸ ਦੇਗਾ ਅਰਸ਼ ਜੀ ਦੀ, ਚੈਨਲ ਜੀ ਦੀ, $1320 ਤੇ ਕੋਈ ਵੀ ਸੁਣ ਕੇ ਆਇਆ ਤੇ ਉਹਨੂੰ $100 ਆਫ ਕਰਕੇ $1300 ਦੀ 1 ਵੇ ਟਿਕਟ, ਚਾਹੇ ਸਤੰਬਰ ਚ ਲੈ ਲਓ, ਅਕਤੂਬਰ ਚ ਲੈ ਲਓ, ਚਾਹੇ ਨਵੰਬਰ ਚ ਲੈ ਲਓ, ਵੈਸੇ $1450 ਦੀ ਟਿਕਟ ਆ ਤੇ ਤੁਹਾਨੂੰ $1350 ਦੀ ਦਿੱਤੀ ਜਾਊਗੀ ਜਿਹੜਾ ਵੀ ਰੈਫਰੈਂਸ ਦੇਗਾ ਜੀ।
3: ਕਿਆ ਬਾਤ,
4: ਇਹ ਸਾਡੇ ਚੈਨਲ ਦੀ ਖੁਸ਼ੀ ਦੇ ਵਿਚ ਇਨਾਮ ਆ ਜੀ, ਸਿੱਧੀ ਜੀ ਗੱਲ।
3: ਬਿਲਕੁਲ ਬਿਲਕੁਲ ਜੀ, ਸੋ ਇਹ ਕਟਾਰੀਆ ਟੂਰ ਐਂਡ ਟਰੈਵਲ, ਦੋ ਸ਼ਾਨਦਾਰ ਲੋਕੇਸ਼ਨ, 9056781200 ਜੀ ਅਵਤਾਰ ਜੀ।
4: ਤੇ ਉਸ ਤੋਂ ਬਾਅਦ ਜੀ ਬਾਕੀ ਤੁਹਾਨੂੰ ਪਤਾ ਵਾ ਜੇ ਪਾਕਿਸਤਾਨ ਵੀ ਜਾਣਾ, ਜੇ ਕਿਸੇ ਨੇ ਇਸਲਾਮਾਬਾਦ, ਕਰਾਚੀ, ਲਾਹੌਰ ਜਾਣਾ, $950 ਤੋਂ ਲੈ ਕੇ $1,199 ਤੱਕ 90 ਹੈ ਜੀ, $1,850 ਤੋਂ ਲੈ ਕੇ $2,150 ਤੱਕ ਰਿਟਰਨ ਟਿਕਟ ਦੋ ਬੈਗਾਂ ਨਾਲ ਦਿੱਤੀ ਜਾ ਰਹੀ ਹੈ। ਤੇ ਉਸ ਤੋਂ ਬਾਅਦ ਜੇ ਕਿਸੇ ਨੇ ਬਾਹਲੀ ਦੂਰ ਨਹੀਂ ਜਾਣਾ, ਕੋਈ ਨੇੜੇ ਨੇੜੇ ਜਾਣਾ ਚਾਹੁੰਦੇ ਆ, ਤੇ $849 ਵਿੱਚ ਮੈਕਸੀਕੋ, $950 ਦੇ ਵਿੱਚ ਡੋਮਿਨਿਕਨ, ਉਸ ਤੋਂ ਬਾਅਦ ਕੋਸਟਿਕਾ, ਬਹਾਮਸ, ਬੜੇ ਬੜੇ ਸ਼ਹਿਰ ਹੈਗੇ ਆ ਜੀ ਆਪਣੇ ਕੋਲੇ, ਜਿਹੜੇ ਕਿ ਵਧੀਆ ਪ੍ਰਾਈਜ਼ਾਂ ਦੇ ਵਿੱਚ ਤੁਹਾਨੂੰ ਅਵੇਲੇਬਲ ਮਿਲਣਗੇ, ਜਿਹੜੇ ਕਿ ਤੁਹਾਨੂੰ ਪਤਾ ਆਲਵੇਜ਼ ਲਾਈਕ ਟਾਪ ਕਲਾਸ ਦੀ। ਅਸੀਂ ਆਲਵੇਜ਼ ਆਪਦੇ ਭੈਣ ਭਰਾਵਾਂ ਨੂੰ ਰਿਕਮੈਂਡ ਕਰੀਦਾ ਵੀ ਭਾਈ ਆਹ ਲੈ ਕੇ ਜਾਓ, ਕਿਉਂਕਿ ਸਾਡੀ ਇਹੀ ਖਾਸੀਅਤ ਆ। ਅਸੀਂ ਜੇ ਆਪਾਂ 500 ਖਰਚਣਾ, ਮੈਂ ਕਹਿੰਦਾ 550 ਖਰਚੋ, ਪਰ ਤੁਹਾਨੂੰ ਫੈਸਿਲਿਟੀ ਇਸ ਚੀਜ਼ ਤੇ ਟੋਪ ਤੇ ਮਿਲੇਗੀ, ਇਹੀ ਵੈਲਿਊ ਹੈ ਜੀ ਸਾਡੀ, ਹਨਾ। ਸੋ ਇਹ ਸਾਰੀਆਂ ਚੀਜ਼ਾਂ ਲਈ ਤੁਹਾਨੂੰ ਪਤਾ ਕਟਾਰੀਆ ਟੂਰ ਐਂਡ ਟਰੈਵਲ ਜਿਹੜਾ 7 ਦਿਨ ਖੁੱਲਦਾ ਜੀ ਆਪਣਾ, ਦੋਨੇ ਆਫਿਸ ਡੈਰੀ ਐਂਡ ਏਅਰਪੋਰਟ ਦੇ ਕਾਰਨਰ ਤੇ 2883 ਡੈਰੀ ਰੋਡ ਈਸਟ, ਔਰ ਦੂਸਰਾ ਆਫਿਸ ਹੈਗਾ ਜੀ ਗੌਰ ਐਂਡ ਅਬਨੇਜ਼ਰ ਦੇ ਬ੍ਰਮਟਨ ਦੇ ਵਿੱਚ 4550 ਅਬਨੇਜ਼ਰ ਰੋਡ ਬਿਊਨ ਨੰਬਰ 12 ICICI ਬੈਂਕ ਵਾਲੇ ਪਲਾਜ਼ੇ ਦੇ ਵਿੱਚ, ਸਵੇਰੇ 9:30 ਤੋਂ 7 ਵਜੇ ਤੱਕ, ਸ਼ਾਮ ਦੇ ਜਦੋਂ ਮਰਜ਼ੀ ਤੁਸੀਂ ਦੋਨਾਂ ਆਫਿਸਾਂ ਚ ਵਿਜਿਟ ਕਰ ਸਕਦੇ ਹੋ। ਸੱਤੋ ਦਿਨ ਕੋਈ ਛੁੱਟੀ ਨਹੀਂ ਹੈਗੀ, 7 ਦਿਨ ਸਾਡੇ ਬੰਦੇ ਅਵੇਲੇਬਲ ਹੁੰਦੇ ਆ, ਜਦੋਂ ਮਰਜ਼ੀ ਤੁਹਾਨੂੰ ਛੁੱਟੀ ਕਰਨ ਦੀ ਲੋੜ ਨਹੀਂ, ਜਿਸ ਦਿਨ ਤੁਹਾਨੂੰ ਛੁੱਟੀ ਹੈ ਉਸ ਦਿਨ ਆਓ ਕੇ ਆਪਦੇ ਪੈਸੇ ਬਚਾਓ। ਸੋ ਇਹ ਚੀਜ਼ ਦੀ ਫੈਸਿਲਿਟੀ ਆਪਣੇ ਭੈਣ ਭਰਾਵਾਂ ਨੂੰ ਦਿੱਤੀ ਹੋਈ ਹੈ, ਭੈਣ ਭਰਾਵਾਂ ਦੀ ਡਿਮਾਂਡ ਤੇ ਹੀ ਦਿੱਤੀ ਹੈ, ਕਿਉਂਕਿ ਮੇਰੇ ਵੀਰਾਂ ਦੀ ਡਿਮਾਂਡ ਸੀ, ਭੈਣਾਂ ਦੀ ਡਿਮਾਂਡ ਸੀ ਵੀ ਸਾਨੂੰ ਛੁੱਟੀ ਕਰਕੇ ਆਉਣਾ ਪੈਂਦਾ, ਇਸ ਕਰਕੇ ਅਸੀਂ ਸਿਸਟਮ ਵੀ ਉਸ ਹਿਸਾਬ ਨਾਲ ਕਰ ਦਿੱਤਾ ਜੀ। ਉਸ ਤੋਂ ਬਾਅਦ ਜਿਵੇਂ ਕਹਿ ਲੋ ਵੀ ਤੁਹਾਨੂੰ ਲੰਮੀਆਂ ਲੰਮੀਆਂ ਲਾਈਨਾਂ ਤੋਂ ਬਚਣਾ, ਤੇ ਵੇਖੋ ਤੁਹਾਨੂੰ ਆਲਵੇਜ਼ ਅਰਸ਼ ਜੀ ਕਹਿੰਦੇ ਆ ਲਾਈਨਾਂ ਚ ਲੱਗਣ ਦੀ ਲੋੜ ਨੀ, ਕਟਾਰੀਆ ਟਰੈਵਲ ਆਓ, ਜੋ ਵੀ ਟਰੈਵਲ ਰਿਲੇਟਡ ਪੇਪਰ ਵਰਕ ਹੈ, ਜੇ ਕਿਸੇ ਨੂੰ ਕੋਈ ਈ ਵੀਜ਼ਾ ਚਾਹੀਦਾ ਇੰਡੀਆ ਦਾ, ਕੋਈ ਪਾਸਪੋਰਟ ਰਿਨਿਊ ਕਰਾਉਣਾ, ਚਾਹੇ OCI ਚਾਹੀਦੀ, OCI ਅਪਡੇਟ ਕਰਾਉਣੀ ਹੈ, ਚਾਹੇ ਕੋਈ ਵੀ ਇੰਗਲੈਂਡ ਦਾ ਵੀਜ਼ਾ, UK ਦਾ ਆਪਣਾ, ਯੂਰਪ ਦਾ ਵੀਜ਼ਾ, ਚਾਹੇ ਆਸਟ੍ਰੇਲੀਆ, ਨਿਊਜ਼ੀਲੈਂਡ ਦਾ ਵੀਜ਼ਾ, ਯੂਰਪ, ਨੇਪਾਲ ਦਾ ਵੀਜ਼ਾ, ਉਸ ਤੋਂ ਬਾਅਦ ਜੇ ਕਿਸੇ ਦਾ PR ਕਾਰਡ ਐਕਸਪਾਇਰ ਹੋ ਗਿਆ, ਸਿਟੀਜ਼ਨ ਦੇ ਪੇਪਰ ਭਰਾਉਣੇ, ਸਾਰਾ ਇੱਕੋ ਛੱਤ ਦੇ ਥੱਲੇ। ਤੇ ਮੇਕ ਸ਼ੋਰ, ਅਸੀਂ ਆਲਵੇਜ਼ ਕਹਿੰਦੇ ਹਾਂ ਭੈਣ ਭਰਾਵਾਂ ਨੂੰ, ਇਹ ਨਾ ਸੋਚਿਆ ਕਰੋ ਜੇ ਕੈਨੇਡੀਅਨ ਪਾਸਪੋਰਟ ਆ ਤੇ ਸਾਨੂੰ ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਇੰਗਲੈਂਡ ਵੈਸੇ ਹੀ ਚਲੇ ਜਾਵਾਂਗੇ, ਉਹਦੇ ਲਈ ਅਸੋਸੀਏਸ਼ਨ ਫਾਰਮ ETR ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਇਹ ਲਈ ਇਨਫੋਰਮੇਸ਼ਨ ਲਈ, ਸਾਰਾ ਕੁਝ ਕਰਨ ਲਈ ਕਟਾਰੀਆ ਟੂਰ ਐਂਡ ਟਰੈਵਲ ਸੱਤੋ ਦਿਨ ਖੁੱਲੇ, ਦੋ ਲੋਕੇਸ਼ਨਾਂ ਤੋਂ ਸਰਵ ਕਰਦੇ ਆ। ਨੰਬਰ 1-1-905-678-1200, 9056781200, ਤੇ ਨਾਲ ਇਹ ਸਾਰਾ ਕੰਮ ਕਰਾ ਕੇ ਤੇ ਇੰਸ਼ੋਰੈਂਸ ਪੁੱਛਣੀ ਨਾ ਭੁੱਲਿਆ
3: ਜੀ।
4: ਆਲਵੇਜ਼ ਮੈਂ ਰਿਕਮੈਂਡ ਕਰਦਾ ਵੀ ਇੰਸ਼ੋਰੈਂਸ ਬਾਏ ਕਰਿਆ ਕਰੋ ਕਿ ਤੁਹਾਡੀ ਸੇਫਟੀ ਹੈ ਉਹਦੇ ਵਿੱਚ। ਕੋਈ ਵੀ ਟਰੈਵਲ ਇੰਸ਼ੋਰੈਂਸ ਚਾਹੀਦੀ ਹੈ, ਮੈਡੀਕਲ ਇੰਸ਼ੋਰੈਂਸ ਚਾਹੀਦੀ ਹੈ, ਕੈਨੇਡਾ ਦੀ ਕੋਈ ਵੀ ਤੁਹਾਨੂੰ ਵਿਜ਼ਟਰ ਟੂ ਕੈਨੇਡਾ ਚਾਹੀਦੀ ਹੈ, ਸੁਪਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੈ, ਲਾਈਫ ਇੰਸ਼ੋਰੈਂਸ ਚਾਹੀਦੀ ਹੈ, ਹਰ ਚੀਜ਼ ਸਾਡੇ ਕੋਲ ਅਵੇਲੇਬਲ ਹੈ, ਤੁਹਾਨੂੰ ਕੋਈ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ। ਸਿਰਫ ਕਟਾਰੀਆ ਟਰੈਵਲ ਆ ਜਾਓ, ਅੱਖਾਂ ਮੀਚ ਕੇ, ਟਰੈਵਲ ਦਾ ਟਰਸਟਡ ਨਾਮ ਆ ਜੀ, ਤੁਹਾਨੂੰ ਪਤਾ ਤੁਹਾਡੇ ਸਦਕਾ ਹੀ ਇੱਥੇ ਹੈਗੇ ਆ, ਦਿਲੋਂ ਧੰਨਵਾਦ ਆ ਭੈਣ ਭਰਾਵਾਂ ਦਾ ਜਿਹੜੇ ਟਰਸਟ ਕਰਦੇ ਆ, ਕਰਦੇ ਵੀ ਰਹਿਣਗੇ, ਐਂ ਬਰਕਰਾਰ ਰਹੇਗਾ ਜੀ। ਥੈਂਕ ਯੂ ਵੈਰੀ
3: ਜੀ। ਨੰਬਰ ਕਾਲ 9056781200, 9056781200 ਮਿਲਦੇ ਕੱਲ ਨੂੰ। ਥੈਂਕ ਯੂ ਸੋ ਮਚ
4: ਜੀ,
3: ਥੈਂਕ ਯੂ ਸੋ ਮਚ, ਥੈਂਕ ਯੂ ਜੀ। ਇਹ ਸਨ ਸੀ ਅਵਤਾਰ ਕਟਾਰੀਆ ਜੀ, ਕਟਾਰੀਆ ਟੂਰ ਐਂਡ ਟਰੈਵਲ ਤੋਂ। ਤੇ ਹੁਣ ਮੋਰਗੇਜ ਦੀ ਕੁਈਨ ਨੀਲਮ ਜੀ ਦੇ ਨਾਲ ਥੋੜੀ ਜਿਹੀ ਆਪਾਂ ਗੱਲਬਾਤ ਕਰੀਏ ਜੀ, ਜੋ ਕਿ ਮੋਰਗੇਜ ਬ੍ਰੋਕਰ ਨੇ ਜੀ। ਅਗਰ ਤੁਹਾਨੂੰ ਫਸਟ, ਸੈਕਿੰਡ, ਪ੍ਰਾਈਵੇਟ ਫੰਡਸ ਚਾਹੀਦੇ ਨੇ ਜੀ, ਖਾਸ ਕਰਕੇ ਇਹਨਾਂ ਮੌਕਿਆਂ ਦੇ ਉੱਤੇ ਹੁਣ ਜਿਹੜੀਆਂ ਕਲੋਜ਼ਿੰਗਾਂ ਆ ਰਹੀਆਂ ਨੇ, ਜਿਨ੍ਹਾਂ ਨੇ ਕੌਂਡੋਜ਼ 4-5 ਸਾਲ ਪਹਿਲਾਂ ਖਰੀਦੇ ਹੋਏ ਸਨ, ਉਹਨਾਂ ਦੀਆਂ ਧੜਾਧੜ ਹੁਣ ਕਲੋਜ਼ਿੰਗਾਂ ਹੋ ਰਹੀਆਂ ਨੇ, ਐਂਡ ਉਹਨਾਂ ਦੀਆਂ ਪ੍ਰਾਈਸਿਸ ਕਾਫੀ ਉਦੋਂ ਰੀਜ਼ਨੇਬਲ ਪ੍ਰਾਈਸਿਸ ਤੇ ਵਿਕੀਆਂ ਹੋਈਆਂ ਸਨ। ਤੇ ਹੁਣ ਲੈ ਚੱਲੀਏ ਤੁਹਾਨੂੰ ਮੋਰਗੇਜ ਅਲਾਇੰਸ ਦੇ ਕੁਈਨ ਨੀਲਮ ਜੀ ਦੇ ਦਫ਼ਤਰ, ਜਿੱਥੇ ਇਸ ਵੇਲੇ ਸਾਡੇ ਨਾਲ ਹੌਟ ਲਾਈਨ ਤੇ ਜੁੜ ਚੁੱਕੇ ਨੇ। ਨੰਬਰ ਟੂ ਕਾਲ ਨੀਲਮ ਜੀ ਇਜ਼ 6477398710। ਅੱਜ ਕਿਹੜੇ ਟੋਪਿਕ ਦੇ ਵਿਸ਼ੇ ਤੇ ਗੱਲਬਾਤ ਕਰਾਂਗੇ? ਕਰਦੇ ਹਾਂ ਕੁਈਨ ਦਾ ਸਵਾਗਤ। ਨੀਲਮ ਜੀ, ਅ ਵੈਰੀ ਹੈਪੀ ਫ੍ਰਾਈਡੇ।
5: ਥੈਂਕ ਯੂ ਸਰ।
3: Very
5: extremely happy Friday.
3: I know.
5: Yeah, I'm about to leave. Main kaha chal tuhna gal kar liye, koi gal nahi.
3: Kithe hon, kithe ja rahe ho tusi?
5: Muskuka.
3: Bol le thade. Tuhadi tuhadi life hai Neelam ji. Hain? Tuhadiyan pao baara ne. ਬਟ ਇੱਕ ਗੱਲ ਆ, ਮਸਕੋਕਾ ਜਾ ਤਾਂ ਰਹੇ ਹੋ, ਪਰ ਮੈਨੂੰ ਪਤਾ ਤੁਸੀਂ 24 ਘੰਟੇ ਉੱਥੇ ਕੰਮ ਹੀ ਕਰਨਾ, ਵਕੇਸ਼ਨ ਵਕੂਸ਼ਨ ਤਾਂ ਕੁਛ ਨੀ ਤੁਹਾਡੀ?
5: Swear to God, that's no word of life. ਛੱਡੋ, ਮੈਂ ਦਸੰਬਰ ਚ ਜਿਹੜੀ ਕ੍ਰਿਸਮਸ ਉੱਥੇ ਮਨਾਉਣੀ ਆ ਮੈਕਸੀਕੋ ਚ, ਬਟ ਪਾਣੀ ਦੇ ਵਿੱਚ ਜਾ ਕੇ ਵੀ ਹੱਥ ਚ ਫੋਨ ਹੁੰਦਾ,
3: ਮੈਨੂੰ ਪਤਾ ਜੀ, ਬਿਕਾਜ਼ ਇਹ ਤੁਹਾਡਾ, ਇਹੀ ਤਾਂ ਤੁਹਾਡਾ ਪਹਿਚਾਣ ਹੈ, ਦਿਸ ਇਜ਼ ਹਾਊ ਯੂ ਵਰਕ, ਤਾਂ ਹੀ ਤਾਂ ਡੀਲਾਂ ਹੁੰਦੀਆਂ ਆ
5: ਜੀ। ਦੈਟਸ ਟਰੂ, ਦੈਟ ਇਜ਼ ਸੋ ਟਰੂ। ਪਿਛਲੇ ਵੀਕ ਬਹੁਤ ਮਿਸ ਕੀਤਾ, ਮੈਂ ਸੋਚਿਆ ਤੁਸੀਂ ਬੋਲ ਰਹੇ,
3: ਹਾਂਜੀ ਇਟ ਵਾਜ਼ ਮਾਈ ਡੈਡ, ਮੈਂ ਸੁਣ ਰਿਹਾ ਸੀ, ਹਾਸਾ ਪਾ ਰਹੇ ਸੀ ਜੀ, ਮੈਂ ਸੁਣ ਰਿਹਾ ਸੀ ਜੀ, ਬਟ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਅਸੀਂ ਆਪਣਾ ਇੰਟਰਵਿਊ ਕੀਤੇ ਜੀ। ਸੋ ਅੱਜ ਦਾ ਨੀਲਮ ਜੀ ਅਮੈਰੀਕਾ ਵਾਲਿਆਂ ਨੇ ਤਾਂ ਪੂਰਾ ਐਨ, ਮੈਂ ਹੁਣ ਕੀ ਕਹਾਂ ਜੀ,
5: ਮੇਰੀ ਗੱਲ ਸੁਣੋ, ਜਦੋਂ ਅਮੈਰੀਕਾ ਨਿੱਛ ਮਾਰਦਾ ਨਾ ਤਾਂ ਕੈਨੇਡਾ ਨੂੰ ਉਦਾਂ ਹੀ ਜੁਕਾਮ ਹੋ ਜਾਂਦਾ।
3: ਸੋ ਅੱਜ ਦਾ ਨਿੱਛ ਵਾਲਾ ਟੋਪਿਕ ਕੀ ਹੋਵੇ?
5: ਨਿੱਛ ਵਾਲਾ ਟੋਪਿਕ ਹੀ ਆ, ਦੇਖੋ ਉਹਨਾਂ ਦੇ ਜਿਹੜੇ ਰੇਟਸ ਨੇ ਉਹਨਾਂ ਨੇ ਥੋੜੇ ਜਿਹੇ ਹਾਈਕ ਕਰਤੇ ਆ। ਓਕੇ, ਸੋ ਹੁਣ ਬੈਂਕ ਆਫ ਕੈਨੇਡਾ ਨੇ ਮਜਬੂਰ ਹੋ ਜਾਣਾ ਉਸ ਚੀਜ਼ ਉੱਤੇ ਸੋਚਣ ਨੂੰ, ਕਿਉਂਕਿ ਇਸ ਆਈ ਅੰਡਰਸਟੈਂਡ ਇਸ ਆਲ ਟਰੰਪ ਭਾਜੀ ਦੀ ਪੋਲੀਟਿਕਸ, ਦਿਸ ਦੈਟ, ਗਰੋਸਰੀਜ਼ ਹਾਈ, ਗੈਸ ਪ੍ਰਾਈਸਿਸ ਹਾਈ, ਇਨਫਲੇਸ਼ਨ ਇਜ਼ ਹਾਈ, ਜੋਬਸ ਹੈਗੀਆਂ ਨਹੀਂ, ਜੋਬਸ ਜਾਂਦੀਆਂ ਰਹੀਆਂ, ਸੋ ਮੈਨੀ ਥਿੰਗਸ, ਦੋ ਐਵਰੀਥਿੰਗ ਇਜ਼ ਇਨਵੋਲਵਡ, ਬਟ ਰੇਟ ਉੱਥੇ ਸਟੇਬਲ ਸੀ ਤਾਂ ਇੱਥੇ ਵੀ ਸਟੇਬਲ ਸੀਗੇ, ਰਾਈਟ? ਹੁਣ ਨਾਓ ਦੋ ਬੈਂਕਾਂ ਨੇ ਆਲਰੇਡੀ ਇੰਟਰਨਲੀ ਹਾਈ ਕਰਤੇ ਆ, ਵਿਚ ਇਜ਼ ਨਾਟ ਦੀ ਪੋਲਿਸੀ ਰੇਟ ਬਟ ਦੀ ਐਕਚੁਅਲ ਰੇਟ, ਰਾਈਟ? ਐਕਚੁਅਲ ਰੇਟ ਉਹ ਹਾਈ ਹੋ ਗਿਆ। ਸੋ ਉਹ ਯੀਲਡ ਬੌਂਡ ਤੇ ਡਿਪੈਂਡ ਕਰਦੇ ਹੁੰਦੇ, ਕੈਨੇਡਾ ਦੀ ਯੀਲਡ ਬੌਂਡ ਤੇ। ਸੋ ਲੈਟਸ ਸੀ ਵਟ ਹੈਪਨਸ, ਬਟ ਮਾਈਟ ਐਸ ਵੈਲ, ਉਹ ਕਹਿੰਦੇ ਹੁੰਦੇ ਕਿ ਹਾਲੇ ਜਦ ਤੱਕ ਗ੍ਰਾਸ ਗ੍ਰੀਨ ਹੈ ਤਾਂ ਉਹਦੀ ਮੇਕ ਹੇ ਵਾਈਲ ਸਨ ਸ਼ਾਈਨ, ਰਾਈਟ? ਜੇ ਤੁਸੀਂ ਲੱਗਦੇ ਹੋ ਤੁਹਾਡੀ ਕੋਂਡੋ ਕੁੰਡੋ ਦੀਆਂ ਕਲੋਜਿੰਗ ਆਉਣ ਵਾਲੀਆਂ, 2021 ਚ ਬੁੱਕ ਰਹੇ ਸੀ, ਬਹੁਤ ਸਾਰੇ ਜਿਹੜੇ ਗੋਲਫ ਦਾ ਪ੍ਰੋਡਕਟ ਹੈਗਾ, ਇੱਧਰ ਸਕੁਏਅਰ ਵਨ ਦਾ ਪ੍ਰੋਡਕਟ ਹੈਗਾ, ਉਹਨਾਂ ਦੇ ਸਾਰਿਆਂ ਦੀਆਂ ਸਾਰੀਆਂ ਕਲੋਜਿੰਗ
3: ਆ ਰਹੀਆਂ ਨੇ। ਹਾਂਜੀ ਬਿਲਕੁਲ ਆ ਰਹੀਆਂ,
5: ਐਂਡ ਉਹ ਹਾਈ ਪ੍ਰਾਈਸ ਤੇ ਨਹੀਂ ਵਿਕੇ ਹੋਏ,
3: ਨਹੀਂ ਵਿਕੇ, ਰੀਜ਼ਨੇਬਲ ਪ੍ਰਾਈਸ ਤੇ ਵਿਕੇ ਸੀ,
5: ਉਹ ਵੈਰੀ ਰੀਜ਼ਨੇਬਲ ਸੀਗੇ। ਜੇ 50-60 ਹਜ਼ਾਰ ਦੀ ਸ਼ੋਰਟਫਾਲ ਹੈ ਵੀ ਹੈ ਤਾਂ ਇੰਨੀ ਕੋਈ ਵੱਡੀ ਖਾਸ ਲਾਈਕ ਰੋਨ ਪਿੱਟਣ ਵਾਲੀ ਗੱਲ ਨਹੀਂ ਹੈਗੀ, ਕਲੋਜਿੰਗ ਹੋ ਜਾਣਗੀਆਂ, ਬਟ ਇਫ ਯੂ ਆਰ ਵਨ ਆਫ ਦੈਮ, ਬੁੱਕ ਕਰਾਏ ਹੋਏ ਨੇ, ਰੇਟ ਵਧੀਆ ਚਾਹੀਦਾ, ਕਲੋਜਿੰਗ ਟਾਈਮ ਸਿਰ ਹੋ ਜੇ, ਤੁਹਾਡੇ ਅਰਸ਼ ਜੀ ਕਪਲ ਆਫ
3: ਕਲਾਇੰਟ
5: ਮੈਨੂੰ ਲਾਸਟ 3 ਦਿਨਾਂ ਤੋਂ ਉਹਨਾਂ ਦੇ ਫੋਨ ਆ ਗਏ ਕਿ ਅਕਤੂਬਰ 27, ਅਕਤੂਬਰ 26 ਐਂਡ ਅਕਤੂਬਰ ਅਗੇਨ 29, ਉਹਨਾਂ ਤਿੰਨਾਂ ਦੀ ਕਲੋਜਿੰਗ ਅਕਤੂਬਰ ਚ ਹੀ ਹੈ, ਆਕੂਪੈਂਸੀ ਹੋਈ ਨੂੰ ਕਾਫੀ ਟਾਈਮ ਹੋ ਗਿਆ
3: ਜੀ। ਐਮ ਸਿਟੀ, ਇਹ ਮੈਂ ਦੱਸਦਾ ਜੀ, AM City 3 ਦੇ ਤੁਹਾਨੂੰ ਜੇ ਨਹੀਂ ਪਤਾ ਜੀ, AM City 3 ਕੌਂਡੋ ਜੋ ਕਿ ਸਕੁਏਅਰ ਵਨ ਦੇ ਵਿਚ 2019 ਦੇ ਵਿਚ ਜਿਨ੍ਹਾਂ ਨੇ ਖਰੀਦੇ ਹੋਏ ਸੀ ਉਹ ਹੁਣ ਬਣ ਕੇ ਤਿਆਰ ਹੋ ਗਏ ਨੇ ਜੀ, ਤੇ ਲਾਸਟ ਆਕੂਪੈਂਸੀ ਪਿਛੇ ਜੇ ਹਫ਼ਤੇ ਲੰਘ ਕੇ ਗਈ ਹੈ ਜੀ, ਤੇ ਹੁਣ ਉਹਨਾਂ ਦੀਆਂ ਕਲੋਜ਼ਿੰਗਾਂ ਆ ਰਹੀਆਂ ਨੇ ਜੀ, ਉਹਨਾਂ ਨੇ 45 ਡੇਜ਼ ਕਹਿ ਦਿੱਤੇ ਨੇ ਜੀ। ਸੋ ਤੁਸੀਂ ਹੁਣ ਤੋਂ ਤਿਆਰੀਆਂ, ਅਗਰ ਕਿਸੇ ਨੇ ਐਮ ਸਿਟੀ ਕੌਂਡੋਜ਼ ਦੇ ਵਿਚ ਬਾਏ ਕੀਤੇ ਨੇ, ਯੂ ਹੈਵ ਟੂ ਕਾਲ ਕੁਈਨ ਨੀਲਮ ਜੀ। ਜੀ ਨੀਲਮ ਜੀ,
5: ਐਬਸੋਲਿਊਟਲੀ। ਸੋ ਤੁਹਾਡੇ ਜਿਹੜੇ ਕਲਾਇੰਟ ਸੀ ਉਹ ਹੈਪਨ ਟੂ ਬੀ ਉਹ US ਟਰੱਕ ਚਲਾਉਂਦੇ ਆ,
3: ਬਿਲਕੁਲ ਜੀ,
5: ਤੇ ਦੇ ਵਰ ਗੋਨਾ ਕਮ ਟੂਮੋਰੋ, ਪਰ ਅਨਫੋਰਚੂਨੇਟਲੀ ਆਈ ਵਾਸਨਟ ਹੇਅਰ ਟੂਮੋਰੋ, ਤੋ ਨੈਕਸਟ ਸੈਟਰਡੇ ਸ਼ੀ ਵਿਲ ਬੀ ਦੇਅਰ ਐਂਡ ਦੀ ਅਦਰ ਪਾਰਟੀ ਵਿਲ ਬੀ ਦੇਅਰ ਟੂ, ਜਿਹੜੇ ਦੂਜੇ ਵਾਲੇ ਦੀ। ਤੇ ਆਪਾਂ ਸਾਰਿਆਂ ਦੀ ਕੋਈ ਗੱਲ ਨੀ, ਤੁਹਾਡੀ ਜਦੋਂ ਦੀ ਮਰਜ਼ੀ ਕਲੋਜ਼ਿੰਗ ਹੈ, ਹੈਪਨ ਟੂ ਬੀ ਉਹਨਾਂ ਦੀ ਹਲੇ ਅਕਤੂਬਰ 29, 27 ਨੇ, ਜੇ ਤੁਹਾਡੀ ਕਲੋਜ਼ਿੰਗ 2 ਹਫ਼ਤਿਆਂ ਚ ਵੀ ਹੈ ਨਾ, ਆਈ ਐਮ ਸਟਿਲ ਏਬਲ ਟੂ ਗੈਟ ਦੈਟ ਡਨ ਨੋ ਮੈਟਰ ਵਟ। ਤੁਹਾਨੂੰ ਵਧੀਆ ਰੇਟ ਚਾਹੀਦਾ ਇਸ ਵੇਲੇ ਤੇ ਤੁਸੀਂ ਲੌਕ ਕਰਾ ਲਓ, ਬਿਕੋਜ਼ ਰੇਟਸ ਆਰ ਗੋਇੰਗ ਟੂ ਗੋ ਅਪ, ਟ੍ਰਸਟ ਮੀ ਔਨ ਦੈਟ, ਰੇਟਸ ਗੋਇੰਗ ਟੂ ਗੋ ਅਪ। ਪ੍ਰਾਈਜ਼ ਵਧੀਆ ਨੇ ਜੇ ਘਰ ਲੈਣਾ, ਪ੍ਰਾਈਜ਼ ਉਹ ਘਰਾਂ ਦੇ ਪ੍ਰਾਈਜ਼ ਐਬਸੋਲਿਊਟਲੀ ਰੀਜ਼ਨੇਬਲ ਨੇ, ਕਿਉਂਕਿ ਮਾਰਕੀਟ ਇਸ ਘਰਾਂ ਦੇ ਹਿਸਾਬ ਦੇ ਨਾਲ ਪ੍ਰਾਈਜ਼ ਥੋੜੇ ਜਿਹੇ ਡਾਊਨ ਨੇ। ਤੁਸੀਂ ਐਂਟਰ ਕਰਨਾ ਚਾਹੁੰਦੇ ਹੋ, ਫਸਟ ਟਾਈਮ ਬਾਇਰ ਹੋ, 5% ਤੇ ਕਰਾਉਣਾ ਚਾਹੁੰਦੇ ਹੋ, 5 ਲੱਖ ਦੀ ਪ੍ਰਾਪਰਟੀ ਹੈ, 25,000 ਡਾਊਨ ਪੇਮੈਂਟ ਪਲੱਸ ਕਲੋਜ਼ਿੰਗ ਕਾਸਟ। ਸੋ ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸਰਵ, ਕੋਈ ਵੀ ਕਿਸੇ ਤਰ੍ਹਾਂ ਦਾ ਮੋਰਗੇਜ ਦਾ ਕੁਐਸਚਨ ਹੈ, ਜਿੱਥੇ ਤੱਕ ਕਰਾਉਂਦੇ ਪਏ ਉਹ ਕੰਮ ਜੇ ਹੋ ਗਿਆ ਤਾਂ ਵੈਲ ਐਂਡ ਗੁੱਡ, ਜੇ ਉਹ ਕਹਿੰਦੇ ਨਾ ਨਹੀਂ ਸੋਰੀ ਭਾਜੀ ਤੁਹਾਡਾ ਕੰਮ ਨਹੀਂ ਹੋਣਾ ਜਾਂ ਭੈਣ ਜੀ ਤੁਹਾਡਾ ਕੰਮ ਨਹੀਂ ਹੋਣਾ, ਕਾਲ ਮੀ, ਆਈਲ ਗੈਟ ਦੈਟ ਡਨ। 6477398710।
3: ਥੈਂਕ ਯੂ ਸੋ ਮਚ, 6477398710। ਸ਼ੁਕਰੀਆ ਨੀਲ ਜੀ, ਥੈਂਕ ਯੂ ਸੋ ਮਚ, ਧੰਨਵਾਦ ਜੀ, ਹੈਵ ਅ ਗੁੱਡ ਵੀਕਐਂਡ। ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ। ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ, ਜ਼ਰੂਰ ਕਾਲ ਕਰ ਲਿਆ ਕਰੋ, 905-813-1320 ਤੇ ਕਾਲ ਕਰੋ ਜੀ। ਕਿੱਥੋਂ ਸਾਨੂੰ ਸੁਣ ਰਹੇ ਹੋ, ਫਰਾਈਡੇ ਦਾ ਦਿਨ ਹੈ, ਜ਼ਰੂਰ ਆਪਣੇ ਦੋਸਤਾਂ ਨੂੰ, ਆਪਣੇ ਫਰੈਂਡਸ ਨੂੰ, ਆਪਣੇ ਯਾਰਾਂ ਬੇਲੀਆਂ ਨੂੰ ਦੱਸ ਦਿਓ ਕਿ 1320 ਇੱਕ ਵਾਰੀ ਫਿਰ ਤੋਂ ਮੁੜ ਵਾਪਸ ਆ ਚੁੱਕਾ ਹੈ।

0: You're listening to CNN Toronto, Chawla News Network Toronto.
1: CJMR tera sobite ek vari fer to hardik nikas swagat hai ji main haan tada dost te host Harsh Chawla election da bigle chona da bigle vaj chuka hai ji and municipal chona di election de vich tada tad keh lo ke sade jehde candidates ne door knocking kar rahe ne ji and apna agenda lay ke lokan kolo ja rahe ne ji and all the very very best to each and every candidate jo as well de hissedar bhag le rahe ji is campaign de vich par sade naal jud chuke ne baba board वीर सतपाल सिंह जलसा वार्ड 9 अते 10 बड़ा कह लो कि पॉपुलर ए वार्ड है जी एंड फसमा वार्ड है परंतु जित यकीनी डिकलेयर भी असि कर देवांगे जी बहुत जल्द सतपाल सिंह जलसा भी झोली दे विच पै रहे जी परंतु जलसा थोड़े नाल इस वेले लाइन ते जुड़ चुके ने जी डोर नॉकिंग कर रहे ने जी हर एक कह लो कि रेजिडेंट दे नाल विचर रहे ने जी उन्हां दे गल्लां बातां नूं नोट कर रहे ने जी एंड एक एक पॉइंट नूं क्वेश्चन आंसर कर रहे ने जी सो आओ फिर वार्ड 9-10 बकायदा वैसे पहलो स्कूल ट्रस्टी रह चुके ने जी पील डिस्ट्रिक्ट स्कूल प्रेसिडेंट दे सॉरी वाइस प्रेसिडेंट रह चुके ने जी एंड कम्युनिटी दे विच मन्या परमन्या जर्नलिज्म दा नाम एंड जदो जौल साहब नू कोई भी कह लो कि काम किसी ने किया जी उन्हां ने मेहनत दे नाल शिद्दत दे नाल ओ निभाया चाहे वह LMIA दा होवे चाहे वह फर्शों चलो अर्श तक गुरु नानक देव जी दे नाम जो ब्रोवेड दे उते लश्कोरा मारिया जी स्कूल दे विच जदों वी जदों जौल साहब एज अ स्कूल ट्रस्टी एंटर कीता तां देखो जी कबड्डी नू पहल दित्ती जी सिक्योरिटी नू पहल दित्ती जी खास करके जो जिन्हां एरियाज दे विच बसेज नहीं आ रहे सी उन्हां एरियाज दे विच बच्चां नू बसेज दा वी सहूलत दित्ती गई ए ताई पॉसिबल है जे साडे स्रोते साडे रेजिडेंट्स वार्ड 9 ते 10 गल करनगे ना जे गल करनगे ईमेल करनगे तां अमल जरूर हुंदा जी जौल साहब ऑलवेज कहंदे ने ते मेरे नाल लाइन ते जुड़ चुके ने जौल साहब सत श्री अकाल जी की हाल चाल
2: बहुत वधिया अर्श धन्नवाद सब तो पहला ते इस प्यारी इंट्रोडक्शन दे लई ते थैंक यू क्योंकि ब्यूटीफुल दिन अज जदों चढ़िया ते वैसे साडे सारे दिनां दी रूटीन तकरीबन हुण इक्को जे तरीके नाल ही चलदी आ सवेरे 7:30 बजे शुरू हो जाईदा ते रात दे 8-9 जिहड़े आ जी पे वज जांदे आ ते तरां तरां तरीकियां दे नाल असीं कोशिश करदे आ ब्रैम्पटन वार्ड 9-10 दे विच खास करके ते आम तौर ते जिहड़े आल दुआल च लोक दूर दुराडे वी रहिंदे आ उहनां दे नाल वी क्योंकि किसी ना किसी का जरा जी वार्ड 9-10 के कोई ना कोई ब्रैम्पटन रिश्ता जरा जी भी कॉन्टैक्ट जुड़े जरूर हुए ने सो उस तरीके पहुंच कर रहे हैं लगातारता दे नाल ते पर दूसरे पास ये है जी भी सानू ये लगातार जरा जी लोगों के संपर्क करके कोई मेहनत जरा जी अगले जरा ये एडवांस पोल उस तो बाद इलेक्शन डे है उदन तक लगे रहना पैना सख्त मेहनत जिनी करा भैन भरावान का सहयोग वैसे बहुत भरमा मिल रहा प्राप्त हो रहा सो ए भैन भरावान का थैंक यू भी करते हैं मैं अर्श यह देख रहा है कि जेड़ा सानू प्राप्त हुंदा ना जाके बैलेट पेपर एक बैलेट पेपर जेड़ा ना म्यूनसिपल इलेक्शन दे विच प्राप्त होया करदा ब्रैम्पटन दे विच जेदे के हर एक सिटीजन ने 4 वोटां पाउणियां हुंदियां एक बैलेट आम तौर पर जो प्रोविंशियल या फैडरल इलेक्शन है इको बैलेट पर जरा जी भी सारे जो कैंडीडेट्स उन्होंने नाम होंगे उन्होंने एक की चोन करनी है पर जो म्यूनसिपल इलेक्शन इतने बैलेट पेपर होंगे जी पी ओ फ्रंट पेज से जेडे जी पी मेयर जिन्हें कैंडीडेट खड़े होने उन्होंने एक वोट पानी होंगी उसी पेज सेम से थले दूसरे हिस्से जी पी स्कूल बोर्ड ट्रस्टी कैंडीडेट के नाम होंगे उन्होंने एक की चोन करनी है उस तो बाद फिर उसी बैलेट पेपर नूं आपां पासा उहदा परत लैणा है दूसरे पासे फिर टॉप ते रीजनल कौंसल दे जिहड़े कैंडीडेट होण उहनां दे विच्चों इक दी चोण करनी हुंदी है उस तों थले फिर सिटी कौंसलर दे जिहड़े कैंडीडेट आ उहनां दे नां लिखे हुंदे उस दे विच्चों इक दी चोण करनी हुंदी है जी सो इस तरह जदों भी पोलिंग स्टेशन ते जाणा एडवांस पोल दे विच जाणा जां फिर इलैक्शन डे वाले दिन जाणा अर्श भी उस एक बैलेट पेपर उत्ते हर एक ने रेजिडेंट ने 4 वोटां 4 पोजिशंस दे वास्ते पाउणियां जिहदे विच कि जिहड़ा जी सतपाल सिंह जौल दा नां है जिहड़ा बैलेट पेपर ते इस बार दूसरे सफे ते होवेगा बैक साइड ते जिहड़े रीजनल कौंसल दे कैंडीडेट है उहदे विच जिहड़े 9 कैंडीडेट है उहनां दे विचों उपरों भी पंजवां ते हेठों भी पंजवां सो बिल्कुल विचकार ना आया जिहड़ा जी ओह जौहल सतपोल सिंह लिखिया नजर आवेगा सो उस दी जिहड़ा जी चोण करके ते भैण भरावां ने आपां नूं कामयाब करना ये बेनतियां असीं लगातारता दे नाल भैण भरावां दी सेवा च कर रहे हां काफी सारे लोकां नूं ये नहीं पता हुंदा मैनूं कल भी रेजिडेंट मिले सीगे ਜਦੋਂ ਅਸੀਂ ਫਾਦਰ ਟੋਬਿਨ ਤੇ ਡੋਰ ਟੂ ਡੋਰ ਕਰ ਰਹੇ ਸੀ ਕਿ ਉਹ ਕਹਿੰਦੇ ਕਿ ਸਾਨੂੰ ਪਤਾ ਹੀ ਨਹੀਂ ਸੀਗਾ ਵੀ ਬੈਲਟ ਪੇਪਰ ਤੇ ਜਿਹੜਾ ਜੀ ਚਾਰ ਵੋਟਾਂ ਅਸੀਂ ਪਾ ਸਕਦੇ ਹਾਂ, ਤੇ ਉਹ ਥੋੜਾ ਜਿਹਾ ਅਸੀਂ ਐਕਸਪਲੇਨ ਵੀ ਕਰ ਰਹੇ ਹਾਂ ਕਿਉਂਕਿ ਕਾਫੀ ਵੱਡੀ ਤਾਦਾਦ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਵੋਟਾਂ ਜਿਹੜੀਆਂ ਜੀ ਵੀ ਇਸ ਕਰਕੇ ਨੰਬਰ ਕੁਝ ਵਧੇ ਨੇ ਕਿਉਂਕਿ ਨਵੇਂ ਸਿਟੀਜ਼ਨ ਨਿਊ ਸਿਟੀਜ਼ਨ ਜਿਹੜੇ ਲੋਕ ਬਣੇ ਆ ਪਿਛਲੇ ਸਾਲਾਂ ਦੇ ਦੌਰਾਨ, ਉਹਨਾਂ ਦੇ ਵਿੱਚੋਂ ਕਾਫੀ ਸਾਰੇ ਲੋਕਾਂ ਨੇ ਅਰਸ਼ ਪਹਿਲੀ ਵਾਰੀ ਵੋਟ ਪਾਉਣ ਜਾਣਾ, ਪਹਿਲੀ ਵੋਟ ਪਾਉਣ ਜਾਣਾ ਕਰਕੇ ਵੀ ਇਹ ਬਹੁਤ ਧਿਆਨ ਰੱਖਣ ਦੀ ਲੋੜ ਹੈ ਕਿ ਵੋਟ ਇੱਕ ਨਹੀਂ ਪਾਉਣੀ, ਚਾਰ ਪਾਉਣੀਆਂ ਨੇ, ਮੇਅਰ ਵਾਸਤੇ, ਸਕੂਲ ਬੋਰਡ ਟਰਸਟੀ ਵਾਸਤੇ, ਬੈਲਟ ਪੇਪਰ ਦੇ ਫਰੰਟ ਪੇਜ ਤੇ, ਬੈਕ ਪੇਜ ਤੇ, ਬੈਕ ਸਾਈਡ ਤੇ ਜਿਹੜਾ ਜੀ ਉਹ ਰੀਜਨਲ ਕੌਂਸਲ ਦੇ ਕੈਂਡੀਡੇਟ ਟੌਪ ਤੇ ਹੋਣਗੇ, ਉਹਨਾਂ ਦੇ ਵਿੱਚ ਬਿਲਕੁਲ ਵਿਚਕਾਰ ਸਤਪਾਲ ਸਿੰਘ ਜੌਲ ਦਾ ਨਾਂ ਤੇ ਹੇਠਾਂ ਜਿਹੜਾ ਜੀ ਸਿਟੀ ਕੌਂਸਲ ਦੇ ਕੈਂਡੀਡੇਟ ਉਹਨਾਂ ਦੇ ਵਿੱਚੋਂ ਆਪਣਾ ਸਿਟੀ ਕੌਂਸਲਰ ਚੁਣਨਾ, ਸੋ ਚਾਰ ਵੋਟਾਂ ਪਾ ਕੇ ਆਉਣਾ ਜੀ।
1: ਸੋ ਤੁਸੀਂ ਬੜੇ ਡਿਟੇਲ ਦੇ ਨਾਲ ਜੌਲ ਸਾਹਿਬ ਸਮਝਾਇਆ ਜੀ, ਸੋ ਬਹੁਤ ਬਹੁਤ ਤੁਹਾਡਾ ਧੰਨਵਾਦ। ਜੌਲ ਸਾਹਿਬ ਪਹਿਲਾਂ ਤਾਂ ਮੈਨੂੰ ਦੱਸੋ ਕਿ ਕੈਂਪੇਨਿੰਗ ਕਿੱਦਾਂ ਚੱਲ ਰਹੀ ਹੈ ਜੀ, ਤੁਸੀਂ ਡੋਰ ਟੂ ਡੋਰ ਜਾ ਰਹੇ ਹੋ, ਮੈਨੂੰ ਹੁਣ ਤਾਂ ਕੈਂਪੇਨਸ ਕਾਫੀ ਤਾਦਾਦ ਦੇ ਵਿੱਚ ਖੁੱਲ ਚੁੱਕੇ ਨੇ ਜੀ, ਐਂਡ ਕਾਫੀ ਲੋਕ ਤੁਹਾਡੀ ਇੰਤਜ਼ਾਰ ਕਰ ਰਹੇ ਨੇ ਕਿ ਜੌਲ ਸਾਹਿਬ ਸਾਡੇ ਵੀ ਘਰ ਆਉਣ ਤੇ ਆਪਾਂ ਗੱਲਾਂ ਬਾਤਾਂ ਕਰੀਏ। ਵੈਸੇ ਅਪਡੇਟ ਕੀ ਮਿਲ ਰਹੀ ਹੈ ਜੀ ਲੋਕਾਂ ਵੱਲੋਂ?
2: ਨਹੀਂ ਬਿਲਕੁਲ ਅਰਸ਼, ਤੁਹਾਡਾ ਇਹ ਬਹੁਤ ਅੱਛਾ ਕੁਸ਼ਚਨ ਹੈ ਕਿਉਂਕਿ ਅਸੀਂ ਜਾਂਦੇ ਹਾਂ ਡੋਰ ਟੂ ਡੋਰ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਮਿਲਿਆ ਜਾਵੇ, ਪਰ ਜਿੱਦਾਂ ਆਪਾਂ ਸ਼ੁਰੂ ਤੋਂ ਹੀ ਦੱਸਦੇ ਆ ਰਹੇ ਹਾਂ ਜਿਉਂ ਹੀ ਨੋਮੀਨੇਸ਼ਨ ਫਾਈਲ ਕੀਤੀ ਸੀ ਵੀ ਬ੍ਰੈਂਪਟਨ ਦਾ ਵਾਰਡ 9 ਤੇ 10 ਇੰਨਾ ਇੱਕ ਵਿਸ਼ਾਲ ਇਲਾਕਾ ਹੈ ਕਿ 3 ਮੈਂਬਰ ਪਾਰਲੀਮੈਂਟ ਸਾਹਿਬਾਨਾਂ ਦਾ ਇਲਾਕਾ ਇਹਦੇ ਵਿੱਚ ਆ ਜਾਂਦਾ। ਬ੍ਰੈਂਪਟਨ ਖਾਸ ਤੌਰ ਤੇ ਜਿਹੜਾ ਜੀ ਚਿੰਗਫਿਊਜ਼ੀ ਹੈ, ਬ੍ਰੈਂਪਟਨ ਈਸਟ ਹੈ, ਬ੍ਰੈਂਪਟਨ ਕੈਲੇਡਨ ਨੌਰਥ ਹੈ, ਇਹ 3 ਹਲਕਿਆਂ ਦੇ ਹਿੱਸੇ ਵਾਰਡ 9 ਤੇ 10 ਦੇ ਵਿੱਚ ਹੈ। ਹਾਈਵੇ 410 ਤੇ ਇਹ ਜਿਹੜਾ ਜੀ ਪੀ ਸ਼ੁਰੂ ਹੋ ਕੇ ਕਹਿ ਲਓ ਹਾਈਵੇ 50 ਤੱਕ ਈਸਟ ਨੂੰ ਜਾਂਦਾ। ਇਸੇ ਤਰ੍ਹਾਂ ਕੈਸਲ ਮੋਰ ਰੋਡ ਤੋਂ ਨੌਰਥ ਸਾਈਡ ਨੂੰ ਇਹ ਪੈ ਜਾਂਦਾ ਮੇਫੀਲਡ ਰੋਡ ਤੱਕ, ਤੇ ਬੋਵੇਡ ਡਰਾਈਵ ਤੋਂ ਵੀ ਮੇਫੀਲਡ ਰੋਡ ਤੱਕ, ਤੇ ਦੂਸਰਾ ਜਿਹੜਾ ਜੀ ਫਿਰ ਇਹ ਬਨੀਜ਼ਰ ਰੋਡ ਨੂੰ ਜਾ ਲੱਗਦਾ ਕਿਉਂਕਿ ਗੋਰ ਰੋਡ ਦੀ ਜਿਹੜੀ ਇਹ ਹਾਈਵੇ 50 ਵਾਲੇ ਪਾਸੇ ਨੂੰ ਦਿਸ਼ਾ ਹੈ ਉਹ ਵੀ ਵਾਰਡ 10 ਦਾ ਹੀ ਹਿੱਸਾ ਹੈ। ਸੋ ਇੰਨਾ ਵੱਡਾ ਇਲਾਕਾ ਹੋਣ ਦੇ ਨਾਤੇ ਸਾਡੀ ਕੋਸ਼ਿਸ਼ ਤੇ ਹੈਗੀ ਕਿ ਹਰ ਇੱਕ ਜਗ੍ਹਾ ਜਾਈਏ, ਪਰ ਉਹ ਜੀ ਵੀ ਸੰਭਵ ਨਹੀਂ ਹੋ ਸਕਣਾ ਕਿਉਂਕਿ 1.5 ਲੱਖ ਦੀ ਲਗਭਗ ਜਿਹੜੀ ਪਾਪੂਲੇਸ਼ਨ ਹੈ ਵੀ ਉਹਨੂੰ ਹੁਣ ਕਵਰ ਕਰਨਾ ਆਉਣ ਵਾਲੇ ਦਿਨਾਂ ਹਫ਼ਤਿਆਂ ਦੇ ਦੌਰਾਨ ਸ਼ਾਇਦ ਨਹੀਂ ਸੰਭਵ ਰਹੇਗਾ। ਪਿਛਲੇ ਮਹੀਨਿਆਂ ਦੇ ਦੌਰਾਨ ਜਿੰਨੇ ਡੋਰ ਟੂ ਡੋਰ ਗਏ ਆ ਕਾਫੀ ਵੱਡੀ ਹੱਦ ਤੱਕ ਜਿਹੜਾ ਜਿਹੜਾ ਲੋਕ ਆਪਣੇ ਕੰਮਾਂ ਕਾਰਾਂ ਚ ਬਿਜ਼ੀ ਹੈ, ਕਈ ਵਾਰੀ ਭੁੱਲ ਵੀ ਜਾਇਆ ਜਾਂਦਾ, ਜਿਸ ਕਰਕੇ ਵੀ ਇਹ ਬੜੀ ਸਾਡੇ ਵਾਸਤੇ ਵਿਡੰਬਨਾ ਹੁੰਦੀ ਹੈ ਵੀ ਅਸੀਂ ਕਦੋਂ ਕੰਪੇਨ ਸ਼ੁਰੂ ਕਰੀਏ ਤੇ ਕਦੋਂ ਤੱਕ ਸਾਰਾ ਇਲਾਕਾ ਗਾ ਲਈਏ, ਘਰ ਘਰ ਪਹੁੰਚ ਕਰ ਲਈਏ। ਪਰ ਜਿਸ ਤਰ੍ਹਾਂ ਇਹ ਰੰਗਲਾ ਪੰਜਾਬ ਤੇ ਬਾਕੀ ਆਪਣੇ ਸਾਰੇ ਮੀਡੀਆ ਦਾ ਸਹਿਯੋਗ ਹੈ ਸਾਡੇ ਇਸ ਸੁਨੇਹੇ ਨੂੰ ਵੀ ਆਇਆ ਜਾਣ ਕੇ ਜੇ ਨਾ ਆਇਆ ਜਾਵੇ ਕੰਪੇਨ ਦੇ ਦਿਨਾਂ ਦੇ ਦੌਰਾਨ ਤੇ ਜ਼ਰੂਰ ਜੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ। ਪਰ ਜਿੰਨਾ ਪੋਜ਼ਿਟਿਵ ਰਿਸਪੋਂਸ ਜਿਹੜਾ ਜੀ ਵੀ ਮੈਂ ਪਿਛਲੇ ਸਾਰੇ ਸਮਿਆਂ ਦੇ ਨਾਲੋਂ ਵੱਧ ਇਸ ਵੇਲੇ ਕਮਿਊਨਿਟੀ ਦੇ ਵਿੱਚ ਬ੍ਰੈਂਪਟਨ ਦੇ ਵਾਰਡ 9-10 ਦੇ ਵਿੱਚ ਉਤਸ਼ਾਹ ਦੇਖ ਰਹੇ ਹਾਂ ਸਤਪਾਲ ਸਿੰਘ ਜੀ ਜੌਲ ਦੀ ਚੋਣ ਕਰਨ ਵਾਸਤੇ 26 ਅਕਤੂਬਰ ਨੂੰ। ਉਸ ਦੇ ਲਈ ਤਾਂ ਜੀ ਮੈਂ ਅਸੀਸ ਨਿਭਾ ਕੇ ਕਮਿਊਨਿਟੀ ਦਾ ਧੰਨਵਾਦ ਹੀ ਕਰ ਸਕਦਾ। ਹਰਸ਼
1: ਜੌਲ ਸਾਹਿਬ, ਤੁਸੀਂ ਮੇਰੇ ਕੋਲ ਰਹਿ ਗਿਆ ਸਿਰਫ 1 ਮਿੰਟ, ਕਲੋਜਿੰਗ ਰਿਮਾਰਕਸ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਡੇ ਜਿਹੜੇ ਸੋਚ ਰਹੇ ਨੇ ਜੀ ਕਿ ਆਪਾਂ ਵੋਟ ਕਿਹਨੂੰ ਪਾਈਏ ਤੇ ਸੋਚ ਰਹੇ ਨੇ ਕਿ ਵਾਈ ਸ਼ੁਡ ਵੀ ਵੋਟ ਫੋਰ ਮਿਸਟਰ ਸਤਪਾਲ ਸਿੰਘ ਜੌਲ?
2: ਨਹੀਂ ਅਰਸ਼, ਦੇਖੋ ਜੇ ਵੀ ਆਪਾਂ ਸਟੇਟਸ ਕੋ ਤੋੜਨਾ ਚਾਹੁੰਦੇ ਹਾਂ, ਜਿੰਨਾ ਚਿਰ ਆਪਾਂ ਇਲੈਕਟ ਨਹੀਂ ਹੋਏ ਸਕੂਲ ਬੋਰਡ ਟਰਸਟੀ ਤੇ ਜਿੰਨੇ ਸਾਰੇ ਪ੍ਰੋਜੈਕਟਸ ਆ ਤੁਸੀਂ ਦੱਸਿਆ ਵੀ ਆ ਵੀ ਅਸੀਂ ਹੁਣ ਤੱਕ ਇਹ ਕਰ ਪਾਏ ਹਾਂ ਤੇ ਜੇ ਹੁਣ ਤੱਕ ਇਹ ਨਹੀਂ ਕੀਤੇ ਗਏ ਸੀ ਤੇ ਨਹੀਂ ਹੋਏ, ਪਰ ਜਿਉਂ ਹੀ ਆਪਾਂ ਇਲੈਕਟ ਹੋ ਕੇ ਗਏ ਤੇ ਪਹਿਲੇ ਦਿਨ ਤੋਂ ਹੀ ਬੜੇ ਸਿਰੜ ਦੇ ਨਾਲ ਇਹਨਾਂ ਸਾਰੇ ਪ੍ਰੋਜੈਕਟਸ ਤੇ ਆਪਾਂ ਜਿਹੜਾ ਜੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸੈੱਲ ਫੋਨ ਦੇਖੋ ਸਕੂਲਾਂ ਦੇ ਵਿੱਚ ਲਿਮਿਟੇਸ਼ਨ ਆ ਗਈਆਂ, ਵਾਰਡ 9-10 ਤੋਂ ਸ਼ੁਰੂ ਹੋ ਕੇ ਪੂਰੇ ਓਨਟੈਰੀਓ ਤੱਕ ਫੈਲ ਗਈਆਂ। ਇੱਦਾਂ ਹੀ ਫਿਰ ਆਹ ਜਿਹੜਾ ਜੀ ਵਾਸ਼ਰੂਮਾਂ ਦੇ ਵਿੱਚ ਬੜਾ ਅਨਸੇਫ ਜਿਹੜਾ ਇਨਵਾਇਰਮੈਂਟ ਸੀਗਾ ਉਹਨੂੰ ਆਪਾਂ ਇੰਪਰੂਵ ਕਰਨ ਚ ਕਾਮਯਾਬ ਹੋ ਗਏ। ਨਸ਼ਿਆਂ ਦੀ, ਵੇਪਿੰਗ ਦੀ, ਟੈਕਨੋਲੋਜੀ ਕਾਫੀ ਸਫਲ ਹੈ। ਕੱਲ ਵੀ ਕੈਸਲ ਬਰੁਕ ਸਕੂਲ ਤੋਂ ਸਾਨੂੰ ਆਇਆ ਸੀ ਟੈਲੀਫੋਨ ਵੀ ਹੁਣ ਜੀ ਵੀ ਕਿਸੇ ਇੱਕ ਵਾਸ਼ਰੂਮ ਦੇ ਵਿੱਚ ਜਿੱਥੇ ਨਹੀਂ ਹਜੇ ਵੇਪ ਲੱਗਾ ਹੋਇਆ ਸੈਂਸਰ, ਉੱਥੇ ਜਾ ਕੇ ਬੱਚੇ ਵੇਪ ਕਰਨ ਲੱਗ ਗਏ, ਤੁਰੰਤ ਜਿਹੜਾ ਜੀ ਪ੍ਰਿੰਸੀਪਲ ਨੇ ਉਸਨੂੰ ਮੋਨੀਟਰ ਕਰਨਾ ਸ਼ੁਰੂ ਕੀਤਾ। ਸੋ ਇਸ ਤਰੀਕੇ ਦੇ ਨਾਲ ਇਹ ਹੈ ਜੀ ਕਿ RLCP ਦੀ ਬੱਸਿੰਗ ਤੁਸੀਂ ਦੇਖੋ ਵੀ $3,000 ਪੇਰੈਂਟਸ ਨੂੰ ਪਰ ਸਟੂਡੈਂਟਸ ਦੇਣੇ ਪੈਂਦੇ ਸੀਗੇ, ਹੁਣ ਉਹ ਬਿਲਕੁਲ ਮੁਫ਼ਤ ਦੇ ਵਿੱਚ ਬੱਸ ਜਿਹੜੀ ਆ ਜੀ ਵੀ ਉਹ ਲੱਗੀ ਹੋਈ ਆ ਗ੍ਰੇਡ 6, 7, 8, 9, 10 ਦੇ ਵਾਸਤੇ। ਤੇ ਇਸ ਤਰੀਕੇ ਦੇ ਨਾਲ ਇਹ ਜਿਹੜੇ ਕੰਮ ਕੀਤੇ ਹੋਏ ਆ, ਇੱਦਾਂ ਪੀਲ ਰੀਜਨ ਦੇ ਵਿੱਚ ਜਿਹੜੇ ਹੁਣ ਤੱਕ ਇਹ ਸਾਰਾ ਜੋਬਸ ਦੇ ਸਿਲਸਿਲੇ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਿੱਚ ਜੋਬਸ ਜਿਹੜੀਆਂ ਲੋਕਾਂ ਨੂੰ ਕਮਿਊਨਿਟੀ ਨੂੰ ਐਕਸੈਸ ਜਿਹੜੀ ਆ ਉਹ ਈਜ਼ੀਅਰ ਹੋ ਗਈ, ਇੱਦਾਂ ਹੀ ਹੁਣ ਤੱਕ ਇਹ ਸਭ ਕੁਝ ਜਿਹੜਾ ਜੀ ਵੀ ਪੀਲ ਰੀਜਨ ਦੇ ਵਿੱਚ ਐਕਸਪਲੋਰ ਕਰਨਾ ਬਾਕੀ ਆ। ਤੇ ਹੁਣ ਤੱਕ ਜਿਹੜਾ ਜੀ ਵੀ ਉਹ ਨਹੀਂ ਹੋ ਸਕਿਆ ਕਿਉਂਕਿ ਕੀਤਾ ਨਹੀਂ ਗਿਆ ਹੋਊਗਾ, ਲੇਕਿਨ ਕਿ ਸਤਪਾਲ ਸਿੰਘ ਜੌਲ ਦਾ ਇਹ ਭੈਣ ਭਰਾਵਾਂ ਦੇ ਨਾਲ ਵਾਅਦਾ ਹੈ ਕਿ ਜੇ ਤੁਸੀਂ ਸਟੇਟਸ ਕੋ ਤੋੜ ਕੇ ਇਹ ਨਵੀਂ ਜਿਹੜੀ ਜੀ ਵੀ ਤੁਸੀਂ ਇੱਕ ਰਵਾਨਗੀ ਲਿਆਂਦੀ ਸੀ ਸਕੂਲ ਟਰਸਟੀ ਦੇ ਵਜੋਂ ਚੋਣ ਕਰਕੇ ਤੇ ਵਾਰਡ 9-10 ਦੇ ਵਿੱਚ ਵੱਡੀ ਰਾਹਤ ਪ੍ਰਾਪਤ ਕੀਤੀ। ਏਦਾਂ ਹੀ ਜੇ ਉਹੀ ਰਾਹਤ ਜੇ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ, ਅਪੀਲ ਓਰੀਜਨਲ ਕੌਂਸਲ ਦੇ ਤੌਰ ਤੇ ਸਤਪਾਲ ਸਿੰਘ ਜੌਲ ਦੀਆਂ ਸੇਵਾਵਾਂ ਦੇ ਰਾਹੀਂ 24 ਘੰਟੇ 7 ਦਿਨ ਸਿਰੜ ਦੇ ਨਾਲ ਹਾਜ਼ਰ ਰਹਿਣ ਤੇ ਫਿਰ ਜਿਹੜਾ ਜੀ ਅਪੀਲ ਓਰੀਜਨਲ ਕੌਂਸਲ ਵਜੋਂ ਚੋਣ ਕਰਕੇ ਬ੍ਰੈਂਪਟਨ ਦੇ ਵਾਰਡ 9-10 ਦੇ ਵਿੱਚੋਂ ਸਤਪਾਲ ਸਿੰਘ ਜੌਲ ਨੂੰ ਕਾਮਯਾਬ ਕਰਨ ਦੇ ਲਈ ਪੈਣਤਾ ਉਤਾਵਲੇ ਤੇ ਹਨ ਤੇ ਪਰ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਵੋਟ ਪਾਉਣ ਜ਼ਰੂਰ ਜਾਓ ਤੇ ਬੈਲਟ ਪੇਪਰ ਤੇ ਬਿਲਕੁਲ ਵਿਚਕਾਰ ਲਿਖਿਆ ਨਾਂ ਸਤਪਾਲ ਸਿੰਘ ਜੌਲ ਦਾ, ਉਪਰੋਂ ਵੀ ਪੰਜਵਾਂ ਤੇ ਹੇਠੋਂ ਵੀ ਪੰਜਵਾਂ ਉਸਦੀ ਚੋਣ ਕੀਤੀ ਜਾਵੇ ਜੀ।
1: ਜੌਲ ਸਾਹਿਬ, ਐਂਡ ਦੇ ਵਿੱਚ ਆਪਣਾ ਨੰਬਰ ਦੇਣਾ ਚਾਹੋਗੇ ਜੇ ਕਿਸੇ ਨੇ ਤੁਹਾਡੇ ਨਾਲ ਡਾਇਰੈਕਟਲੀ ਗੱਲਬਾਤ ਕਰਨੀ ਹੋਵੇ ਜਾਂ ਕੋਈ ਕੋਈ ਕੰਸਰਨ ਆਉਣ।

0: ਸੀਗੀਆਂ ਨੇ ਜੀ। ਤੇ ਹੁਣ ਅਨਾਜ ਮਾਰਟ ਨੇ ਸਾਨੂੰ ਸੱਦਾ ਪੱਤਰ ਦਿੱਤਾ ਜੀ, ਪਹਿਲਾਂ ਪਲੇਠੀ ਦਾ 1320 ਦਾ, ਕਿੰਨੇ ਸਮੇਂ ਬਾਅਦ ਲਾਈਵ ਆਨ ਲੋਕੇਸ਼ਨ, ਕੱਲ 1 ਤੋਂ ਲੈ ਕੇ 4 ਵਜੇ ਤੱਕ ਸਾਡੀ ਟੀਮ ਉੱਥੇ ਹਾਜ਼ਰ ਹੋਵੇਗੀ। ਇੱਕ ਬਹੁਤ ਵੱਡਾ ਬੂਥ ਲੱਗਾ ਹੋਵੇਗਾ ਜੀ, CGMR 1320 ਦਾ ਬੈਨਰ ਬੂਨਰ ਲੱਗੇ ਹੋਣਗੇ, ਜ਼ਰੂਰ ਸਾਨੂੰ ਆਣ ਕੇ ਮਿਲਿਓ ਜ਼ਰੂਰ। ਅਨਾਜ ਮਾਰਟ ਦੀ ਗ੍ਰੈਂਡ ਓਪਨਿੰਗ ਕੱਲ ਨੂੰ ਧੂਮ ਧਮਾਕੇ ਦੇ ਨਾਲ ਹੋਣ ਜਾ ਰਹੀ ਹੈ ਜੀ। ਦੁਪਹਿਰ ਦੇ 12 ਵਜੇ ਇਹ ਮੇਲਾ ਸ਼ੁਰੂ ਹੋ ਜਾਵੇਗਾ ਅਨਾਜ ਮਾਰਟ ਦੀ ਗ੍ਰੈਂਡ ਓਪਨਿੰਗ ਦੇ ਵਿੱਚ। ਜਿਹੜੇ ਵੀ $100 ਦੀ ਸ਼ਾਪਿੰਗ ਕਰਨਗੇ ਤਾਂ ਲੱਕੀ ਡਰਾ ਦੇ ਵਿੱਚ ਉਹਨਾਂ ਨਾਮ ਸ਼ਾਮਲ ਹੋਵੇਗਾ। ਤੇ ਲੱਕੀ ਡਰਾ ਦੇ ਵਿੱਚ ਬ੍ਰੈਂਪਟਨ ਵਾਲਿਓ ਤਿਆਰ ਹੋ ਜਾਓ, ਬੁਲਟ ਦਾ ਮੋਟਰਸਾਈਕਲ, LED TV ਦਿੱਤੇ ਜਾ ਰਹੇ ਨੇ ਜੀ, ਏਅਰ ਫਰਾਇਰਸ ਐਂਡ ਬਹੁਤ ਸਾਰੇ ਹੋਰ ਇਨਾਮਾਤ ਕੱਲ ਕੱਢੇ ਜਾ ਰਹੇ ਨੇ ਜੀ। ਸੋ ਕਿਉਂਕਿ ਤੁਹਾਡੇ ਸ਼ਹਿਰ ਦੇ ਵਿੱਚ ਇੱਕ ਨਵਾਂ ਗਰੋਸਰੀ ਸਟੋਰ ਖੁੱਲਣ ਜਾ ਰਿਹਾ ਤੇ ਤੁਸੀਂ ਜ਼ਰੂਰ ਜਾ ਕੇ ਗ੍ਰੈਂਡ ਓਪਨਿੰਗ ਦੀਆਂ ਪ੍ਰਾਈਸਿਸ ਦਾ ਫਾਇਦਾ ਉਠਾਓ ਜੀ। ਅਗੇਨ ਮੈਂ ਦੱਸਦਾ ਜੀ ਕਿ ਤੁਸੀਂ ਹੋ ਸਕਦੇ ਹੋ ਰੋਇਲ ਇਨਫੀਲਡ ਮੋਟਰਸਾਈਕਲ ਦੇ ਮਾਲਕ, ਅਗਰ ਤੁਸੀਂ ਸਿਰਫ $100 ਤੋਂ ਬਾਅਦ ਸ਼ਾਪਿੰਗ ਕਰਦੇ ਤੁਹਾਡਾ ਨਾਮ ਲੱਕੀ ਡਰਾ ਦੇ ਵਿੱਚ ਸ਼ਾਮਲ ਹੋ ਜਾਵੇਗਾ। 6141 Mayfield Road, Unit 42A, Brampton de vich, Airport at the Mayfield di corner te, 905-928-8557 te tusi kal nu ronaka laavange ji, ekko to laike 4 vaje tak zarur jinne vi sade darshak srote 1320 nu miss kar rahe si ਜਾਂ ਤੁਸੀਂ ਉੱਥੇ ਆਣ ਕੇ ਸਾਨੂੰ ਮਿਲਣਾ ਚਾਹੁੰਦੇ ਹੋ, ਸਾਨੂੰ ਬੜੀ ਖੁਸ਼ੀ ਹੋਵੇਗੀ, ਦਿਲੋਂ ਖੁਸ਼ੀ ਹੋਵੇਗੀ ਗਾਇਸ। ਸੋ ਜ਼ਰੂਰ ਸਾਨੂੰ ਉੱਥੇ ਆਣ ਕੇ ਜ਼ਰੂਰ ਮਿਲਣਾ ਕੱਲ ਨੂੰ ਸੈਟਰਡੇ 1 ਵਜੇ ਤੋਂ ਲੈ ਕੇ 4 ਵਜੇ ਤੱਕ। ਸੰਡੇ ਦਾ ਪ੍ਰੋਗਰਾਮ ਵੀ ਆਪਾਂ ਲਾਈਵ ਬ੍ਰੌਡਕਾਸਟ ਕਰਾਂਗੇ ਜੀ 1 ਵਜੇ ਤੋਂ ਲੈ ਕੇ 4 ਵਜੇ ਤੱਕ। ਬਹੁਤ ਸਾਰੀ ਗੱਲਾਂ ਬਾਤਾਂ, ਬਹੁਤ ਸਾਰੀਆਂ ਆਪਾਂ ਨਿਊਜ਼, ਤੁਹਾਡੇ ਗੀਤ ਸੰਗੀਤ ਤੇ ਪੁਰਾਣੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਾਂਗੇ ਜੀ ਸੈਟਰਡੇ ਤੇ ਸੰਡੇ। ਸਾਡਾ ਪ੍ਰੋਗਰਾਮ ਹੁਣ 1 ਵਜੇ ਤੋਂ ਲੈ ਕੇ 4 ਵਜੇ ਤੱਕ ਹੋਵੇਗਾ। ਹੌਲੀ ਹੌਲੀ ਇੱਦਾਂ ਹੀ ਨਵੇਂ ਨਵੇਂ ਹੋਸਟ, ਨਵੇਂ ਨਵੇਂ ਪ੍ਰੋਗਰਾਮ ਅਸੀਂ ਅਨਾਊਂਸ ਕਰਨ ਜਾ ਰਹੇ ਹਾਂ। ਬਹੁਤ ਜਲਦ ਚੋਟੀ ਦੇ ਹੋਸਟ, ਚੋਟੀ ਦੇ ਫਨਕਾਰ ਸਾਡੇ ਪ੍ਰੋਗਰਾਮ ਦੇ ਵਿੱਚ ਵੀ ਹਾਜ਼ਰ ਹੋਣਗੇ ਤੇ ਨਾਮ ਬਹੁਤ ਜਲਦ ਅਸੀਂ ਡਿਸਕਲੋਜ਼ ਕਰ ਦਵਾਂਗੇ ਜੀ। ਤੁਸੀਂ ਸੁਣ ਰਹੇ ਹੋ, ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਫਰਾਈਡੇ ਦਾ ਦਿਨ ਹੈ, ਹੱਥ ਜੋੜ ਕੇ ਬੇਨਤੀ ਹੈ ਕਿ ਡੂ ਨਾਟ ਡਰਿੰਕ ਐਂਡ ਡਰਾਈਵ, ਬਸ ਇਹੀ ਬੇਨਤੀ ਕਰਨਾ ਚਾਹੁੰਦੇ ਹਾਂ ਅਸੀਂ। ਫੰਕਸ਼ਨਸ ਕਾਫੀ ਨੇ, ਵਿਆਹ ਸ਼ਾਦੀ, ਬਰਥਡੇ ਪਾਰਟੀਜ਼, ਯੂ ਨੋ ਤਿਉਹਾਰਾਂ ਦਾ ਸੀਜ਼ਨ ਵੀ ਹੁਣ ਸ਼ੁਰੂ ਹੋਣ ਜਾ ਰਿਹਾ ਜੀ। ਪਰੰਤੂ ਪਲੀਜ਼ ਗਾਇਜ਼, ਅੰਡਰ ਕਵਰ ਕੋਪਸ ਬਹੁਤ ਨੇ, ਥਾਂ ਥਾਂ ਤੇ ਅੰਡਰ ਕਵਰ ਕੋਪਸ ਚੱਲ ਰਹੇ ਨੇ। ਸੋ ਪਲੀਜ਼ ਪਲੀਜ਼ ਪਲੀਜ਼ ਪਲੀਜ਼ ਪਲੀਜ਼ ਰਿਕੁਐਸਟ ਹੈ ਕਿ ਡੂ ਨਾਟ ਡਰਿੰਕ ਐਂਡ ਡਰਾਈਵ। ਸਾਨੂੰ ਹੁਣ ਤੁਸੀਂ ਇੱਥੇ ਦਿਓ ਆਗਿਆ, ਸ਼ਾਮ ਨੂੰ 6 ਵਜੇ ਹੋਣਗੀਆਂ ਰੌਣਕਾਂ। ਫੇਸਬੁੱਕ ਸਾਡਾ ਦੇਖਦੇ ਰਹੋ, ਯੂਟਿਊਬ ਸਾਡਾ ਦੇਖਦੇ ਰਹੋ, ਕਿਤੇ ਨਾ ਕਿਤੇ 1-2 ਦਿਨਾਂ ਦੇ ਵਿੱਚ ਵਿੱਚ ਨਵੇਂ ਨਵੇਂ ਹੋਸਟਾਂ ਦੀ ਤਸਵੀਰਾਂ ਵੀ ਤੁਹਾਨੂੰ ਸਾਡੇ ਪ੍ਰੋਗਰਾਮ ਦੇ ਵਿੱਚ ਨਜ਼ਰ ਆਉਣਗੀਆਂ। ਤੇ ਜਿਹੜੇ ਥੋੜਾ ਜਿਹਾ ਹੱਲਾ ਗੁੱਲਾ ਕਰ ਰਹੇ ਨੇ ਜੀ, ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਆਪਣਾ ਖਾਓ ਤੇ ਅਸੀਂ ਆਪਣਾ ਖਾ ਰਹੇ ਹਾਂ। ਦਿਓ ਆਗਿਆ, ਰੱਬ ਰਾਖਾ, ਸਤਿ ਸ੍ਰੀ ਅਕਾਲ।
1: ਓਏ ਰੁਕ ਜਾਓ ਵੱਡਿਓ ਬਦਮਾਸ਼ੋ, ਤੁਸੀਂ ਸਾਡਾ ਜੀਣਾ ਹਰਾਮ।

0: is CJMR, the voice of the city, part of White Oaks Communications Group, your trusted local radio provider for more than 70 years.
1: ਮਾਂ ਦੀਆਂ ਅਰਦਾਸਾਂ ਬਾਪੂ ਦੀਆਂ ਸੁੱਖਾਂ ਪੂਰੀਆਂ ਹੋਈਆਂ ਜਦੋਂ ਦੁਨੀਆਂ ਤੇ ਪਹਿਲਾ ਦਿਨ ਸੀ ਮੇਰਾ ਸੁਰਤ ਸੰਭਾਲੀ ਤੇ ਖੇਤਾਂ ਵਿੱਚ ਗਾਉਂਦਾ ਰਿਹਾ ਬਾਪੂ ਨਾਲ ਖੇਤਾਂ ਦਾ ਕੰਮ ਵੀ ਕਰਾਉਂਦਾ ਰਿਹਾ ਤੇ ਸਕੂਲ ਦੇ ਬੈਂਚ ਤੇ ਯਾਰਾਂ ਬੇਲੀਆਂ ਨਾਲ ਮਹਿਫਲਾਂ ਲਾਉਂਦਾ ਰਿਹਾ ਬੇਬੇ ਵਾਂਗੂ ਨਿਤਨੇਮ ਨਹੀਂ ਛੱਡਿਆ ਮੈਂ ਨਾ ਕਿਸੇ ਨੂੰ ਮਾੜਾ ਕਿਹਾ ਤੇ ਨਾ ਹੀ ਕਿਸੇ ਨੂੰ ਠੱਗਿਆ ਮੈਂ 12-13 ਕੁ ਸਾਲਾਂ ਦਾ ਹੋਊਗਾ ਜਦੋਂ ਸਾਈਕਲ ਤੇ ਜਾਂਦੇ ਜਾਂਦੇ ਨੇ ਪਹਿਲਾ ਗਾਣਾ ਲਿਖਿਆ ਮੇਰੇ ਪਿੰਡ ਦੌਲੇ ਤੋਂ 4 ਕੁ ਕਿਲੋਮੀਟਰ ਤੇ ਗਿੱਦੜਬਾਹਾ ਸ਼ਹਿਰ ਵਿੱਚ ਇੱਕ ਉਸਤਾਦ ਮਿਲਿਆ ਜਿੱਥੋਂ ਕਲਾਕਾਰੀ ਦੀ ਤਿਆਰੀ ਜੀ ਖਿੱਚਣ ਲੱਗਿਆ ਤੇ ਤੁਰ ਪਿਆ ਮੰਜ਼ਿਲ ਵੱਲ ਨੂੰ ਪਹਿਲਾ ਗਾਣਾ ਰਿਕਾਰਡ ਕੀਤਾ ਆੜਤੀਏ ਤੋਂ ਪੈਸੇ ਫੜ ਕੇ ਜਾ ਵੱਜਿਆ ਸਟੂਡੀਓ ਪਰ ਅਸਫਲ ਰਿਹਾ ਤੇ ਹੌਸਲਾ ਨਹੀਂ ਛੱਡਿਆ ਲੱਗਿਆ ਰਿਹਾ ਟਾਈਮ ਆਇਆ ਗਾਣੇ ਚੱਲ ਪਏ ਹਿੱਟ ਹੋਣ ਲੱਗੇ ਕਈ ਜਵਾਕ ਤੇ ਕਈ ਮੇਰੇ ਹਾਣ ਦੇ ਦਿਲ ਦਾ ਨਾਈਸ ਜੱਟ ਕਹਿ ਕੇ ਬੁਲਾਉਣ ਲੱਗੇ ਫੇਰ ਕੀ ਸੀ ਕਿਸਮਤ ਨੇ ਦਰਵਾਜੇ ਖੋਲਤੇ ਟੀਮਾਂ ਬਣੀਆਂ ਸਵੱਬ ਨਾਲ ਟੁੱਟੀਆਂ ਵੀ ਪਰ ਚੱਲੋ ਰੱਬ ਦੀ ਮਰਜ਼ੀ ਪਰ ਅੱਜ ਵੀ ਸਾਰੇ ਹੋ ਮੇਰੇ ਭਰਾ ਮੇਰੇ ਦਿਲ ਚ ਨੇ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਜਿਨ੍ਹਾਂ ਨੇ ਮੈਨੂੰ ਮਾੜਾ ਵੀ ਕਿਹਾ ਪਰ ਚੱਲੋ ਕੋਈ ਨੀ ਸਾਡਾ ਸੁਭਾਅ ਹੈ ਨੀ ਭਰਾ ਕਹਿ ਕੇ ਪਿੱਠ ਤੇ ਬੁਰਾਈ ਕਰਨ ਦਾ ਚੁਗਲੀ ਕਰਕੇ ਲੜਾਉਣ ਜਾਂ ਲੜਾਈ ਕਰਨ ਦਾ।

0: ਸਾਰਿਆਂ ਲਈ ਦਿਲੋਂ ਅਰਦਾਸਾਂ ਤੇ ਪਿਆਰ ਸਤਿਕਾਰ। ਉਹ ਕਹਿੰਦੇ ਆ ਨਾ, ਮਨ ਨੀਵਾਂ ਮੱਤ ਉੱਚੀ ਰੱਖੀਏ, ਫਲ ਲੱਗਦੇ ਨੇ ਨੀਤ ਸੁੱਚੀ ਰੱਖੀਏ। ਤੁਹਾਡੇ ਸਾਰਿਆਂ ਦੇ ਸਾਥ ਨਾਲ ਫਸਟ ਸੀਡੀ ਪਹਿਲੀ ਕੈਸਟ ਲੈ ਕੇ ਆ ਰਿਹਾ, ਜਿਹਦਾ ਨਾਮ ਡੀ ਡੀ ਐਨ ਜੇ, ਮਤਲਬ ਦਿਲ ਦਾ ਨਾਈਸ ਜੱਟ। 10 ਗਾਣੇ ਨੇ, ਸੁਣਿਓ, ਸਵਾਦ ਲਿਓ। ਕਿਸੇ ਨੂੰ ਵੀ ਰਿਪਲਾਈ ਨੀ ਕੀਤਾ, ਕਿਸੇ ਨੂੰ ਵੀ ਮਾੜਾ ਨੀ ਕਿਹਾ। ਬਸ ਗੱਡੀਆਂ ਟਰੈਕਟਰਾਂ ਤੇ ਡੀਜਿਆਂ ਤੇ ਵਜਾਇਓ ਤੇ ਭੰਗੜੇ ਪਾਇਓ।
1: This is CJMR 1320, the voice of the city.

0: ਵੱਢਣ ਦੇ ਮੌਕੇ ਬਹੁਤ ਮਿਲੇ ਪਰ ਛੱਡੀ ਕਦੇ ਜ਼ਮੀਨ ਨਹੀਂ ਮੇਰੇ ਨਾਲ ਦਿਆਂ ਨੂੰ ਪੁੱਛ ਲੈ ਤੂੰ ਜੇ ਮੇਰੇ ਉੱਤੇ ਯਕੀਨ ਨਹੀਂ ਅਫਵਾਹਾਂ ਤਾਂ ਉਂਝ ਬਹੁਤ ਨੇ ਪਰ ਦੋ ਚਾਰ ਹੀ ਜਾਣਦੇ ਨੇ ਤੇਰਾ ਸਿਮਰ ਅਸਲ ਵਿੱਚ ਚੀਜ਼ ਕੀ ਹੈ ਉਹਦੇ ਯਾਰ ਹੀ ਜਾਣਦੇ ਨੇ ਉਹਦੇ ਯਾਰ ਹੀ ਜਾਣਦੇ ਨੇ
1: The voice for your community. The voice of the city. CJMR 1320.
2: This is CJMR AM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.

You're listening to CJMR 1320, the voice of the city.

0: Your voice, your community, your culture. This is CJMR 1320, the voice of the city.
1: ਚੰਡੀਗੜ੍ਹ ਦੇ ਸੈਕਟਰ 26 ਚ ਸੋਮਵਾਰ ਦੇਰ ਰਾਤ ਇੱਕ ਬਾਰ ਵਿੱਚ ਨੌਜਵਾਨਾਂ ਵਿਚਕਾਰ ਝਗੜਾ ਹੋ ਗਿਆ ਤੇ ਝਗੜੇ ਦੌਰਾਨ ਹੋਈ ਗੋਲੀਬਾਰੀ ਚ 2 ਲੋਕ ਜ਼ਖਮੀ ਹੋ ਗਏ। ਉੱਥੇ ਚੰਡੀਗੜ੍ਹ ਤੋਂ SSP ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਗੋਲੀ ਚਲਾਉਣ ਵਾਲੇ ਹਮਲਾਵਰ ਪੁਲਿਸ ਦੀ ਗ੍ਰਿਫਤ ਚ ਹੋਣਗੇ।

0: is CJMR 1320, the voice of the city.
1: ਆਉ ਲੱਗੇ ਹਾਨੀ ਡਾਲਰਾਂ ਦਾ ਮੁੱਲ ਮੋੜਦਾ ਖੜਾ ਏ ਗਰਾਜ ਵਿੱਚ ਪਿੱਕਾ ਫੋੜਦਾ ਚੱਕ ਤਾਂ ਕੜੇ ਤੋਂ ਕੋਲਾ ਸੋਹਣੀਏ ਗਰੀਬ।

Keep it on the voice of the city, CJMR 1320.

ਬੁੱਕਦਾ ਏ ਜੱਟ ਪਿੱਲੋ ਤੇਰੇ ਸ਼ਹਿਰ ਨੀ, ਆਂਟੀਆਂ ਦੇ ਗਿੱਟਿਆਂ ਚ ਮਾਰਾ ਫੈਰਨੀ, ਜਿੱਥੇ ਜਿੱਥੇ ਗੱਲ ਚੱਲੇ ਸਾਡੇ ਜ਼ੋਰ ਦੀ, ਖੜਦਾ ਨਾ ਬਿੱਲੋ ਕੋਈ ਉੱਥੇ ਹੋਰ ਨੀ, ਖੜਦਾ ਨਾ ਬਿੱਲੋ ਕੋਈ ਉੱਥੇ ਹੋਰ ਨੀ, ਕਿਉਂ ਵਰਡ

ਮਾਂ ਪਿਓ ਤੋਂ ਪੁੱਤ ਦੇ ਵਿਛੋੜੇ ਦਾ ਦੁੱਖ, ਇਸ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ। ਇਸ ਚੀਜ਼ ਨੂੰ ਲਿਖ ਕੇ ਜਾਂ ਗਾ ਕੇ ਬਿਆਨ ਨਹੀਂ ਕਰ ਸਕਦਾ, ਇਹ ਸਿਰਫ ਮਹਿਸੂਸ ਹੀ ਹੋ ਸਕਦੀ ਹੈ। ਇਹ ਉਹਨੂੰ ਪਤਾ ਜਿਹਦੇ ਨਾਲ ਹੋਈ ਹੈ। ਦੁੱਖ ਬਹੁਤ ਗੱਲਾਂ ਦਾ, ਪਰ ਉਹਨਾਂ ਚੋਂ ਸਭ ਤੋਂ ਵੱਡਾ ਦੁੱਖ ਇਹ ਆ ਕਿ ਹੁਣ ਮੈਂ ਬੋਲ ਰਿਹਾ ਪਰ ਉਹ ਨਹੀਂ ਬੋਲਦਾ।

0: ਕੀ ਦੱਸਾਂ ਤੇਰੇ ਬਾਪੂ ਦਾ ਜੋ ਹਾਲ ਹੋਇਆ, ਸਾਰੀ ਦੁਨੀਆਂ ਨੂੰ ਕਿੰਨਾ ਦੁੱਖ ਲੱਗਾ ਜੋ ਇਸ ਪਰਿਵਾਰ ਦੇ ਨਾਲ ਹੋਇਆ। ਆਰਆਈਪੀ ਸਿੱਧੂ।
1: Keep it on the voice of the city, CJMR 1320.

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 Lotus Funeral Home.
2: HK Movers, home, offices, apartments and delivery, big or small, we move it all.
3: HK Movers,
2: local and long distance, we also ship cars, tailor transport and moving services.
3: For service with a smile, give us a call.
2: Call Mr. Harminder 416-524-6704.
3: 416-524-6704 pe.
2: Visit 140 Advance Boulevard, Unit Number 10, Brampton.
4: Long distance moving specialist.
2: HK Movers.
5: HK Movers.
6: Brampton. ਵਾਲਿਓ ਤਿਆਰ ਹੋ ਜਾਓ ਬੁਲਟ ਮੋਟਰਸਾਈਕਲ ਜਿੱਤਣ ਲਈ, ਕਿਉਂਕਿ ਤੁਹਾਡੇ ਸ਼ਹਿਰ ਵਿੱਚ ਨਵੇਂ ਗ੍ਰੋਸਰੀ ਸਟੋਰ ਅਨਾਜ ਮਾਰਟ ਦੀ ਹੋ ਰਹੀ ਹੈ ਗ੍ਰੈਂਡ ਓਪਨਿੰਗ।
3: ਅੱਜ ਹੀ ਅਨਾਜ ਮਾਰਟ ਤੇ ਆਓ, $100 ਦੀ ਸ਼ਾਪਿੰਗ ਕਰੋ ਤੇ ਲੱਕੀ ਡਰਾਅ ਵਿੱਚ ਐਂਟਰੀ ਪਾਓ ਤੇ ਤੁਸੀਂ ਜਿੱਤ ਸਕਦੇ ਹੋ ਰਾਇਲ ਐਨਫੀਲਡ ਮੋਟਰਸਾਈਕਲ, LED TV, ਏਅਰ ਫਰਾਇਰ ਤੇ ਹੋਰ ਵੀ ਬਹੁਤ ਸਾਰੇ ਐਕਸਾਈਟਿੰਗ ਪ੍ਰਾਈਜ਼ਸ।
6: ਵਿਜ਼ਿਟ ਅਨਾਜ ਮਾਰਟ 6141 ਮੇਫੀਲਡ ਰੋਡ, ਯੂਨਿਟ 42A, ਬ੍ਰੈਂਟਨ। ਕਾਲ 905-928-8557।
7: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320।

0: 1. For booking call 416-433-9191.
1: President Convention Center.
2: ਨੁੜਕਰੋ ਕੇ ਕੈਲੇਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ ਇੰਡੀਅਨ ਸਟਾਈਲ ਕਈਆਂ ਦਾਤੀਆਂ ਰੰਬੇ ਖੁਰਪੇ ਤੰਗਲੀਆਂ ਫੋਲਡਿੰਗ ਬੈੱਡ ਨਵਾਰੀ ਪਲੰਗ ਮੂੜੇ ਕੁਰਸੀਆਂ ਟੇਬਲ ਭਾਰੇ ਥੱਲੇ ਵਾਲੇ ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ। ਸਾਗ ਬਣਿਆ ਬਣਾਇਆ ਵੀ ਮਿਲਦਾ ਹੈ, ਜਿੰਨਾ ਮਰਜ਼ੀ ਲਾਓ। ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲੇਡਨ ਸਬਜ਼ੀ ਫਾਰਮ ਤੇ ਆਓ। 1250 ਏਅਰਪੋਰਟ ਰੋਡ ਐਟ ਮੇਫੀਲਡ। ਜਾਣਕਾਰੀ ਲਈ ਕਾਲ ਕਰੋ 905 840 9000। ਕੈਲੇਡਨ ਸਬਜ਼ੀ ਫਾਰਮ।

0: ਧਾਗਾ ਇਤਫਾਕ ਵਾਲਾ ਜਿੱਥੇ ਹੋਵੇ ਢਿੱਲਾ, ਧਾਗਾ ਇਤਫਾਕ ਵਾਲਾ ਜਿੱਥੇ ਹੋਵੇ ਢਿੱਲਾ, ਖੇਰੂੰ ਖੇਰੂੰ ਹੀ ਸਾਰਾ ਪਰਿਵਾਰ ਹੋ ਜਾਏ। ਯਾਰ ਉਹ ਦੁਸ਼ਮਣ ਲੱਭਣ ਦੀ ਫਿਰ ਲੋੜ ਕੀ ਏ, ਤੇ ਦੁਸ਼ਮਣ ਤੋਂ ਵੱਧ ਕੇ ਜਦੋਂ ਯਾਰ ਹੋ ਜਾਏ। ਧਾਗਾ ਇਤਫਾਕ ਵਾਲਾ ਜਿੱਥੇ ਹੋਵੇ ਢਿੱਲਾ, ਤੇ ਖੇਰੂੰ ਖੇਰੂੰ ਖੇਰੂੰ ਖੇਰੂੰ ਹੀ ਸਾਰਾ ਪਰਿਵਾਰ ਹੋ ਜਾਏ। ਦੁਸ਼ਮਣ ਲੱਭਣ ਦੀ ਫਿਰ ਲੋੜ ਕੀ ਏ, ਦੁਸ਼ਮਣ ਤੋਂ ਵੱਧ ਕੇ ਜਦੋਂ ਯਾਰ ਹੋ ਜਾਏ। ਰੂਹ ਤੱਕ ਕਦੇ ਨਹੀਂ ਉਹ ਪਹੁੰਚ ਸਕਦਾ, ਤੇ ਜਿਸਮ ਦੇ ਨਾਲ ਜਿਸ ਨੂੰ ਪਿਆਰ ਹੋ ਜਾਏ। ਧੀ ਪੁੱਤ ਤੁਰ ਜੇ ਤੇ ਮਾਪੇ ਹੋਣ ਬੈਠੇ, ਸੁੰਨਾ ਮਾਪਿਆਂ ਲਈ ਸੱਤੇ ਸੰਸਾਰ ਹੋ ਜਾਏ, ਸੰਸਾਰ ਹੋ ਜਾਏ। ਸੱਤਾ ਸ਼ਿਵਗੜ ਉਹਨਾਂ ਦੀਆਂ ਸਤਰਾਂ ਦੇ ਨਾਲ ਅੱਜ ਦੀ ਇਸ ਰੰਗਲਾ ਪੰਜਾਬ ਦੀ ਸ਼ੁੱਕਰਵਾਰ ਦੀ ਸ਼ਾਮ ਦੀ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ। ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ, ਸ਼ੁਕਰੀਆ ਅਦਾ ਕਰਦੇ ਹਾਂ ਦੋਸਤੋ ਉਸ ਉੱਪਰ ਵਾਲੇ ਦਾ ਜਿਸਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ ਹੈ। ਤੁਹਾਡਾ ਸਾਡਾ ਸਾਥ ਠੀਕ 9 ਵਜੇ ਤੱਕ ਰਹੇਗਾ, ਜਿਹਦੇ ਵਿਚ ਕੋਸ਼ਿਸ਼ ਕੀਤੀ ਹੈ ਕਿ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਇਕੱਤਰ ਕੀਤੀਆਂ ਨੇ, ਤੁਹਾਡੀ ਨਜ਼ਰ ਕਰਾਂਗੇ। ਇਸ ਤੋਂ ਇਲਾਵਾ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਹਾਜ਼ਰ ਹੋਣਗੇ ਔਰ ਅੰਜੂ ਸਿੱਕਾ ਜੀ ਸਾਥ ਦੇਣਗੇ, ਕੁਝ ਗੀਤ ਸੰਗੀਤ ਤੇ ਵਪਾਰੀ ਸੱਜਣਾਂ ਦੇ ਸੁਨੇਹੇ। ਪ੍ਰੋਗਰਾਮ ਨੂੰ ਜਿਸ ਮਾਧਿਅਮ ਦੇ ਰਾਹੀਂ ਤੁਸੀਂ ਸੁਣ ਦੇਖ ਰਹੇ ਹੋ ਉਸ ਦਾ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜ਼ਿਕਰ ਕਰ ਦਿਆ ਕਰੋ, ਧੰਨਵਾਦੀ ਹੋਵਾਂਗੇ। ਵੈਸੇ ਤੁਹਾਡੇ ਵੱਲੋਂ ਜਿੰਨੀ ਫੀਡਬੈਕ ਸਾਡੇ ਨਵੇਂ ਟਾਵਰ ਦੀ ਖੁਸ਼ੀ ਦੇ ਵਿਚ ਤੁਸੀਂ ਦੂਰ ਦਰੇੜਿਆਂ ਤੋਂ ਸਾਨੂੰ ਦੱਸਿਆ, ਬੜਾ ਅੱਛਾ ਲੱਗਾ ਇਸ ਚੈਨਲ ਨੂੰ। ਗੋਲਫ ਪਿਕਰਿੰਗ ਐਜੈਕਸ ਮੋਰਨਿੰਗ ਸਾਈਡ ਹਾਈਵੇ 401 ਮਾਰਕਮ ਸਕਾਰਬਰੋ ਨਾਇਗਰਾ ਫਾਲ ਬਫਲੋ ਸੈਂਟ ਕੈਥਰੀਨ ਬਰਲਿੰਗਟਨ ਹਮਿਲਟਨ ਮਿਲਟਨ ਔਰ ਇਸ ਤੋਂ ਇਲਾਵਾ ਟੋਰਾਂਟੋ ਡਾਊਨਟਾਊਨ ਤੋਂ ਇਲਾਵਾ ਵੌਨ ਦੇ ਏਰੀਏ ਦੇ ਵਿਚ ਵੀ ਵੱਡੀ ਤਾਦਾਦ ਦੇ ਵਿਚ ਤੁਸੀਂ ਸੁਣਦੇ ਹੋ। ਬਰੈਂਪਟਨ ਮਿਸੀਸਾਗਾ ਤੇ ਹੈ ਹੀ ਹੈ, ਹੋਰ ਵੀ ਕਿਸੇ ਏਰੀਏ ਦੇ ਵਿਚ ਤੁਸੀਂ ਸਾਨੂੰ ਸੁਣਦੇ ਹੋ, ਤੁਹਾਡੀ ਫੀਡਬੈਕ ਸਾਨੂੰ ਘਿਓ ਵਾਂਗੂ ਲੱਗਣੀ ਹੈ। ਨੰਬਰ ਟੂ ਕਾਲ 905-813-1320 ਜਾਂ 416-716-7794-94। ਯੂਟਿਊਬ ਫੇਸਬੁੱਕ ਰਾਹੀਂ ਤੁਸੀਂ ਸੁਣ ਸਕਦੇ ਹੋ, ਸਬਸਕ੍ਰਾਈਬ ਕਰਕੇ ਬੈਲ ਬਟਨ ਆਨ ਕਰਕੇ ਅਗਾਹਾਂ ਸ਼ੇਅਰ ਕਰ ਦੇਣਾ। ਇਸ ਤੋਂ ਇਲਾਵਾ ਇਸ ਹਿੱਸੇ ਨੂੰ ਲੋਕਲ ਨੰਬਰ ਕੈਨੇਡਾ ਵਾਈਡ 647-910-1320 ਅਮਰੀਕਾ ਦੇ ਵਿਚ 641-741-1919 ਤੇ ਸੁਣਿਆ ਜਾ ਸਕਦਾ ਹੈ। ਰੰਗਲਾ ਪੰਜਾਬ ਤੇ ਰੰਗਲਾ ਪੰਜਾਬ ਦੇ ਐਪ ਦੇ ਨਾਲ CGMR 3020 AM ਦਾ ਐਪ ਵੀ ਡਾਊਨਲੋਡ ਕਰ ਸਕਦੇ ਹੋ। ਲੋਕ ਖ਼ਬਰਾਂ ਪੇਸ਼ ਕਰਾਂਗੇ, ਇਸ ਹਿੱਸੇ ਨੂੰ ਸਪਾਂਸਰ ਕਰਨਗੇ ਸਾਡੇ ਸ਼ਹਿਰ ਦੇ ਵਿਚ ਮਸ਼ਹੂਰ ਕਟਾਰੀਆ ਟੂਰਸ ਐਂਡ ਟਰੈਵਲ, ਜਿਨ੍ਹਾਂ ਦੀਆਂ ਵੱਖ ਵੱਖ ਤੁਸੀਂ ਸੇਵਾਵਾਂ ਲੈਂਦੇ ਹੋ। ਟੋਰਾਂਟੋ ਟੂ ਦਿੱਲੀ 91-1060 ਤੇ ਟੋਰਾਂਟੋ ਟੂ ਦਿੱਲੀ ਰਿਟਰਨ 1580, ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 92-1285 ਅਤੇ ਰਿਟਰਨ 2340, ਟੋਰਾਂਟੋ ਟੂ ਕਰਾਚੀ 91-1190 ਤੇ ਰਿਟਰਨ 2100 ਦੀ ਏ, ਟੋਰਾਂਟੋ ਟੂ ਇਸਲਾਮਾਬਾਦ 92-1225 ਤੇ ਰਿਟਰਨ 2070 ਦੀ ਹੈ। ਡੋਮਿਨਿਕਨ ਰਿਪਬਲਿਕ 1145 ਤੇ ਮੈਕਸੀਕੋ ਦਾ ਸ਼ੁਰੂ ਹੋ ਰਿਹਾ 1060 ਦਾ ਪੈਕੇਜ, ਉਸ ਲਈ ਅਪਲਾਈ ਕਰਨਾ ਕੈਨੇਡੀਅਨ ਸਿਟੀਜ਼ਨ ਸੁਪਰਵਿਜ਼ਦਾ ਟ੍ਰੈਵਲ ਇੰਸ਼ੋਰੈਂਸ। ਕਿਸੇ ਵੀ ਸਮੇਂ ਟਿਕਟ ਬੁੱਕ ਕਰਾਉਣ ਤੋਂ ਪਹਿਲਾਂ ਆਪਣੇ ਪਾਸਪੋਰਟ ਨੂੰ ਚੱਕੋ, ਚੈੱਕ ਕਰੋ ਉਹ ਵੈਲਿਡ ਹੈ, ਜੇ ਕਿਤੇ ਐਕਸਪਾਇਰ ਹੋ ਗਿਆ ਤਾਂ ਟਿਕਟ ਬੁੱਕ ਕਰਾਉਣ ਤੋਂ ਪਹਿਲਾਂ ਉਸ ਨੂੰ ਰੀਨਿਊ ਕਰਾਓ। ਪਾਸਪੋਰਟ ਜਿਸ ਕੰਟਰੀ ਦੇ ਵਿਚ ਜਾਣਾ ਉਸ ਦਾ ਵੈਲਿਡ ਹੈ, ਜੇ ਨਹੀਂ ਹੈ ਤਾਂ ਪਹਿਲਾਂ ਲਗਾਓ ਫਿਰ ਟਿਕਟ ਬੁੱਕ ਕਰਵਾਓ। ਭਾਵੇਂ ਤੁਸੀਂ ਕੈਨੇਡੀਅਨ ਸਿਟੀਜ਼ਨ ਹੋ ਚਾਹੇ PR ਹੋ, ਇਹ ਡਾਕੂਮੈਂਟ ਤੁਹਾਨੂੰ ਆਪ ਵੀ ਚੈੱਕ ਕਰਨੇ ਚਾਹੀਦੇ ਨੇ। 8:30 ਤੋਂ ਲੈ ਕੇ 11 ਵਜੇ ਤੱਕ ਕਟਾਰੀਆ ਟੂਰਸ ਐਂਡ ਟਰੈਵਲ 2883 Dairy Road @Airport Road 4550 ਈਬਨੀਜ਼ਰ ਰੋਡ ਤੇ ਵਾਕਿਆ ਨੇ, ਨੰਬਰ ਹੈ 905-678-1200। ਲੋਟਸ ਫਿਊਨਰਲ ਹੋਮ, ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਂਦਾ ਹੈ ਆਖਰੀ ਸਾਹ ਆਪਾਂ ਸਾਰਿਆਂ ਨੇ ਲੈਣੀ ਹੈ, ਪਤਾ ਨਹੀਂ ਕਿਹੜੇ ਵੇਲੇ ਕਦੋਂ ਕਿੱਥੇ ਇਹ ਮੌਤ ਨੇ ਸਾਨੂੰ ਆ ਕੇ ਘੇਰ ਲੈਣਾ, ਕਿਉਂਕਿ ਇਹ ਸੱਚ ਹੈ, ਸੱਚਾਈ ਸੱਚੀ ਹੈ। ਇਹੀ ਹੈ ਕਿ ਜਾਣਾ ਤਾਂ ਸਾਰਿਆਂ ਨੇ ਹੀ ਹੈ, ਭਾਵੇਂ ਅੱਜ ਚੱਲ ਜਾਈਏ, ਭਾਵੇਂ ਕੱਲ੍ਹ ਚੱਲ ਜਾਈਏ, ਭਾਵੇਂ ਪਰਸੋਂ ਚੱਲ ਜਾਈਏ, ਭਾਵੇਂ ਨਰਸੋਂ ਚੱਲ ਜਾਈਏ, ਭਾਵੇਂ ਦੇਰ ਨਾਲ ਚੱਲ ਜਾਈਏ ਤੇ ਭਾਵੇਂ ਲੇਟ ਚੱਲ ਜਾਈਏ, ਮੌਤ ਅੱਗੇ ਤੇ ਕਿਸੇ ਦਾ ਜ਼ੋਰ ਕੋਈ ਨਾ, ਜਿੱਥੇ ਜੀ ਚਾਹੇ ਉੱਥੇ ਨੱਪ ਲੈਂਦੀ, ਤੇ ਇਹਨੂੰ ਤੀਰ ਤਲਵਾਰ ਦੀ ਲੋੜ ਕੋਈ ਨਾ। ਸਾਖਾ ਨਾਲ ਇਹ ਸਿਰਾਂ ਨੂੰ ਕੱਪ ਲੈਂਦੀ ਮੌਤ ਮਾਲਾ ਚੋਂ ਗਿਣਤੀ ਨਾ ਵਰੇ ਹੁੰਦੇ ਤੇ ਹਰ ਉਮਰ ਦਾ ਮਕੂਏ ਠੱਪ ਲੈਂਦੀ ਵੇਂਦੀ ਨਹੀਂ ਏ ਬੇਵਾ ਜਤੀਮ ਬੱਚੇ ਤੇ ਜਿਹਨੂੰ ਚੀ ਚਾਹੇ ਉਹਨੂੰ ਨੱਪ ਲੈਂਦੀ। ਉਸਤਾਦ ਦਾਮਨ ਸਾਹਿਬ ਕਹਿੰਦੇ ਨੇ ਕਿ ਮੌਤ ਆਉਣੀ ਸਾਰੇ ਕਹਿੰਦੇ ਨੇ ਆਉਣੀ ਪਰ ਜੇ ਕਿਤੇ ਆਖਰੀ ਸਮਾਂ ਆ ਗਿਆ ਤੁਰ ਕੇ ਪ੍ਰਾਣੀ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। ਮ੍ਰਿਤਕ ਦੇਹ ਨੂੰ ਕਿਸੇ ਦੇਸ਼ ਭੇਜਣਾ ਕਿਸੇ ਦੇਸ਼ ਤੋਂ ਮੰਗਵਾਉਣਾ ਹੈ ਤਾਂ ਨੰਬਰ ਨੋਟ ਕਰੋ 6475481888 ਟੂਲ ਕ੍ਰਿਸ਼ਨ ਦੇ ਨਾਲ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ। ਲੋਟਸ ਫਿਰਨ ਹੋਮ ਵਤਨ ਪੈਸੇ ਭੇਜਣ ਸਮੇਂ ਵਤਨ ਤੋਂ ਪੈਸੇ ਮੰਗਵਾਉਣ ਸਮੇਂ 24 ਘੰਟਿਆਂ ਦੇ ਅੰਦਰ ਅੰਦਰ ਇੰਡੀਆ ਚ ਤੁਸੀਂ ਪੈਸੇ ਆਪਣੇ ਖਾਤੇ ਚ ਵੇਖਣਾ ਚਾਹੁੰਦੇ ਹੋ ਰੇੜਾ ਸਿੰਘ ਤੇ ਮਿਕਲੋਗਲਨ ਦਾ ਏਰੀਆ ਲੁਧਿਆਣਾ ਟ੍ਰੇਡਿੰਗ ਇੰਕ ਨੂੰ ਕਾਲ ਕਰ ਸਕਦੇ ਹੋ 905-909-5400। ਅੱਜ ਕੱਲ ਕਾਫ਼ੀ ਅੱਛਾ ਰੇਟ ਮਿਲ ਰਿਹਾ ਹੈ। ਲਓ ਪੇਸ਼ ਨੇ ਇਨ੍ਹਾਂ ਵਪਾਰੀ ਸੱਜਣਾ ਦੇ ਸਹਿਯੋਗ ਦੇ ਨਾਲ ਆਪ ਜੀ ਦੀ ਕਚਹਿਰੀ ਦੇ ਵਿਚ ਚੰਦ ਚੋਣਵੀਆਂ ਖ਼ਬਰਾਂ ਕੁਝ ਇਸ ਪ੍ਰਕਾਰ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
0: ਆਕਾਸ਼ਵਾਣੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਸੁਣ ਰਹੇ ਹੋ। ਪੇਸ਼ ਨੇ ਚੰਦ ਚੋਣਵੀਆਂ ਖ਼ਬਰਾਂ। ਆਸਟ੍ਰੇਲੀਆ ਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਝਟਕਾ ਦੇਣ ਦੀ ਪੂਰੀ ਤਿਆਰੀ, ਹੁਣ ਆਪਣੇ ਨਾਲ ਪਰਿਵਾਰ ਦੇ ਬੱਚਿਆਂ ਨੂੰ ਨਹੀਂ ਲੈ ਕੇ ਆ ਸਕਣਗੇ। ਆਸਟ੍ਰੇਲੀਆ ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਾਈ ਦੌਰਾਨ ਆਪਣੇ ਪਾਰਟਨਰ ਤੇ ਬੱਚਿਆਂ ਨੂੰ ਨਾਲ ਲਿਆਉਣ ਤੋਂ ਰੋਕੇਗਾ ਤੇ ਵਰਕਿੰਗ ਹਾਲੀਡੇ ਵੀਜ਼ਾ ਦੇ ਨਿਯਮਾਂ ਨੂੰ ਸਖ਼ਤ ਕਰਨ ਜਾ ਰਿਹਾ। ਆਸਟ੍ਰੇਲੀਆ ਦੇ ਇਕ ਸੀਨੀਅਰ ਮੰਤਰੀ ਨੇ ਇਸ ਗੱਲ ਦੀ ਖੁਦ ਜਾਣਕਾਰੀ ਸਾਂਝੀ ਕੀਤੀ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਮਾਈਗ੍ਰੇਸ਼ਨ ਦੇ ਉੱਚੇ ਪੱਧਰ ਨੂੰ ਲੈ ਕੇ ਆਸਟ੍ਰੇਲੀਆ ਦੇ ਵਿਚ ਬਹਿਸ ਸਿਖਰਾਂ ਤੇ ਹੈ। ਆਸਟ੍ਰੇਲੀਆ ਸਰਕਾਰ ਦਾ ਇਹ ਕਦਮ ਵਨ ਨੇਸ਼ਨ ਵਨ ਪਾਰਟੀ ਤੋਂ ਬਿਆਨ ਤੋਂ ਬਾਅਦ ਆਇਆ ਹੈ। ਹਾਲ ਹੀ ਦੀਆਂ ਚੋਣਾਂ ਵਿਚ ਤੇਜ਼ੀ ਨਾਲ ਅੱਗੇ ਵਧ ਰਹੀ ਇਸ ਸੱਜੇ ਖੱਬੀ ਪਾਰਟੀ ਨੇ ਇਸ ਹਫ਼ਤੇ ਕਿਹਾ ਸੀ ਕਿ ਉਹ 3 ਸਾਲਾਂ ਵਿਚ ਅਸਥਾਈ ਪ੍ਰਵਾਸੀਆਂ ਦੀ ਗਿਣਤੀ 7.5 ਲੱਖ ਤੋਂ ਘੱਟ ਕਰ ਦੇਵੇਗੀ ਤਾਂ ਜੋ ਆਸਟ੍ਰੇਲੀਆ ਦੇ ਲੋਕਾਂ ਨੂੰ ਰਾਹਤ ਮਿਲ ਸਕੇ। ਹਾਲਾਂਕਿ ਆਸਟ੍ਰੇਲੀਆ ਦੇ ਗ੍ਰਹਿ ਮੰਤਰਾਲੇ ਦੇ ਮੰਤਰੀ ਟੋਨੀ ਬਰਕ ਨੇ ਉਨ੍ਹਾਂ ਸਾਰੇ ਸੁਝਾਵਾਂ ਨੂੰ ਖਾਰਜ ਕਰ ਦਿੱਤਾ ਜਿਨ੍ਹਾਂ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਬਦਲਾਅ ਵਨ ਨੇਸ਼ਨ ਪਾਰਟੀ ਤੋਂ ਪ੍ਰੇਰਿਤ ਸਨ। ਬਰਕ ਨੇ ਮਾਮਲੇ ਤੇ ਬਿਆਨ ਦਿੰਦੇ ਹੋਏ ਕਿਹਾ ਕਿ ਇਹ ਸੋਚਣਾ ਪੂਰੀ ਤਰ੍ਹਾਂ ਗਲਤ ਹੈ ਕਿ ਇਹ ਕਿਸੇ ਸਿਆਸੀ ਮਾਹੌਲ ਨਾਲ ਨਜਿੱਠਣ ਲਈ ਹਾਲ ਹੀ ਵਿਚ ਕੀਤਾ ਗਿਆ ਕੰਮ ਹੈ। ਇਹ ਸੁਧਾਰ 2028 ਤੱਕ ਮਾਈਗ੍ਰੇਸ਼ਨ ਦਰ ਘਟਾਉਣ ਕਰਨ ਦੀ ਉਮੀਦ ਨਾਲ ਕੀਤਾ ਜਾ ਰਿਹਾ ਹੈ। ਉਧਰ ਅਮਰੀਕਾ ਵੱਲੋਂ ਮੈਕਸੀਕੋ ਤੋਂ ਪ੍ਰਵਾਸੀਆਂ ਦਾ ਦਾਖਲਾ ਰੋਕਣ ਲਈ 30 ਫੁੱਟ ਉੱਚੇ ਸਟੀਲ ਦੇ ਪੈਨਲ ਲਾਉਣ ਦਾ ਕੰਮ ਆਰੰਭ ਕਰ ਦਿੱਤਾ ਗਿਐ। ਟਰੰਪ ਪ੍ਰਸ਼ਾਸਨ ਨੇ ਪੱਛਮੀ ਟੈਕਸਿਸ ਦੇ ਬਿਗ ਬੈਂਡ ਖੇਤਰ ਵਿਚ ਅਮਰੀਕਾ ਮੈਕਸੀਕੋ ਸਰਹੱਦੀ ਕੰਧ ਦੀ ਨਿਰਮਾਣ ਸ਼ੁਰੂ ਕਰ ਦਿੱਤੈ। ਇਹ ਉਸ ਖੇਤਰ ਵਿਚ ਪਹਿਲਾ ਵੱਡਾ ਨਿਰਮਾਣ ਕਾਰਜ ਹੈ ਜਿੱਥੇ ਪ੍ਰਸ਼ਾਸਨ ਦੀਆਂ ਯੋਜਨਾਵਾਂ ਦਾ ਭਾਰੀ ਵਿਰੋਧ ਹੋ ਰਿਹਾ ਸੀ। ਅਮਰੀਕੀ ਸੀਮਾ ਸੁਰੱਖਿਆ ਨੇ ਦਸਿਆ ਹੈ ਕਿ ਪੱਛਮੀ ਟੈਕਸਿਸ ਚ ਹੈਡਸਪੇਤ ਕਾਉਂਟੀ ਦੇ 47 ਮੀਲ ਲੰਬੇ ਹਿੱਸੇ ਚੋਂ 30 ਫੁੱਟ ਉੱਚੇ ਸਟੀਲ ਦੇ ਪੈਨਲ ਲਗਾਉਣ ਦੇ ਕੰਮ ਸ਼ੁਰੂ ਹੋ ਚੁੱਕੇ ਹਨ। ਇਹ ਨਿਰਮਾਣ ਪ੍ਰਸ਼ਾਸਨ ਦੀ $46 ਅਰਬ ਦੀ ਉਸ ਯੋਜਨਾ ਦਾ ਹਿੱਸਾ ਹੈ ਜਿਸ ਤਹਿਤ ਅਮਰੀਕਾ ਮੈਕਸੀਕੋ ਸਰਹੱਦ ਤੇ ਕੰਧਾਂ ਰੁਕਾਵਟਾਂ ਸੜਕਾਂ ਅਤੇ ਟੈਕਨਾਲੋਜੀ ਦਾ ਜਾਲ ਵਿਛਾ ਕੇ ਟਰੰਪ ਦੇ ਚੋਣ ਵਾਅਦੇ ਨੂੰ ਪੂਰਾ ਕਰਨਾ ਹੈ। CBP ਮੁਤਾਬਕ ਹੁਣ ਸਰਹੱਦ ਦੇ ਹਫ਼ਤੇ ਵਿਚ ਔਸਤਨ 12 ਮੀਲ ਲੰਮੀ ਕੰਧ ਬਣਾਈ ਜਾ ਰਹੀ ਹੈ ਜੋ ਪਹਿਲਾਂ ਨਾਲੋਂ ਦੁੱਗਣੀ ਰਫ਼ਤਾਰ ਨਾਲ ਬਣਾਈ ਜਾ ਰਹੀ ਹੈ ਤੇ ਦੂਜੇ ਕਾਰਜਕਾਲ ਤੋਂ ਹੁਣ ਤੱਕ 200 ਮੀਲ ਤੋਂ ਵੱਧ ਨਵੀਂ ਰੁਕਾਵਟ ਬਣਾਈ ਜਾ ਚੁੱਕੀ ਹੈ। ਉਧਰ ਪਾਈਪ ਲਾਈਨ ਤੇ ਹਮਲੇ ਤੋਂ ਬਾਅਦ ਸਾਊਦੀ ਅਰਬ ਦੀ ਸਰਕਾਰੀ ਤੇਲ ਕੰਪਨੀ ਨੇ ਭਾਰਤੀ ਰਿਫਾਇਨਰੀ ਨੂੰ ਕੱਚੇ ਤੇਲ ਦੀ ਸਪਲਾਈ ਰੋਕ ਦਿੱਤੀ ਹੈ। ਅਰਬ ਪ੍ਰਾਦੀਪ ਵਿਚ 1200 ਕਿਲੋਮੀਟਰ ਤੱਕ ਫੈਲੀ ਪੂਰਬ ਪੱਛਮੀ ਪਾਈਪ ਲਾਈਨ ਨੂੰ ਈਰਾਨ ਵੱਲੋਂ ਸਮਰਥਨ ਪ੍ਰਾਪਤ ਇਰਾਕੀ ਲੜਾਕੂਆਂ ਦੇ ਡਰੋਨ ਹਮਲਿਆਂ ਤੋਂ ਬਾਅਦ ਕੱਲ ਬੰਦ ਕਰ ਦਿੱਤਾ ਸੀ। ਇਸ ਮਹੀਨੇ ਸਾਊਦੀ ਅਰਬ ਦੇ ਊਰਜਾ ਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਪੱਛਮੀ ਲਾਲ ਸਾਗਰ ਤੱਟ ਦੇ ਨਾਲ ਜਮਨ ਵਿਚ ਸਥਿਤ ਹੂਤੀ ਬਾਗੀਆਂ ਵੱਲੋਂ ਕਈ ਹਮਲਿਆਂ ਦਾ ਨਿਸ਼ਾਨਾ ਬਣਾਇਆ ਗਿਆ। ਈਰਾਨ ਵੱਲੋਂ ਸਮਰਥਨ ਪ੍ਰਾਪਤ ਇਸ ਸਮੂਹ ਦੇ ਲਾਲ ਸਾਗਰ ਵਿਚ ਸਾਊਦੀ ਜਹਾਜ਼ਾਂ ਨੂੰ ਧਮਕੀ ਦਿੱਤੀ ਹੈ ਜਿਸ ਕਾਰਨ ਇਸ ਮਹੀਨੇ ਦੇ ਸ਼ੁਰੂ ਵਿਚ ਲੰਡਨ ਚੋਂ ਤੇਲ ਦੀਆਂ ਕੀਮਤਾਂ 100 ਅਮਰੀਕੀ ਡਾਲਰ ਪ੍ਰਤੀ ਬੈਰਲ ਤੋਂ ਪਾਰ ਹੋ ਗਈਆਂ ਸਨ। ਕੈਨੇਡਾ ਦਾ ਯੂਰਪੀਅਨ ਯੂਨੀਅਨ ਵੱਲ ਝੁਕਾਅ ਟਰੰਪ ਉਤੇ ਭਾਰੀ ਪੈਣ ਲੱਗਾ। ਗੁੱਡ ਮਾਰਨਿੰਗ ਸ਼ੋਅ ਦੇ ਵਿਚ ਵੀ ਖ਼ਬਰ ਸਾਂਝੀ ਕੀਤੀ ਗਈ ਸੀ ਪਰੰਤੂ ਸ਼ਾਮ ਦੇ ਸਰੋਤਿਆਂ ਦਰਸ਼ਕਾਂ ਲਈ ਟੈਰਿਫ ਨੀਤੀਆਂ ਕਾਰਨ ਅਮਰੀਕਾ ਕੈਨੇਡਾ ਵਪਾਰ ਚੋਂ ਖੜੋਤ ਅਮਰੀਕਾ ਦੇ ਕਈ ਸੈਨੇਟਰ ਸਮੇਤ ਵੱਡੇ ਸਿਆਸੀ ਆਗੂਆਂ ਦਾ ਕਹਿਣਾ ਹੈ ਕਿ ਕੈਨੇਡਾ ਵੱਲੋਂ ਅਜਿਹੇ ਕਦਮ ਬਾਰੇ ਸੋਚਣਾ ਉਸ ਪਿੱਛੇ ਅਮਰੀਕੀ ਰਾਸ਼ਟਰਪਤੀ ਟਰੰਪ ਦੀਆਂ ਟੈਰਿਫ ਨੀਤੀਆਂ ਅਤੇ ਬੇਲੋੜੀ ਬੋਲਚਾਲ ਜ਼ਿੰਮੇਵਾਰ ਹੈ। ਟੈਰਿਫ ਕਾਰਨ ਅਮਰੀਕਾ ਤੇ ਕੈਨੇਡਾ ਦੇ ਵਪਾਰਕ ਸਬੰਧਾਂ ਵਿਚ ਵੱਡੀ ਖੜੋਤ ਆਉਣ ਕਰਕੇ ਦੋਹਾਂ ਦੇਸ਼ਾਂ ਦੇ ਉਤਪਾਦਕ ਕਈ ਔਕੜਾਂ ਖੜੀਆਂ ਹੋ ਗਈਆਂ ਹਨ, ਕਿਉਂਕਿ ਦੋਹਾਂ ਦੇਸ਼ਾਂ ਦੇ ਉਤਪਾਦਨ ਦੀ ਵੱਡੀ ਮੰਗ ਵੀ ਦੋਹਾਂ ਦੇਸ਼ਾਂ ਵਿਚ ਹੀ ਹੈ ਅਤੇ ਇਹ ਸਿਲਸਿਲਾ ਕਈ ਦਹਾਕਿਆਂ ਤੋਂ ਚੱਲ ਰਿਹਾ ਸੀ। ਕੱਲ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਆਪਣਾ ਇਰਾਦਾ ਸਪਸ਼ਟ ਕਰਦੇ ਹੋਏ ਕਿਹਾ ਕਿ ਕੈਨੇਡਾ ਨੂੰ ਯੂਰਪੀਅਨ ਯੂਨੀਅਨ ਦਾ ਐਸੋਸੀਏਟ ਮੈਂਬਰ ਬਣਨ ਵਿਚ ਕੋਈ ਇਤਰਾਜ਼ ਨਹੀਂ, ਪਰ ਉਹ ਇਸ ਵਾਸਤੇ ਆਪਣੇ ਕੈਨੇਡੀਅਨ ਲੋਕਾਂ ਦੀ ਸਹਿਮਤੀ ਜ਼ਰੂਰ ਲੈਣਗੇ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿਚ ਉਹ ਪਾਰਲੀਮੈਂਟ ਮੈਂਬਰਾਂ ਦੀ ਰਾਏ ਲੈ ਕੇ ਇਸ ਮਾਮਲੇ ਦੇ ਅੱਗੇ ਵਧਣਗੇ, ਪਰ ਕੈਨੇਡਾ ਸੰਸਦ ਵਿਚ ਵਿਰੋਧੀ ਧਿਰ ਦੇ ਆਗੂ ਪੀਅਰ ਪੋਲੀਵਰ ਨੇ ਮਾਰਕ ਕਾਰਨੀ ਦੇ ਯੂਰਪੀਅਨ ਯੂਨੀਅਨ ਦੀ ਸਹਾਇਕ ਮੈਂਬਰੀ ਤੇ ਇਤਰਾਜ਼ ਪ੍ਰਗਟ ਕਰਦਿਆਂ ਭਵਿੱਖ ਵਿਚ ਇਸ ਦੇ ਨਤੀਜੇ ਘਾਤਕ ਹੋਣ ਦੀ ਚਿੰਤਾ ਪ੍ਰਗਟਾਈ ਹੈ। ਪਾਕਿਸਤਾਨ ਦੇ ਕੋਹਾਟ ਜ਼ਿਲ੍ਹੇ ਵਿਚ ਪੁਲਿਸ ਲਾਈਨ ਨੇੜੇ ਸਥਿਤ ਇਕ ਮਸਜਿਦ ਚੋਂ ਅੱਜ ਜੁਮੇ ਦੀ ਨਮਾਜ਼ ਦੌਰਾਨ ਹੋਏ ਆਤਮਘਾਤੀ ਹਮਲੇ ਵਿਚ ਘੱਟੋ ਘੱਟ 16 ਲੋਕ ਮਾਰੇ ਗਏ ਨੇ ਤੇ ਕਈ ਗੰਭੀਰ ਜ਼ਖਮੀ ਨੇ। ਅਧਿਕਾਰੀਆਂ ਨੇ ਹਮਲੇ ਵਿਚ ਮਾਰੇ ਗਏ ਦਸਿਆ ਹੈ ਕਿ ਲੋਕਾਂ ਵਿਚ 5 ਪੁਲਿਸ ਮੁਲਾਜ਼ਮ ਅਤੇ 11 ਆਮ ਨਾਗਰਿਕ ਸ਼ਾਮਲ ਹਨ। ਪੁਲਿਸ ਨੇ ਦਸਿਆ ਹੈ ਕਿ ਜ਼ਖਮੀਆਂ ਵਿਚ ਜ਼ਿਆਦਾਤਰ ਨਮਾਜ਼ੀ ਸਨ ਜੋ ਨਮਾਜ਼ ਪੜ੍ਹਨ ਆਏ। ਅਮਰੀਕਾ ਵਿਚ ਧਾਰਮਿਕ ਸਥਾਨਾਂ ਦੇ ਨੇੜੇ ਬਫਰ ਜ਼ੋਨ ਬਾਰੇ ਬਿੱਲ ਛੇਤੀ ਪਾਸ ਕਰਨ ਦੀ ਮੰਗ। ਅਮਰੀਕੀ ਸੰਸਦ ਮੈਂਬਰਾਂ ਨੇ ਧਾਰਮਿਕ ਸਥਾਨਾਂ ਤੇ ਪ੍ਰੋਗਰਾਮਾਂ ਦੌਰਾਨ 100 ਫੁੱਟ ਦਾ ਪ੍ਰਦਰਸ਼ਨ ਮੁਕਤ ਬਫਰ ਜ਼ੋਨ ਬਣਾਉਣ ਵਾਲੇ ਬਿੱਲ ਨੂੰ ਜਲਦੀ ਪਾਸ ਕਰਨ ਦੀ ਆਵਾਜ਼ ਬੁਲੰਦ ਕੀਤੀ ਹੈ। ਕੈਪੀਟਲ ਹਿੱਲ ਤੇ ਸਿੱਖ, ਹਿੰਦੂ ਅਤੇ ਯਹੂਦੀ ਭਾਈਚਾਰਿਆਂ ਸਮੇਤ 30 ਤੋਂ ਵੱਧ ਗਰੁੱਪ ਬਿੱਲ ਦੀ ਹਮਾਇਤ ਜੁੜੇ। ਕਾਂਗਰਸਮੈਨ ਟੌਮ ਸੂਜੀ ਅਤੇ ਬ੍ਰੈਟ ਨੋਟ ਵੱਲੋਂ ਪੇਸ਼ ਰਾਈਟ ਟੂ ਵਰਸ਼ਿਪ ਐਕਟ ਤਹਿਤ ਧਾਰਮਿਕ ਸੇਵਾਵਾਂ ਸਮੇਂ ਪੂਜਾ ਘਰਾਂ ਦੇ ਆਲੇ ਦੁਆਲੇ ਭਾਵ ਧਾਰਮਿਕ ਅਦਾਰਿਆਂ ਦੇ ਆਲੇ ਦੁਆਲੇ 100 ਫੁੱਟ ਦਾ ਘੇਰਾ ਬਣਾਇਆ ਜਾਵੇਗਾ। ਇਸ ਦੌਰਾਨ ਲੋਕਾਂ ਨੂੰ ਧਾਰਮਿਕ ਸਮਾਗਮਾਂ ਚੋਂ ਜਾਣ ਤੋਂ ਜਾਣ ਬੁੱਝ ਕੇ ਰੋਕਣਾ ਜਾਂ ਵਿਘਨ ਪਾਉਣਾ ਗੈਰ ਕਾਨੂੰਨੀ ਹੋਵੇਗਾ। ਡੈਮੋਕਰੇਟ ਆਗੂ ਸੂਜੀ ਨੇ ਕਿਹਾ ਹੈ ਕਿ ਪੂਜਾ ਕਰਨ ਦੇ ਅਧਿਕਾਰ ਲਈ ਕਿਸੇ ਨੂੰ ਵੀ ਆਪਣੇ ਮੰਦਰ, ਗੁਰਦੁਆਰਾ ਸਾਹਿਬ, ਚਰਚ ਜਾਂ ਮਸਜਿਦ ਚ ਦਾਖਲ ਹੁੰਦੇ ਸਮੇਂ ਡਰਨ ਦੀ ਲੋੜ ਨਹੀਂ ਹੈ। ਰਿਪਬਲਿਕਨ ਸੰਸਦ ਮੈਂਬਰ ਬ੍ਰੈਟ ਨੋਟ ਨੇ ਵੀ ਇਸ ਗੱਲ ਤੇ ਜ਼ੋਰ ਦਿੱਤਾ ਕਿ ਧਾਰਮਿਕ ਆਜ਼ਾਦੀ ਤੇ ਵੱਧ ਰਹੇ ਖਤਰੇ ਸੰਵਿਧਾਨਿਕ ਅਧਿਕਾਰਾਂ ਦੀ ਉਲੰਘਣਾ ਹਨ। ਉਧਰ ਜਮਨ ਤੇ ਕਬਜ਼ੇ ਦੀ ਲੜਾਈ ਭਿਆਨਕ ਤੇਜ਼ ਹੋ ਗਈ ਹੈ। ਜੰਗ ਚੋਂ 63 ਲੋਕ ਮਾਰੇ ਗਏ ਨੇ, 1 ਲੱਖ ਤੋਂ ਵੱਧ ਬੇਘਰ ਦੱਸੇ ਜਾ ਰਹੇ ਨੇ। ਜਮਨ ਇਰਾਨ ਦੇ ਸਮਰਥਿਤ ਹੂਤੀ ਸਾਊਦੀ ਅਰਬ ਦੇ ਸਰਹੱਦੀ ਇਲਾਕਿਆਂ ਤੇ 20 ਮਿਜ਼ਾਈਲਾਂ ਤੇ ਡਰੋਨਾਂ ਨਾਲ ਲਗਾਤਾਰ ਹਮਲੇ ਕਰ ਰਹੇ ਹਨ, ਜਦੋਂ ਕਿ ਸਾਊਦੀ ਫੌਜ ਹੂਤੀ ਦੇ ਕਬਜ਼ੇ ਵਾਲੇ ਇਲਾਕਿਆਂ ਤੇ ਲਗਾਤਾਰ ਹਵਾਈ ਹਮਲੇ ਕਰ ਰਹੀ ਹੈ। ਇਸ ਲੜਾਈ ਵਿਚ ਕੱਲ ਰਾਤ ਦੇ ਬਾਅਦ 24 ਘੰਟਿਆਂ ਵਿਚ 63 ਤੋਂ ਵੱਧ ਲੜਾਕੂ ਅਤੇ ਫੌਜੀ ਮਾਰੇ ਜਾਣ ਦੀ ਖ਼ਬਰ ਹੈ। ਮਾਰੇ ਗਏ 40 ਲੜਾਕੂਆਂ ਵਿਚ ਜ਼ਿਆਦਾਤਰ ਸਾਊਦੀ ਅਰਬ ਦੇ ਹਵਾਈ ਹਮਲਿਆਂ ਦੇ ਸ਼ਿਕਾਰ ਹੋਏ ਦੱਸੇ ਜਾਂਦੇ ਨੇ, ਜਦਕਿ ਲੜਾਈ ਵਿਚ ਜਮਨ ਫੌਜ ਦੇ 23 ਫੌਜੀ ਮਾਰੇ ਗਏ ਹਨ। ਇਸ ਲੜਾਈ ਵਿਚ ਲਾਲ ਸਾਗਰ ਅਤੇ ਬਾਬ ਅਲ ਮਦੇ ਸਟੇਟ ਦੇ ਨੇੜੇ ਦੇ ਇਲਾਕਿਆਂ ਤੇ ਹੂਤੀ ਦਾ ਕਬਜ਼ਾ ਦਿਨੋਂ ਦਿਨ ਮਜ਼ਬੂਤ ਹੋ ਰਿਹਾ ਹੈ। ਇਸ ਦੌਰਾਨ ਜਮਨ ਦੇ ਲੜਾਈ ਤੋਂ ਪ੍ਰਭਾਵਿਤ ਖੇਤਰਾਂ ਤੋਂ ਨਾਗਰਿਕਾਂ ਦਾ ਹਿਜਰਤ ਕਰਨਾ ਵੀ ਲਗਾਤਾਰ ਜਾਰੀ ਹੈ। ਘਰ ਛੱਡ ਕੇ ਸੁਰੱਖਿਆ ਇਲਾਕਿਆਂ ਵਿਚ ਜਾਣ ਵਾਲਿਆਂ ਦੀ ਗਿਣਤੀ 1,25,000 ਨੂੰ ਪਾਰ ਕਰ ਗਈ ਹੈ। ਇਨ੍ਹਾਂ ਵਿਚ ਕਰੀਬ 3,000 ਲੋਕ ਅਦਨ ਦੀ ਖਾੜੀ ਪਾਰ ਕਰਕੇ ਜਿਬੂਤੀ ਪਹੁੰਚ ਗਏ ਹਨ। ਇਸ ਦੌਰਾਨ ਇਰਾਨ ਨੇ ਸਾਊਦੀ ਅਰਬ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਮੱਕਾ ਤੇ ਡਰੋਨ ਦੇ ਹਮਲੇ ਦੀ ਕੋਸ਼ਿਸ਼ ਦੀ ਝੂਠੀ ਅਫਵਾਹ ਨਾ ਫੈਲਾਏ। ਇਸ ਨਾਲ ਮੁਸਲਮਾਨ ਦੇਸ਼ਾਂ ਵਿਚ ਫਿਰਕਾ ਵੰਡੇਗਾ ਤੇ ਇਸਦਾ ਸਾਰੇ ਮੁਸਲਮਾਨ ਜਗਤ ਨੂੰ ਨੁਕਸਾਨ ਹੋਵੇਗਾ। ਉਧਰ ਨਿਊਜ਼ ਏਜੰਸੀ ANI ਅਨੁਸਾਰ ਇਰਾਨ ਨੇ ਸਾਊਦੀ ਅਰਬ ਦੁਆਰਾ ਮੱਕਾ ਤੇ ਹੂਤੀ ਦੇ ਡਰੋਨ ਹਮਲੇ ਦੀ ਕੋਸ਼ਿਸ਼ ਦੀ ਅਫਵਾਹ ਡਾਉਣ ਦੀ ਸਖ਼ਤ ਨਿਖੇਧੀ ਕੀਤੀ ਹੈ। ਕਿਹਾ ਹੈ ਕਿ ਸਾਊਦੀ ਅਰਬ ਇਸ ਮਹੱਤਵਪੂਰਨ ਧਾਰਮਿਕ ਮਸਲੇ ਦਾ ਰਾਜਨੀਤਿਕ ਨਾ ਕਰੇ। ਇਰਾਨੀ ਵਿਦੇਸ਼ ਮੰਤਰੀ ਦੇ ਬੁਲਾਰੇ ਇਸਮਾਇਲ ਬਾਗੇਈ ਨੇ ਕਿਹਾ ਹੈ ਕਿ ਮੱਕਾ ਦੀ ਸੁਰੱਖਿਆ ਸਾਡੇ ਸਾਰਿਆਂ ਲਈ ਵਚਨਬੰਧਤਾ ਹੈ, ਇਸ ਲਈ ਠੋਸ ਸਬੂਤਾਂ ਦੇ ਬਿਨਾਂ ਕਿਸੇ ਵੀ ਤਰ੍ਹਾਂ ਦਾ ਦੋਸ਼ ਨਾ ਲਗਾਇਆ ਜਾਵੇ। ਮੱਕਾ, ਮਦੀਨਾ ਤੇ ਅਲ ਅਕਸਾ ਮਸਜਿਦ ਜਰੂਸ਼ਲਮ ਤੇ ਹਮਲੇ ਦੀ ਕੋਈ ਵੀ ਕੋਸ਼ਿਸ਼ ਜਾਂ ਵਿਚਾਰ ਘੋਰ ਨਿੰਦਣਯੋਗ ਹੈ। ਉਧਰ ਫਿਲੀਪੀਨਸ ਦੇ ਹਾਈ ਸਕੂਲ ਚੋਂ ਤਾਬੜਤੋੜ ਗੋਲੀਬਾਰੀ ਹੋਈ ਹੈ। ਹਮਲਾਵਰ ਸਮੇਤ 3 ਦੀ ਮੌਤ, 8 ਜ਼ਖਮੀ। ਇਲਾਕੇ ਦੇ ਵਿਚ ਫੈਲੀ ਦਹਿਸ਼ਤ। ਦੱਖਣੀ ਫਿਲੀਪੀਨਸ ਦੇ ਅਧਿਕਾਰੀਆਂ ਮੁਤਾਬਕ ਫਿਲੀਪੀਨ ਦੇ ਦੱਖਣੀ ਹਿੱਸੇ ਚੋਂ ਜੂਨ ਤੋਂ ਬਾਅਦ ਗੋਲੀਬਾਰੀ ਦੀ ਇਹ ਤੀਜੀ ਵੱਡੀ ਘਟਨਾ। ਇਸ ਤੋਂ ਪਹਿਲਾਂ ਫਿਲੀਪੀਨਸ ਦੇ ਸਕੂਲ ਚੋਂ ਇਸ ਤਰ੍ਹਾਂ ਦੀਆਂ ਕੋਈ ਵੀ ਘਟਨਾਵਾਂ ਬਹੁਤ ਘੱਟ ਹੁੰਦੀਆਂ ਸਨ। ਘਟਨਾ ਚੋਂ ਪ੍ਰਭਾਵਿਤ ਸਾਰੇ ਲੋਕਾਂ ਦੀ ਉਮਰ 14 ਤੋਂ 17 ਸਾਲ ਦੇ ਵਿਚਕਾਰ ਦੱਸੀ ਗਈ ਹੈ। ਮੇਅਰ ਪਾਲੇਸੀਆ ਮੁਤਾਬਕ ਦੁਪਹਿਰ ਦੇ ਖਾਣੇ ਤੋਂ ਬਾਅਦ ਹਮਲਾਵਰ ਨੇ ਵਿਦਿਆਰਥੀਆਂ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਸਨੇ ਖੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ 10 ਵਿਦਿਆਰਥੀਆਂ ਨੂੰ ਗੋਲੀ ਮਾਰੀ ਸੀ। ਇੱਥੇ ਲਵਾਂਗੇ ਇੱਕ ਬ੍ਰੇਕ। ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਦੇ ਵਿੱਚ ਫਿਰ ਵਾਪਸ ਆਵਾਂਗੇ। ਸੁਣਦੇ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
0: ਇਹ ਆਕਾਸ਼ਵਾਣੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਹੈ। ਖਬਰਾਂ ਨੂੰ ਤੁਸੀਂ ਸੁਣਿਆ, ਜਿਸ ਨੂੰ ਸਪਾਂਸਰ ਕਰ ਰਹੇ ਸਨ ਸਮੋਸਾ ਸਵੀਟਸ ਐਂਡ ਫੈਕਟਰੀ, ਜਿਨ੍ਹਾਂ ਦੀਆਂ ਵੱਖ ਵੱਖ ਸ਼ਾਨਦਾਰ ਲੋਕੇਸ਼ਨਸ ਨੇ। ਸਮੋਸਾ ਹੋਲਸੇਲ ਦੀਆਂ ਕੀਮਤਾਂ ਤੇ ਸਮੋਸਾ ਨਮਕੀਨ ਮਿਠਾਈਆਂ ਤੁਸੀਂ ਲਿਆਉਣੀਆਂ ਨੇ, ਕਹਿ ਕੇ ਤਿਆਰ ਕਰਾਉਣੀ ਹੈ ਭਾਜੀ। ਸਮੋਸਾ ਸਵੀਟਸ ਐਂਡ ਫੈਕਟਰੀ 10970 ਏਅਰਪੋਰਟ ਰੋਡ, 10615 ਬ੍ਰਹਮਣੀ ਰੋਡ ਅਤੇ 1850 ਅਲਬਿਨ ਰੋਡ, ਅਲੀਟ ਬੈਂਕਟ ਹਾਲ ਦੀਆਂ ਸੇਵਾਵਾਂ ਦੇ ਨਾਲ। ਨੰਬਰ ਟੂ ਕਾਲ 416-213-1165। ਔਰ ਇਸ ਦੇ ਨਾਲ ਇਸ ਨੂੰ ਸਪਾਂਸਰ ਕਰ ਰਹੇ ਨੇ ਮਾਲਟਨ ਦੇ ਵਿਚ ਗਹਿਣਿਆਂ ਦਾ ਸ਼ਾਨਦਾਰ ਸ਼ੋਰੂਮ ਅਸ਼ੋਕ ਜਿਲਰ, ਕੰਗਨ ਕੜੇ ਝੁਮਕੇ ਬਾਲੀਆਂ ਜੜਾਊ ਸੈੱਟ, ਖੂਬਸੂਰਤ ਰੈਡੋ ਰੋਲਸ ਦੀਆਂ ਘੜੀਆਂ ਦਾ ਖਜ਼ਾਨਾ ਹੈ ਅਸ਼ੋਕ ਜਿਲਰ। ਜਦੋਂ ਵੀ ਗਹਿਣਾ ਗੱਟਾ ਲੈਣਾ ਹੋਵੇ, ਡਾਇਮੰਡ ਦੀ ਅੰਗੇਜਮੈਂਟ ਰਿੰਗ ਤਿਆਰ ਕਰਾਉਣੀ ਹੋਵੇ, ਅਸ਼ੋਕ ਜਿਲਰ 905-672-4290। ਤਾਜ਼ੀਆਂ ਸਬਜ਼ੀਆਂ ਜੇਕਰ ਤੁਸੀਂ ਖੇਤਾਂ ਦੇ ਵਿਚ ਖੁਦ ਉਗਾਉਂਦੇ ਹੋ ਵਧੀਆ, ਜੇ ਨਹੀਂ ਇਸ ਵਕਤ ਬੀਜ ਸਕੇ ਤਾਂ ਤਾਜ਼ੀਆਂ ਤਾਜ਼ੀਆਂ ਲਹਿੰਦੀਆਂ ਲਹਿੰਦੀਆਂ ਸਬਜ਼ੀਆਂ ਜਿਹੜੀਆਂ ਨੇ ਤੁਸੀਂ ਇਨਸਮਝ ਮਹਿਸੂਸ ਕਰੋਗੇ ਕਿ ਅਸੀਂ ਹੱਥੀ ਤੋੜ ਕੇ ਲਿਆਂਦੀਆਂ ਨੇ, ਜਿਨ੍ਹਾਂ ਦੇ ਵਿਚ ਵੱਖ ਵੱਖ ਤਰ੍ਹਾਂ ਦਾ ਜਿਹੜਾ ਹੈ ਜੀ ਉਹ ਸਬਜ਼ੀਆਂ ਦਾ ਭੰਡਾਰ ਹੈ। ਸ਼ਲਗਮ, ਲੌਕੀ, ਮਿਰਚਾਂ, ਘੀਆ, ਮਟਰ, ਬਤਾਊ, ਮੂਲੀਆਂ, ਸਪੈਸ਼ਲ ਸਟੀਲ, ਸਰਬਲੋ, ਪਿੱਤਲ, ਤਾਂਬਾ, ਮਿੱਟੀ ਦੇ ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ, ਪਲੰਘ, ਮੂੜੇ, ਸਾਈਕਲ, ਤੰਦੂਰ, ਸਰੋਂ ਦਾ ਸਾਗ ਬਣਿਆ ਬਣਿਆ ਮੱਕੀ ਦੀ ਰੋਟੀ ਦੇ ਨਾਲ ਸਪੈਸ਼ਲ ਤਿਆਰ ਕੀਤਾ ਜਾਂਦਾ। ਤੁਸੀਂ ਗੰਦਲਾਂ ਦਾ ਸਾਗ ਲਿਆ ਕੇ ਘਰੇ ਬਣਾਉਣਾ, ਤੁਹਾਡੀ ਮਰਜ਼ੀ। ਗਰੋਸਰੀ ਤੇ ਭਾਰੀ ਸੇਵਿੰਗ ਲਈ 12050 ਏਅਰਪੋਰਟ ਰੋਡ, ਏਅਰਪੋਰਟ ਤੇ ਮੇਫੀਲਡ, ਨੰਬਰ 905-840-9000। ਦਿਸ ਪ੍ਰੋਗਰਾਮ ਪ੍ਰੋਬਲੀ ਸਪੋਂਸਰ ਬਾਏ ਕਾਵਿਆ ਹੋਮੋਕੇਅਰ ਦੇ ਮੀਤਾ ਓਜਾ ਜੀ। ਹੋਮਿਓਪੈਥੀ ਰਾਹੀਂ ਹਰ ਬਿਮਾਰੀ ਦਾ ਇਲਾਜ ਸੰਭਵ ਹੈ। ਜੇਕਰ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪੀੜਤ ਹੋ ਜਿਸਦਾ ਇਲਾਜ ਚਾਹੁੰਦੇ ਹੋ, ਜਿਵੇਂ ਡਾਇਗਨੋਜ਼ ਕਰਕੇ ਤੁਹਾਨੂੰ ਮੈਡੀਸਿਨ ਦੇਣਗੇ, ਉਸਦਾ ਪ੍ਰੋਪਰ ਸੇਵਨ ਕਰਨ ਦੇ ਨਾਲ ਬਿਮਾਰੀ ਕੁਝ ਦਿਨਾਂ ਦੇ ਵਿਚ ਹੀ ਤੁਹਾਡਾ ਸਰੀਰ ਛੱਡਣਾ ਸ਼ੁਰੂ ਕਰ ਦੇਵੇਗੀ, ਭਾਵ ਬਿਮਾਰੀ ਖਤਮ। ਖਾਬਿਆ ਹੋਮੋਕੇ, ਨੰਬਰ ਟੂ ਕਾਲ 647-60-2779, ਟੈਨ ਖੋਟਲ ਬੁਲੇਵਾਰਡ, ਏਅਰਪੋਰਟ ਦੇ ਨਜ਼ਦੀਕ, ਯੂਨਿਟ 104 ਚ ਵਾਕਿਆ ਨੇ। ਫਾਰਮ ਚ ਕੰਮ ਕਰਨਾ ਚਾਹੁੰਦੇ ਹੋ, ਅਜੈਬ ਸਿੰਘ ਸਹੋਤਾ ਜੀ ਮਿਲਟਨ, ਕੈਲਡਨ, ਬ੍ਰੈਮਟਨ, ਮਾਲਟਨ, ਮਿਸੀਸਾਗਾ ਦੇ ਵਿਚੋਂ ਘਰੋਂ ਪਿਕ ਕਰਦੇ ਨੇ, ਘਰੇ ਡਰਾਪ ਕਰਦੇ ਨੇ, ਵਾਪਸੀ ਤੇ ਸ਼ਾਮ ਨੂੰ ਤੁਹਾਡੇ ਖੀਸੇ ਦੇ ਵਿਚ ਡਾਲਰ ਹੁੰਦੇ ਨੇ, ਤੁਹਾਡੀ ਮਿਹਨਤ ਦੀ ਕਮਾਈ। ਅਜੈਬ ਸਿੰਘ ਸਹੋਤਾ ਜੀ ਨੂੰ 416-561-8241-658-8882 ਤੇ ਕਾਲ, ਫਾਰਮਾਂ ਦੇ ਵਿਚ ਕੰਮ ਕਰਕੇ ਪੈਸੇ ਕਮਾਉਣ ਲਈ ਤੁਸੀਂ ਕਰ ਸਕਦੇ ਹੋ। ਐਚ ਕੇ ਮੂਵਰਸ, ਤੁਹਾਡਾ ਕਿਸੇ ਵੀ ਤਰ੍ਹਾਂ ਦਾ ਮੂਵਿੰਗ ਦਾ ਕੰਮ ਹੈ ਕਰਾਉਣਾ, ਤੁਸੀਂ ਸਪੈਸ਼ਲ ਮੂਵਿੰਗ ਹੈ, ਲੌਂਗ ਡਿਸਟੈਂਸ ਮੂਵੀ ਹੈ, ਆਲ ਓਵਰ ਕੈਨੇਡਾ ਦੇ ਵਿਚ ਮੂਵਿੰਗ ਦਾ ਕੰਮ ਕਰਾਉਣਾ, ਹੈਵੀ ਡਿਊਟੀ ਸਟਾਫ ਹੈ, ਤੁਹਾਡਾ ਕੀਮਤੀ ਸਮਾਨ ਫੁੱਲਾਂ ਵਾਂਗੂ ਵਰੈਪ ਕਰਕੇ ਇਕ ਦੂਜੀ ਜਗ੍ਹਾ ਤੇ ਪਹੁੰਚਾਉਂਦੇ ਨੇ, ਰੈਜੀਡੈਂਸ਼ੀਅਲ, ਕਮਰਸ਼ੀਅਲ, ਲੌਂਗ ਡਿਸਟੈਂਸ, ਲੇਬਰ ਸਰਵਿਸ, ਜੰਕਰ ਮੂਵ, ਸਪੈਸ਼ਲ ਮੂਵਿੰਗ, ਪੈਕੇਜ ਸਰਵਿਸ, ਕਾਰਗੋ ਸਰਵਿਸ, ਸਟੋਰੇਜ ਸਰਵਿਸ, 140 ਐਡਵਾਂਸ ਬੁਲੇਵਾਰਡ, ਯੂਨਿਟ ਨੰਬਰ 10, ਐਚ ਕੇ ਮੂਵਰਸ ਦੇ ਵੀਰ ਹਰਮਿੰਦਰ ਹੈਰੀ ਜੀ ਨੂੰ ਕਾਲ ਕਰ ਸਕਦੇ ਹੋ। ਨੰਬਰ ਟੂ ਕਾਲ 416-526-6004-416-524-6704। ਲਵਾਂਗੇ ਛੋਟੀ ਜੀ ਬ੍ਰੇਕ। ਬ੍ਰੇਕ ਤੋਂ ਪਹਿਲਾਂ ਦੱਸ ਦਈਏ ਕਿ IPTV ਬਾਕਸ ਦੀ ਸਰਵਿਸ 12 ਮਹੀਨਿਆਂ ਦਾ $100 ਤੇ 2 ਦਿਨ ਦਾ ਟ੍ਰਾਇਲ ਫ੍ਰੀ। ਨੰਬਰ ਟੂ ਕਾਲ 647-554-5859। ਜੇਕਰ ਤੁਸੀਂ ਪੀਜ਼ਾ ਖਾਣ ਦੇ ਸ਼ੌਕੀਨ ਹੋ ਤਾਂ ਪੀਜ਼ਾ ਮਸ਼ੀਨ ਜਿਹੜਾ ਹੈ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ ਤੇ ਅੱਜ ਦੀਆਂ ਜਿਹੜੀਆਂ ਨੇ ਡੀਲਸ ਤੁਹਾਨੂੰ ਸਾਂਝੀਆਂ ਕਰਦੇ ਆ ਪੀਜ਼ਾ ਮਸ਼ੀਨ ਦੀਆਂ। 2 ਫਿਲੋਸਫਰ ਟੇਲ, ਬ੍ਰੈਂਪਟਨ ਹਾਸਪਿਟਲ, 373 ਸਟੀਲ ਸਟੀਲ ਅਤੇ ਮਿਕਲੋਗਲਨ ਤੇ ਤੁਸੀਂ 2 ਲਾਰਜ ਪੀਜ਼ਾਜ਼ ਵਿਦ ਫੂਡ ਟੋਪਿੰਗ ਈਚ $24.99 ਦੇ ਵਿਚ ਪਿਕ ਕਰ ਸਕਦੇ ਹੋ ਜੀ। ਨੰਬਰ ਟੂ ਕਾਲ 905-490-1222 ਤੇ ਕਾਲ ਕੀਤਾ ਜਾ ਸਕਦਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
2: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
3: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ। ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਅ ਪੂਰੇ ਕਰਾਂਗੀ।
4: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬੜਾ ਦਿਆਂ।
3: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜੁਐਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ। ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
4: ਹਾਂ, ਨਾਲੇ ਮੈਂ ਸਾਰੇ ਦੀਆਂ ਬਾਹਾਂ ਵੀ ਤਾਂ ਵਿੰਗੀਆਂ ਕਰਨੀਆਂ ਨੇ। 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
3: ਤੇ ਮੇਰੇ ਜੀਜੇ ਲਈ ਘੜੀ?
4: ਆਹੋ, ਅਸ਼ੋਕ ਜੁਐਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
3: ਚਲੋ ਫਿਰ ਛੇਤੀ ਚਲੋ ਅਸ਼ੋਕ ਜੁਐਲਰ 719 ਏਅਰਪੋਰਟ ਰੋਡ ਮਾਲਟਨ ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi.
2: ਹੈ ਟਾਟਾ ਆਟੋ ਇਲੈਕਟ੍ਰਿਕ ਆ ਇੱਥੇ ਹਰ ਤਰ੍ਹਾਂ ਦੀ ਕਾਰ ਵੈਨ ਟਰੱਕ ਅਤੇ ਐਕਸਯੂਵੀ ਦੇ ਸਟਾਰਟਰ ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ ਟਾਟਾ ਆਟੋ ਇਲੈਕਟ੍ਰਿਕ ਆ ਸਟਾਰਟਰ ਅਲਟਰਨੇਟਰ ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555 416-740-5555 ਟਾਟਾ ਆਟੋ ਇਲੈਕਟ੍ਰਿਕ
3: ਸਿਆਣੇ ਕਹਿੰਦੇ ਨੇ ਵਿਆਹ ਦਾ ਲੱਡੂ ਜੋ ਖਾਏ ਉਹ ਪਛਤਾਏ ਜੋ ਨਾ ਖਾਏ ਉਹ ਵੀ ਪਛਤਾਏ
4: ਪਰ ਇੱਕ ਲੱਡੂ ਖਾ ਕੇ ਕੋਈ ਨਹੀਂ ਪਛਤਾਉਂਦਾ ਉਹ ਹੈ ਜੀ ਸਵੀਟ ਮਹਿਲ ਦਾ ਲੱਡੂ
3: ਜਿਸ ਵਿੱਚ ਹੈ ਪਿਆਰ ਦੀ ਮਿਠਾਸ ਕਈ ਸਾਲਾਂ ਦਾ ਵਿਸ਼ਵਾਸ ਖਾਲਸ ਸਮੱਗਰੀ ਨਾਲ ਤਿਆਰ ਤਾਜ਼ੀਆਂ ਮਿਠਾਈਆਂ ਅਤੇ ਖਾਣੇ
5: ਥੋੜਾ ਖਾਓ ਵਧੀਆ ਖਾਓ ਸਵੀਟ ਮਹਿਲ ਨਾਲ ਜਸ਼ਨ ਮਨਾਓ
3: ਜਾਂ ਅੱਜ ਹੀ ਪਹੁੰਚੋ 680 ਰੈਕਸਡੇਲ ਬੁਲੇਵਾਰਡ ਯੂਨਿਟ 9 ਨੀਅਰ ਹਾਈਵੇ 426 6791991
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਰੂਆ ਆਈ ਐਮ ਅ ਲੋਇਰ ਐਟ ਨੈਨੋਆ ਐਂਡ ਯੂਐਫਏ ਲੋਇਰਸ
7: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ ਸਲਿਪ ਐਂਡ ਫਾਲ ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ ਪਲੀਜ਼ ਲੈਟ ਅਸ ਨੋ ਵੀ ਕੈਨ ਹੈਲਪ
6: ਸਾਨੂੰ ਕੰਟੈਕਟ ਕਰੋ ਸਾਡਾ ਫੋਨ ਨੰਬਰ ਹੈਗਾ ਆ 647-793-6889
8: HK Movers, home, offices, apartments and delivery, big or small, we move it all.
9: HK Movers,
8: local and long distance, we also ship cars, Kailor Transport and moving services.
9: For service with a smile, give us a call.
8: Call Mr. Harminder 416-524-6704.
9: 416-524-6704.
8: Visit 140 Advance Boulevard, Unit Number 10, Brampton.
10: Long distance moving specialist,
8: HK Movers.
11: HK Movers.
12: Brampton ਵਾਲਿਓ ਤਿਆਰ ਹੋ ਜਾਓ ਬੁਲਟ ਮੋਟਰਸਾਈਕਲ ਜਿੱਤਣ ਲਈ ਕਿਉਂਕਿ ਤੁਹਾਡੇ ਸ਼ਹਿਰ ਵਿੱਚ ਨਵੇਂ ਗ੍ਰੋਸਰੀ ਸਟੋਰ ਅਨਾਜ ਮਾਰਟ ਦੀ ਹੋ ਰਹੀ ਹੈ ਗ੍ਰੈਂਡ ਓਪਨਿੰਗ
13: ਅੱਜ ਹੀ ਅਨਾਜ ਮਾਰਟ ਤੇ ਆਓ $100 ਦੀ ਸ਼ਾਪਿੰਗ ਕਰੋ ਤੇ ਲੱਕੀ ਡਰਾ ਵਿੱਚ ਐਂਟਰੀ ਪਾਓ ਤੇ ਤੁਸੀਂ ਜਿੱਤ ਸਕਦੇ ਹੋ ਰਾਇਲ ਇਨਫੀਲਡ ਮੋਟਰਸਾਈਕਲ LED TV ਏਅਰ ਫਰਾਇਰ ਤੇ ਹੋਰ ਵੀ ਬਹੁਤ ਸਾਰੇ ਐਕਸਾਈਟਿੰਗ ਪ੍ਰਾਈਜ਼
12: ਵਿਜ਼ਿਟ ਅਨਾਜ ਮਾਰਟ 6141 ਮੇਫੀਲਡ ਰੋਡ ਯੂਨਿਟ 42A ਬ੍ਰੈਂਟਨ ਕਾਲ 905-928-8557

0: ਸਵੀਟ ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕਪੈਸਿਟੀ, ਡਿਲੀਸ਼ੀਅਸ ਫੂਡ, ਖੁੱਲੀ ਡੁੱਲੀ ਪਾਰਕਿੰਗ, ਬਿਊਟੀਫੁਲ ਐਂਬੀਅੰਸ, ਮੀਟਿੰਗ, ਵਿਆਹ, ਬਰਥਡੇ ਪਾਰਟੀ, ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ, ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ, ਵੌਨ। ਫਾਰ ਬੁਕਿੰਗ ਕਾਲ 416-433-9191।
1: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
2: ਬਾਬਾ ਜੀ, ਮੇਰਾ ਵਿਆਹ ਨਹੀਂ ਹੋ ਰਿਹਾ, ਕੋਈ ਮੰਤਰ ਤਾਂ ਫੂਕੋ ਬੱਚੇ ਤੇ।
3: 647-88-6000।
2: ਬਾਬਾ ਜੀ, ਆ ਕਿਹੜਾ ਮੰਤਰ ਹੈ?
3: ਬੱਚਾ, ਇਹ ਨੰਬਰ ਚਮਤਕਾਰੀ ਹੈ, ਜਿਹਨੇ ਮਿਲਾਇਆ ਉਹਦੀ ਸਮਝੋ ਵਿਆਹ ਦੀ ਤਿਆਰੀ ਹੈ।
2: ਪੱਕੀ ਗੱਲ ਬਾਬਾ ਜੀ?
3: ਬਾਬੇ ਦਾ ਘਰ ਵੀ ਇਹਨਾਂ ਨੇ ਵਸਾਇਆ, NRI ਮੈਰਿਜ ਬਿਊਰੋ।
4: ਹਰ ਕਾਸਟ ਅਤੇ ਹਰ ਪ੍ਰੋਫਾਈਲ ਦੇ ਰਿਸ਼ਤੇ ਲਈ ਭਰੋਸੇ ਦਾ ਨਾਮ NRI ਮੈਰਿਜ ਬਿਊਰੋ। ਕਾਲ 647-88-6000 ਔਰ ਵਿਜ਼ਿਟ NRIMB.com।
5: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੁਆਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੀ ਰੱਖੋ। ਟਾਪ ਚੁਆਇਸ ਇਲੈਕਟ੍ਰੋਨਿਕਸ, 16 ਇੰਟਰਮਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045, 9057990045। ਟਾਪ ਚੁਆਇਸ ਇਲੈਕਟ੍ਰੋਨਿਕਸ।
6: ਭੈਣ ਜੀ, ਵਿਆਹ ਦੀ ਭਾਜੀ ਦਾ ਤੇ ਸਵਾਦ ਹੀ ਆ ਗਿਆ, ਭਲਾ ਇੰਡੀਆ ਤੋਂ ਆਈ?
7: ਓ ਨਾ ਜੀ, ਇਹ ਤਾਂ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਬਣਵਾਈ,
8: ਜਿੱਥੇ ਤੁਹਾਨੂੰ ਮਿਲੇਗੀ ਹਰ ਤਰ੍ਹਾਂ ਦੀ ਮਿਠਾਈ।
9: ਇਹਨਾਂ ਦੀ ਕਲੀਨ ਐਂਡ ਹਾਈਜੀਨਿਕ ਫੈਕਟਰੀ ਚ ਹਰੇਕ ਮਿਠਾਈ ਬੜੇ ਪਿਆਰ ਨਾਲ ਬਣਾਈ ਜਾਂਦੀ ਹੈ, ਪਿਓਰ ਐਂਡ ਫਰੈਸ਼ ਇਨਗਰੀਡੀਐਂਟਸ ਦੇ ਨਾਲ।
8: ਅਵੇਲੇਬਲ ਐਟ ਆਲ 3 ਲੋਕੇਸ਼ਨ। ਵਿਆਹ ਸ਼ਾਦੀ ਤੇ ਖਾਸ ਪ੍ਰਬੰਧ ਹੈ, ਤੁਸੀਂ ਆਪਣੇ ਵਿਆਹ ਜਾਂ ਇਵੈਂਟ ਦੀ ਡੇਟ ਫਿਕਸ ਕਰੋ, ਬਾਕੀ ਸਮੋਸਾ ਐਂਡ ਸਵੀਟ ਫੈਕਟਰੀ ਦੀ ਤਿਆਰੀ ਪੂਰੀ ਹੈ। ਕਾਲ ਐਟ 416-213-1165, 416-213-1165। ਸਮੋਸਾ ਐਂਡ ਸਵੀਟ ਫੈਕਟਰੀ।
5: ਪੀਲ ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 6476481847, 647-648-1847। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ। ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲਸ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859, 647-554-5059।
10: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094, Monday to Friday 11 AM to 12 PM and 6 PM to 10 PM। ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
11: ਪੰਜਾਬੀ ਦਿਲ, ਅੰਗਰੇਜ਼ੀ ਵਾਈ, CJMR is back alive, CJMR 1320। ਆ ਗਿਆ ਹੋਏ, ਛਾ ਗਿਆ ਹੋਏ।
12: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਤੁਸੀਂ ਸ਼ੁੱਕਰਵਾਰ ਦੀ ਮਹਿਫਲ ਨਾਲ ਜੁੜੇ ਹੋਏ ਹੋ। ਬਹੁਤ ਜਲਦੀ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਹਾਜ਼ਰ ਹੋਣਗੇ ਅੱਜ ਦੇ ਪ੍ਰੋਗਰਾਮ ਦੇ ਵਿਚ ਹੈਲਥ ਟਿਪਸ ਲੈ ਕੇ। ਮੀਤਾ ਓਜਾ ਜੀ ਕਾਵਿਆ ਹੋਮ ਕੇਅਰ ਤੋਂ ਹਾਜ਼ਰ ਹੁੰਦੇ ਨੇ, ਉਨ੍ਹਾਂ ਨਾਲ ਵੀ ਗੱਲਬਾਤ ਹੋਵੇਗੀ। ਤੁਸੀਂ ਸਾਨੂੰ ਫੀਡਬੈਕ ਦੇ ਕੇ ਆਪਣੇ ਬਹੁਤ ਵੱਡੀ ਤਾਦਾਦ ਦੇ ਵਿਚ ਸਾਸੀ ਤੁਹਾਡੇ ਧੰਨਵਾਦੀ ਆ। ਔਰ ਤੁਸੀਂ ਜੋ ਸਾਨੂੰ ਵੱਖ ਵੱਖ ਏਰੀਏ ਦੇ ਵਿਚੋਂ ਜੋ ਸਾਡਾ ਟਾਵਰ ਇੱਕ ਤੋਂ ਦੂਜੀ ਥਾਂ ਤੇ ਮੂਵ ਹੋਇਆ ਉਸ ਦੇ ਉੱਤੇ ਜੋ ਤੁਹਾਡਾ ਪ੍ਰਤੀਕਰਮ ਆਇਆ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਸਾਨੂੰ ਬਾਗੋ ਬਾਗ ਕੀਤਾ ਹੋਇਆ ਦੂਰ ਦਰੇਡਿਆਂ ਤੋਂ, ਜਿਨ੍ਹਾਂ ਥਾਵਾਂ ਤੇ ਕਦੀ CJMR 1320 ਭਾਵਾਂ ਕਿ 70 ਸਾਲ ਤੋਂ ਚੱਲਦਾ ਆ ਰਿਹਾ ਤੇ ਇਧਰ ਮਾਰਕਮ ਸਕਾਰਬੋਰ ਵਾਲੇ ਪਾਸੇ ਪਹਿਲੀ ਵਾਰ ਹੈ ਕਿ ਤੁਹਾਡੀਆਂ ਬਹੁਤ ਸਾਰੀਆਂ ਫੋਨ ਕਾਲਸ ਆਈਆਂ ਨੇ। ਵਪਾਰੀ ਸੱਜਣਾਂ ਨੇ ਵੀ ਸਾਨੂੰ ਬਹੁਤ ਸਾਰੀਆਂ ਬੈਸਟ ਵਿਸ਼ਿਸ ਭੇਜੀਆਂ ਨੇ, ਬਹੁਤ ਸਾਰੇ ਨਾਮ ਨੇ, ਕੱਲਾ ਕੱਲਾ ਲੈਣ ਲੱਗੇ ਤੇ ਕੋਈ ਵਿਸਰ ਵੀ ਸਕਦਾ। ਗੋਲਫ ਤੋਂ ਕਾਲ ਆਉਣੀ ਔਰ ਪਿਕਰਿੰਗ ਏਜੈਕਸ ਤੋਂ ਕਾਲ ਆਉਣੀ ਸਾਡੇ ਲਈ ਮਾਣ ਵਾਲੀ ਗੱਲ ਹੈ। ਔਰ ਇਸ ਤੋਂ ਇਲਾਵਾ ਇਧਰ ਨੈਗਰਾ ਫਾਲ ਬਫਲੋ ਤੋਂ ਕਾਲਾਂ ਆਉਣੀਆਂ, ਔਰ ਵਾਹਨ ਦੀ ਏਰੀਏ ਦੇ ਵਿਚ ਵੀ ਇਹ ਸ਼ਾਮ ਨੂੰ ਬਹੁਤ ਘੱਟ ਸੁਣਾਈ ਦਿੰਦਾ ਸੀ, ਦੁਪਹਿਰੇ ਤਾਂ ਟੱਲੀ ਵਾਂਗੂ ਟਣਕਦਾ। ਮੈਂ ਖੁਦ ਵੀ ਜਾ ਕੇ ਵੇਖ ਗਿਆ ਈਟੋ ਬੀਕੋ ਦੇ ਵਿਚ। ਇਸ ਤੋਂ ਇਲਾਵਾ ਟੋਰਾਂਟੋ ਡਾਊਨ ਟਾਊਨ ਔਰ ਨੈਗਰਾ ਫਾਲ ਬਫਲੋ ਸੈਂਟ ਕੈਥਰੀਨ ਬਰਲਿੰਗਟਨ ਹਮਿਲਟਨ ਇਹ ਜਿਹੜੇ ਏਰੀਆ ਨੇ ਇਨ੍ਹਾਂ ਦੇ ਵਿਚ ਵੀ ਤੁਸੀਂ ਸਾਨੂੰ ਸੁਣਦੇ ਹੋ। ਬੈਰੀ ਵਾਲੇ ਪਾਸਿਓਂ ਕਾਲ ਆਉਣੀ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ, ਤੇ ਹੋਰ ਵੱਖ ਵੱਖ ਏਰੀਏ ਦੇ ਵਿਚੋਂ ਤੁਹਾਡੀਆਂ ਜਿਹੜੀਆਂ ਫੀਡਬੈਕਸ ਆ ਰਹੀਆਂ ਨੇ ਉਸ ਸਭ ਲਈ ਅਸੀਂ ਤਹਿ ਦਿਲ ਤੋਂ ਧੰਨਵਾਦੀ ਹਾਂ। YouTube, Facebook ਦੇ ਰਾਹੀਂ ਤੁਸੀਂ ਸੁਣਦੇ ਹੋ, ਦੇਖਦੇ ਹੋ, ਸਬਸਕ੍ਰਾਈਬ ਕਰਕੇ ਬੈਲ ਬਟਨ ਆਨ ਕਰ ਲੈਣਾ। ਰੰਗਲਾ ਪੰਜਾਬ ਦਿੱਤੇ CJMR 1320 AM ਦਾ ਐਪ ਡਾਊਨਲੋਡ ਕਰ ਲਓ। ਔਰ ਇੱਕ ਤੁਹਾਡੇ ਵੱਲੋਂ ਸਾਨੂੰ ਬਾਰ ਬਾਰ ਫੋਨ ਕਾਲਸ ਆ ਰਹੀਆਂ ਨੇ ਕਿ ਬਾਈ ਜੀ ਦੱਸੋ ਨਵੇਂ ਹੋਸਟ ਜਾਂ ਕਿਹੜੇ ਕਿਹੜੇ ਹੋਸਟ ਆ ਰਹੇ ਨੇ। ਸਾਡੇ ਵਾਸਤੇ ਸਾਰਿਆਂ ਲਈ ਜਿਹੜੇ ਨੇ ਉਹ ਦਰਵਾਜ਼ੇ ਖੁੱਲ੍ਹੇ ਨੇ, ਸਾਰਿਆਂ ਵਾਸਤੇ ਦਰਵਾਜ਼ੇ CJMR 1320 ਦੇ, ਜਿਵੇਂ 70 ਸਾਲ ਤੋਂ ਚੱਲਦਾ ਆ ਰਿਹਾ। ਸਿਰਫ ਕੋਈ ਫਰਕ ਨਹੀਂ ਹੈ, ਨੰਬਰਾਂ ਦਾ ਫਰਕ ਹੋਊਗਾ। ਨੰਬਰ ਵੀ ਜਿਹੜੇ ਨੇ ਆਈ ਥਿੰਕ ਪਹਿਲੀ ਤਰੀਕ ਤੋਂ ਅਸੀਂ ਪੁਰਾਣੇ ਨੰਬਰ 905-338-1320, 905-271-1320 CJMR ਦੀ ਵੈਬਸਾਈਟ, ਸਾਰਾ ਕੁਝ ਉਹੀ ਹੋਵੇਗਾ। ਥੋੜਾ ਜਿਹਾ ਇੰਤਜ਼ਾਰ ਕਰਨਾ ਪੈਣਾ ਕਿਉਂਕਿ ਟੈਸਟਿੰਗ ਪੀਰੀਅਡ ਹੈ ਔਰ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਨੇ ਬਿਰਤੀਆਂ, ਲੋਕਾਂ ਦੀਆਂ ਸੋਚਾਂ ਵੀ ਨਾਲ ਨਾਲ ਟੈਸਟ ਹੋ ਰਹੀਆਂ ਨੇ। ਸੋ ਮੁਬਾਰਕ ਹੈ ਸਭ ਨੂੰ। ਸੋ ਲਓ ਰੰਗਲਾ ਪੰਜਾਬ ਰੇਡੀਓ ਪ੍ਰੋਗਰਾਮ ਦੇ ਵਿਚ ਹੁਣ ਪੇਸ਼ ਕਰਾਂਗੇ ਪੰਜਾਬ ਤੋਂ ਖ਼ਬਰਾਂ, ਜਿਸ ਨੂੰ ਲੈ ਕੇ ਹਾਜ਼ਰ ਨੇ ਚਰਨਜੀਤ ਸਿੰਘ ਜੀ ਜੋਗੀ, ਤੁਹਾਡੀ ਸੇਵਾ ਦੇ ਵਿਚ ਕੁਝ ਇਸ ਪ੍ਰਕਾਰ।
13: ਖਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ, ਮੈਂ ਹਾਂ ਚਰਨਜੀਤ ਜੋਗੀ। ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਆਓ ਪਹਿਲਾਂ ਇੱਕ ਨਜ਼ਰ ਮਾਰੀਏ ਅੱਜ ਦੀਆਂ ਖਾਸ ਖਾਸ ਖਬਰਾਂ ਤੇ। ਪਾਕਿਸਤਾਨ ਦੇ ਕੋਹਾਰ ਦੇ ਵਿਚ ਨਮਾਜ਼ ਦੇ ਦੌਰਾਨ ਮਸਜਿਦ ਨੇੜੇ ਹੋਇਆ ਧਮਾਕਾ, 16 ਲੋਕਾਂ ਦੀ ਗਈ ਜਾਨ। DM ਖੁਦਕੁਸ਼ੀ ਮਾਮਲਾ, ਸਾਬਕਾ ਮੰਤਰੀ ਭੁੱਲਰ ਦੇ ਪਿਤਾ ਤੇ PA ਦੀ ਅਗਾਊਂ ਜ਼ਮਾਨਤ ਹਾਈਕੋਰਟ ਵੱਲੋਂ ਹੋਈ ਰੱਦ। ਫਰੀਦਕੋਟ ਦੇ ਵਿਚ 2 ਕੈਨੇਡਾ ਸਮੇਤ ਕੈਨੇਡਾ ਦਾ PR ਨੌਜਵਾਨ ਗ੍ਰਿਫ਼ਤਾਰ, ਜਾਂਚ ਜਾਰੀ। ਹਰਬੀਰ ਕਤਲਕਾਂਡ ਦੇ ਵਿਚ ਅਦਾਲਤ ਦਾ ਵੱਡਾ ਫੈਸਲਾ, ਦੋਸ਼ੀ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ। 19 ਸਤੰਬਰ ਤੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿਚ ਸ਼ੁਰੂ ਕਰੇਗੀ ਆਪਣੀ ਚੋਣ ਮੁਹਿੰਮ। ਹੁਣ ਖਬਰਾਂ ਤਫਸੀਲ ਦੇ ਨਾਲ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਕੋਹਾਰ ਜ਼ਿਲ੍ਹੇ ਦੇ ਵਿਚ ਪੁਲਿਸ ਲਾਈਨ ਦੇ ਵਿਚ ਸਥਿਤ ਇਕ ਮਸਜਿਦ ਨੇੜੇ ਧਮਾਕੇ ਦੇ ਵਿਚ ਘੱਟੋ ਘੱਟ 16 ਲੋਕਾਂ ਦੀ ਜਾਨ ਜਾਣ ਦਾ ਸਮਾਚਾਰ ਮਿਲਿਆ ਅਤੇ ਇਸ ਧਮਾਕੇ ਦੇ ਵਿਚ 50 ਤੋਂ ਵੱਧ ਲੋਕ ਜ਼ਖਮੀ ਵੀ ਦੱਸੇ ਗਏ ਨੇ। ਮਿਲੀ ਜਾਣਕਾਰੀ ਦੇ ਮੁਤਾਬਕ ਇਹ ਧਮਾਕਾ ਪੁਲਿਸ ਲਾਈਨਾਂ ਦੇ ਅਹਾਤੇ ਦੇ ਅੰਦਰ ਸਥਿਤ ਮਸਜਿਦ ਦੇ ਨੇੜੇ ਹੋਇਆ ਹੈ। ਸਥਾਨਕ ਮੀਡੀਆ ਇਸ ਹਮਲੇ ਨੂੰ ਆਤਮਘਾਤੀ ਹਮਲਾ ਦੱਸ ਰਿਹਾ ਹੈ। ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਬੰਬ ਧਮਾਕੇ ਤੋਂ ਬਾਅਦ ਮਸਜਿਦ ਦੇ ਬਾਹਰ ਵੀ ਗੋਲੀਬਾਰੀ ਹੋਈ ਹੈ। ਹਾਲਾਂਕਿ ਇਹ ਖੁਲਾਸਾ ਨਹੀਂ ਹੋਇਆ ਕਿ ਹਮਲਾ ਕਿਸ ਅੱਤਵਾਦੀ ਸੰਗਠਨ ਵੱਲੋਂ ਕੀਤਾ ਗਿਆ। ਇਸ ਹਮਲੇ ਦੇ ਵਿਚ ਵਿਸਫੋਟਕ ਦੇ ਨਾਲ ਭਰੀ ਇਕ ਗੱਡੀ ਮਸਜਿਦ ਦੇ ਗੇਟ ਦੇ ਨਾਲ ਟਕਰਾਈ, ਜਿਸ ਕਾਰਨ ਇਕ ਸ਼ਕਤੀਸ਼ਾਲੀ ਧਮਾਕਾ ਹੋਇਆ ਜਿਸ ਦੇ ਨਾਲ ਮਸਜਿਦ ਦੇ ਬਾਹਰ ਇਕ ਵੱਡਾ ਟੋਆ ਬਣ ਗਿਆ। ਪੁਲਿਸ ਨੇ ਕਿਹਾ ਕਿ ਜ਼ਖਮੀਆਂ ਦੇ ਵਿਚ ਪੁਲਿਸ ਕਰਮਚਾਰੀ ਵੀ ਸ਼ਾਮਲ ਨੇ। ਪੰਜਾਬ ਵੇਅਰ ਹਾਊਸ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਖੁਦਕੁਸ਼ੀ ਮਾਮਲੇ ਦੇ ਵਿਚ ਫਰਾਰ ਚੱਲ ਰਹੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪਿਤਾ ਸੁਖਦੇਵ ਸਿੰਘ ਅਤੇ PA ਦਿਲਬਾਗ ਸਿੰਘ ਦੀ ਅਗਾਊਂ ਜ਼ਮਾਨਤ ਦੀ ਪਟੀਸ਼ਨ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਹੈ। ਪੰਜਾਬ ਵੇਅਰ ਹਾਊਸ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਨੇ ਵੀਡੀਓ ਬਣਾਉਂਦਿਆਂ ਜ਼ਹਿਰੀਲਾ ਪਦਾਰਥ ਨਿਕਲ ਕੇ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ਦੇ ਵਿਚ ਤਤਕਾਲੀ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਤੇ PA ਦਿਲਬਾਗ ਸਿੰਘ ਤੇ ਕਥਿਤ ਤੌਰ ਤੇ ਕੁੱਟਮਾਰ ਕਰਨ ਦੇ ਦੋਸ਼ ਲੱਗੇ ਸਨ। ਰੰਧਾਵਾ ਦੀ ਖੁਦਕੁਸ਼ੀ ਦੇ ਮਾਮਲੇ ਵਿਚ ਅੰਮ੍ਰਿਤਸਰ ਪੁਲਿਸ ਨੇ ਤਿੰਨਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਤੋਂ ਬਾਅਦ ਲਾਲਜੀਤ ਭੁੱਲਰ ਨੂੰ ਮੰਤਰੀ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇਣਾ ਪਿਆ ਸੀ। ਬਾਅਦ ਵਿਚ ਉਨ੍ਹਾਂ ਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ। ਇਸ ਦੌਰਾਨ ਮ੍ਰਿਤਕ ਜ਼ਿਲ੍ਹਾ ਮੈਨੇਜਰ ਦੀ ਪਤਨੀ ਉਪਿੰਦਰ ਕੌਰ ਜੌਲੀ ਨੇ ਮਾਮਲੇ ਦੀ CBI ਜਾਂਚ ਦੀ ਮੰਗ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿਚ ਇਕ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਹਾਲ ਹੀ ਦੇ ਵਿਚ ਵਾਪਸ ਲੈ ਲਿਆ ਗਿਆ।
14: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਿਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਹੋਵੇ ਜਾਂ ਬਾਏ ਕਰਨਾ ਹੋਵੇ, ਕਮਰਸ਼ੀਅਲ ਵਿਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਅਰਸ਼ ਚਾਵਲਾ 416-303-1515।
13: ਫਰੀਦਕੋਟ ਦੇ ਵਿਚ 19 ਸਤੰਬਰ ਤੋਂ ਸ਼ੁਰੂ ਹੋਣ ਵਾਲੇ 5 ਰੋਜ਼ਾ ਬਾਬਾ ਫਰੀਦ ਆਗਮਨ ਪੁਰਬ ਤੋਂ ਪਹਿਲਾਂ ਕਾਊਂਟਰ ਇੰਟੈਲੀਜੈਂਸ ਵੱਲੋਂ ਕਾਰਵਾਈ ਕਰਦਿਆਂ 2 ਗ੍ਰਨੇਡਾ ਸਮੇਤ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤੈ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਗੁਰੂ ਅਰਜਨ ਦੇਵ ਨਗਰ ਵਾਸੀ ਨਵਜੋਤ ਸਿੰਘ ਉਰਫ ਨਵ ਵਜੋਂ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਨੌਜਵਾਨ ਕੈਨੇਡਾ ਦਾ PR ਹੈ ਔਰ ਉਸਦੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ ਦੇ ਨਾਲ ਸੰਪਰਕ ਹੋਣ ਦਾ ਵੀ ਖਦਸ਼ਾ ਹੈ। ਪੁਲਿਸ ਦਾ ਇਹ ਵੀ ਦਾਅਵਾ ਹੈ ਕਿ ਡਰੋਨ ਰਾਹੀਂ ਵਿਸਫੋਟਕ ਸਮੱਗਰੀ ਮੰਗਵਾਈ ਗਈ ਸੀ। ਕਾਊਂਟਰ ਇੰਟੈਲੀਜੈਂਸ ਵੱਲੋਂ ਨਹਿਰੂ ਸਟੇਡੀਅਮ ਦੇ ਨੇੜੇ ਕਾਰਵਾਈ ਕਰਦਿਆਂ ਇਸ ਨੌਜਵਾਨ ਨੂੰ ਕਾਬੂ ਕੀਤੈ। ਇਸ ਮਾਮਲੇ ਦੇ ਵਿਚ ਥਾਣਾ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ, ਫਾਜ਼ਿਲਕਾ ਦੇ ਵਿਚ ਐਕਸਪਲੋਜਿਵ ਸਬਸਟੈਂਸ ਐਕਟ ਅਤੇ UAP ਦੇ ਸਮੇਤ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤੇ ਜਾਣ ਦੀ ਜਾਣਕਾਰੀ ਹੈ। ਉਥੇ ਗ੍ਰਿਫ਼ਤਾਰ ਨੌਜਵਾਨ ਦੇ ਪਿਤਾ ਸੂਬਾ ਸਿੰਘ ਨੇ ਦਸਿਆ ਕਿ ਉਨ੍ਹਾਂ ਦਾ ਪੁੱਤਰ ਕੈਨੇਡਾ ਦਾ PR ਹੈ ਅਤੇ 12 ਸਤੰਬਰ ਨੂੰ ਹੀ ਭਾਰਤ ਵਾਪਸ ਆਇਆ ਸੀ। ਉਨ੍ਹਾਂ ਮੁਤਾਬਕ ਵੀਰਵਾਰ ਸ਼ਾਮ ਨੂੰ ਪੁੱਤਰ ਨੇ ਦਸਿਆ ਕਿ ਉਸ ਦਾ ਕੋਈ ਕੋਰੀਅਰ ਆਉਣਾ ਹੈ। ਜਦੋਂ ਆਪਣੇ ਪੁੱਤਰ ਦੇ ਨਾਲ ਕੋਰੀਅਰ ਲੈਣ ਦੇ ਲਈ ਸਾਦਿਕ ਚੌਂਕ ਪਹੁੰਚੇ ਤਾਂ ਉਥੇ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਸੀਆਈ ਸਟਾਫ ਲੈ ਗਏ। ਸੂਬਾ ਸਿੰਘ ਨੇ ਦਸਿਆ ਕਿ ਬਾਅਦ ਵਿਚ ਰਾਤ ਸਮੇਂ ਪੁਲਿਸ ਨੇ ਉਨ੍ਹਾਂ ਨੂੰ ਤਾਂ ਛੱਡ ਦਿੱਤਾ ਪਰ ਉਨ੍ਹਾਂ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੇ ਵੱਲੋਂ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਪਿਛਲੇ ਸਾਲ 9 ਸਤੰਬਰ ਨੂੰ ਹੁਸ਼ਿਆਰਪੁਰ ਦੇ ਸ਼ਹਿਰ ਨਿਊ ਦੀਪਨਗਰ ਤੋਂ ਅਗਵਾ ਕੀਤੇ 5 ਸਾਲਾਂ ਹਰਬੀਰ ਨੂੰ ਬੇਰਹਿਮੀ ਦੇ ਨਾਲ ਕਤਲ ਕਰਨ ਵਾਲੇ ਦੋਸ਼ੀ ਨਾਨਕੇ ਯਾਦਵ ਨੂੰ ਅੱਜ ਮਨਪ੍ਰੀਤ ਕੌਰ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ। ਲਗਭਗ 8 ਮਹੀਨੇ ਪਹਿਲਾਂ ਨਿਊ ਦੀਪਨਗਰ ਦੇ ਵਿਚ ਘਰ ਦੇ ਬਾਹਰੋਂ ਮਾਸੂਮ ਨੂੰ ਚੁੱਕ ਕੇ ਸ਼ਮਸ਼ਾਨ ਘਾਟ ਲੈ ਕੇ ਜਾ ਕੇ ਉਥੇ ਉਸਦੇ ਨਾਲ ਬਦਫੈਲੀ ਕਰਨ ਤੋਂ ਬਾਅਦ ਕਤਲ ਕਰਨ ਦੀ ਇਸ ਵਾਰਦਾਤ ਨੇ ਪੂਰੇ ਹੁਸ਼ਿਆਰਪੁਰ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਹੁਣ ਅਦਾਲਤ ਦੇ ਫੈਸਲੇ ਤੋਂ ਬਾਅਦ ਪੀੜਤ ਪਰਿਵਾਰ ਨੂੰ ਲੰਮੇ ਇੰਤਜ਼ਾਰ ਤੋਂ ਬਾਅਦ ਇਨਸਾਫ਼ ਮਿਲਿਆ। 19 ਸਤੰਬਰ ਤੋਂ ਆਮ ਆਦਮੀ ਪਾਰਟੀ ਪੰਜਾਬ ਵਿਚ ਆਪਣੀ ਚੋਣ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਇਸ ਸਬੰਧੀ ਪਹਿਲਾਂ ਲੁਧਿਆਣਾ ਦੇ ਵਿਚ ਚੋਣ ਪੈਂਫਲੇਟ ਜਾਰੀ ਕਰਨਗੇ। ਇਸ ਤੋਂ ਬਾਅਦ ਆਪ 20 ਸਤੰਬਰ ਤੋਂ ਇਕ ਮੈਗਾ ਲੈਵਲ ਡੋਰ ਟੂ ਡੋਰ ਮੁਹਿੰਮ ਸ਼ੁਰੂ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵਿਧਾਨ ਸਭਾ ਹਲਕੇ ਧੂਰੀ ਦੇ ਵਿਚ ਘਰ ਘਰ ਜਾ ਕੇ ਇਸ ਦੀ ਸ਼ੁਰੂਆਤ ਕਰਨਗੇ। ਇਸ ਮੈਗਾ ਮੁਹਿੰਮ ਦੇ ਦੌਰਾਨ ਆਪ ਦੇ 2,68,000 ਬੂਥ ਕਮੇਟੀ ਮੈਂਬਰ ਘਰ ਘਰ ਜਾ ਕੇ ਲੋਕਾਂ ਨੂੰ ਮਾਨ ਸਰਕਾਰ ਦੇ ਕੰਮਾਂ ਤੇ ਪ੍ਰਾਪਤੀਆਂ ਬਾਰੇ ਜਾਣੂ ਕਰਵਾਉਣਗੇ। ਆਪ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਚੰਡੀਗੜ੍ਹ ਦੇ ਵਿਚ ਇਕ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਕਿ ਪਾਰਟੀ ਇਸ ਦੌਰਾਨ ਆਪਣੀ ਮੈਂਬਰਸ਼ਿਪ ਮੁਹਿੰਮ ਵੀ ਸ਼ੁਰੂ ਕਰੇਗੀ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
15: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸ ਦਿਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 647-547-8188 6475478188 ਲੋਟਸ ਫਿਊਨਰਲ ਹੋਮ।
16: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਕੰਟੈਕਟ ਕਰੋ।
17: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
15: ਨੋਟ ਕਰੋ ਕਿ ਕੈਲੇਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਇੰਡੀਅਨ ਸਟਾਈਲ ਕਈਆਂ, ਦਾਤੀਆਂ, ਰੰਬੇ, ਖੁਰਪੇ, ਤੰਗਲੀਆਂ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਕੁਰਸੀਆਂ, ਟੇਬਲ, ਭਾਰੇ ਥੱਲੇ ਵਾਲੇ ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ। ਸਾਗ ਬਣਿਆ ਬਣਾਇਆ ਵੀ ਮਿਲਦਾ, ਜਿੰਨਾ ਮਰਜ਼ੀ ਲਾਓ। ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲੇਡਨ ਸਬਜ਼ੀ ਫਾਰਮ ਤੇ ਆਓ। 12050 ਏਅਰਪੋਰਟ ਰੋਡ ਐਟ ਮੇਫੀਲਡ। ਜਾਣਕਾਰੀ ਲਈ ਕਾਲ ਕਰੋ 905-840-9000। ਕੈਲੇਡਨ ਸਬਜ਼ੀ ਫਾਰਮ।
18: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
19: ਓ ਯਾਰ ਕਾਵਿਆ, ਹੋਮੋਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
20: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
21: 6477-760-2779 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
0: हेलो यार, मेरा भी लोड ले जी, ट्रक फिर खड़ गया यार।
21: ओ भरावा, हैप्पी बडियाल ते सुखा ढेसी कोल जा ते ट्रक दी एक नंबर रिपेयर करा।
0: सच्ची?
21: ओ मुच्ची,
0: फेयर प्राइस ट्रक रिपेयर सेंटर दे हैप्पी बडियाल ते सुखा ढेसी, जो के इंजन रीबिल्ड, ट्रांसमिशन रीबिल्ड, रिपेयर, डीपीएफ क्लीनिंग एंड रिपेयर, इलेक्ट्रिकल रिपेयर, सॉफ्टवेयर सॉल्यूशंस ए टू जेड सर्विस करके देंगे।
21: इना कोला सालां दा तजुर्बा।
0: हुन एड्रेस भी लिखा।
21: मैं लिख ला, 1 गुड मार्क प्लेस, इटोबिकोक, यूनिट 5।
0: कॉल 647-706-9257, 647-706-9257।
22: डायमंड एंड डायमंड्स पर्सनल इंजरी लॉयर्स। येकर तो हड़ा कार वैन ट्रक चलाउंदे समय एक्सीडेंट हो गया है या फिर तुसी किसी जगह ते तिलक के डिग पए हो, कसूर तो हड़ा है या नहीं, तुसी पहला वांगू हुण काम ते जा अपने व्यापारक अदारे ते नहीं जा सकदे। सारे खर्चे ज्यों दे त्यों बरकरार हन। उपरो इंश्योरेंस कंपनियां भी आनाकानी कर रही हन। तुसी सोच रहे हो करिए ता हुण की करिए, कचीचियां ना वटो, बस एक नाम याद रखो, किसी भी तरह के एक्सीडेंट होने की सूरत विच तुहाडे हकां दा रखवाला। मानसिक पीड़ा दे नाल शरीरक दर्दां दी मलम, डायमंड एंड डायमंड पर्सनल इंजरी लॉयर्स। फ्री सलाह मशवरे लई अज ही कॉल करो अमनदीप चावला, 1-800-567-HURT-4878 और डायरेक्ट नंबर 416-557-5010, 416-557-5010। डायमंड एंड डायमंड्स पर्सनल इंजरी लॉयर्स।
23: रोज दे खाने तो हो गया बोर,
24: ट्राई करना चाहते हो कुछ होर?
25: ताजे स्वादले चाइनीज खाने ले आज ही पहुंचो एशिया गार्डन चाइनीज रेस्टोरेंट, 2648 इस्लिंगटन एवेन्यू, इटोबिको। फोन नंबर 416-749-8333 यानी 416-749-8333। जे वधिया स्वादला चाइनीज है खाना ता एशिया गार्डन चाइनीज रेस्टोरेंट ही आना।
26: एशिया गार्डन चाइनीज रेस्टोरेंट।
22: अगर तुसी खेतां विच कम करके ढेर सारे डेली डालर कमाउणा चाहुंदे हो तां इह सूचना तुहाडे लई है। संपर्क करो अजैब सिंह सहोता, जो मिल्टन, कैलडन, ब्रैम्पटन, माल्टन, मिसिसागा विचों घरों पिकअप करदे हन ते वापसी ते पेमेंट डेली भी तुसी लै सकदे हो। 7 डेज कम। वधेरे जानकारी लई कॉल करो अजैब सिंह सहोता, 416-561-8882, 416-561-8882।
27: खुशियां दे जश्न बनाओ ते रुसियां नू मनाओ, अपनियां नाल बैठ के ताजे स्वादले जायकेदार फूड दा लुत्फ उठाओ। लाली स्वीट एंड रेस्टोरेंट आओ, ताजियां स्वादलियां मठियाईयां अते जायकेदार फूड ले हमेशा याद रखो लाली स्वीट्स, जित्थों तुसी डाइन इन या टेक आउट भी ले सकते हो। ग्रेट फूड, बेस्ट सर्विस ले लाली स्वीट्स एंड रेस्टोरेंट पहुंचो, 499 रे लॉसन बुलेवार्ड, ब्रैम्पटन। कॉल 905-450-6464।
26: Lali Sweet and Restaurant, Lali Sweet and Restaurant।
22: इलेक्ट्रॉनिक्स दी मार्केट दे विच मशहूर नाम टॉप चॉइस इलेक्ट्रॉनिक्स। इत्थे तुसी हर कंपनी दे हर साइज दा टेलीविजन, फ्रिज, स्टोव, डिशवाशर, लॉन्ड्री लई वाशर एंड ड्रायर दे नाल, अगर तुसी अपने घर दे विच होम थिएटर सिस्टम सेटअप करना है या फिर घर दी किचन दे विच आलीशान अप्लायंसेस लगवाना चाहुंदे हो, डिलीवरी ऑन टाइम लैण लई चेती रखो। टॉप चॉइस इलेक्ट्रॉनिक्स, 16 इंटरमल ड्राइव एट एयरपोर्ट रोड इन ब्रैम्पटन। नंबर 905-799-0045, 0045। टॉप चॉइस इलेक्ट्रॉनिक्स।
28: जे कलोटी दा पैगाम वड्डे सारिया दे नाल, जेकर ट्रैफिक टिकट, स्मॉल क्लेम, सिटी बायलॉज जां मकान मालक किराएदार दे पौणियां च फस गए हो तां साडे कई वरिया दे माहर तजुर्बे दा फायदा लवो। जे कलोटी अजिहा ना तुहाडी मुश्किल कर देंदा आसान। ट्रैफिक कोर्ट एडवोकेट्स लाइसेंस बाय द लॉ सोसाइटी ऑफ अपर कैनेडा। जे कलोटी, योर रिकॉर्ड मैटर्स, यू मस्ट टेक एक्स्ट्रा केयर। नाउ न्यू लोकेशन 7920 ह्यूरंटारियो स्ट्रीट, यूनिट 43 इन ब्रैम्पटन। 905-796-5656, दैट्स 905-790-5656। J. Kaloti, tried, trusted, most effective.
29: अगर तुहाडे बेसमेंट दे विच पानी दी लीकेज हो रही है, तुसी उस तो छुटकारा पाउणा चाहुंदे हो, तां इक्को इक नाम नूं याद रखना। पिछले 25 सालां तों कम्युनिटी दे विच मन्निया परमन्निया नाम, बेस्ट रेनोवेशन दे सतविंदर सिंह, 416-451-4565। 25 साल दी दिंदे ने नाल वारंटी। 416-451-4565 ते कॉल करो ते हमेशा हमेशा लई पानी दी लीकेज तों पाओ छुटकारा।
1: हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए। जब तलाश हो ऐसे फर्नीचर की तो यहाँ ये स्टीफन्स फर्नीचर, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग सिंस 1992। विजिट इन स्टोर फॉर मच मोर। 2575 स्टील्स एवेन्यू ईस्ट ब्रैम्पटन, 9057900560। स्टीफन्स फर्नीचर।

0: और ये निकालने में आपको हेल्प करती है। तो इसके साथ आपके सिम्टम्स जो हैं वो स्टार्ट करने के साथ ही जो पेन है, बर्निंग है, वाल यूरिनेशन या आपको एब्डोमिनल बैक पेन हो रही है तो उसमें फर्क होगा। सो किडनी में पथरी से लेके क्रिएटिनिन लेवल हाई जाना, किडनी फंक्शंस आपके लो हो रहे हैं, या फिर कोई भी एक्यूट या क्रोनिक डिजीज से सफर कर रहे हैं, आप काव्या होम्योकेयर से हमारा कॉन्टेक्ट जरूर कर सकते हैं। एंड नंबर टू कॉल इज 6477602779। थैंक यू सो मच।
1: बहुत शुक्रिया अमिता जी, थैंक यू वेरी मच। काव्या होम्योकेयर तो सन अमिता ओझा जी। नंबर एंड टाइम तुसीं साडे कोल आ सकदे हो 6474607279। शुक्रवार दी महफिल ते स्टूडियो दे विच पहुंच चुके ने मैडम अंजू सिक्का जी, ते फिर करांगे हल्का फुल्का गीत संगीत नो इंग्लिश विद इन वन मिंट भी अज दे प्रोग्राम दे विच आपां तुहाडे वास्ते लैके आए आ। बहुत वधिया प्लेयर जिहड़ा है उस नूं आपां कोई शानदार तोहफा देवांगे, और पीसा मशीन वल्लों हर एक जेतू नूं ਤੁਹਾਡੇ ਮਨ ਪਾਉਂਦੀਆਂ ਚਾਰ ਟੋਪਿੰਗ ਨਾਲ ਲਾਰਜ ਪੀਜ਼ਾ ਦਿੱਤਾ ਜਾਵੇਗਾ। ਦੋ ਬ੍ਰਾਂਚਾਂ ਦੇ ਨਾਲ ਪੀਜ਼ਾ ਮਸ਼ੀਨ, ਟੂ ਫਿਲੋਸਫਰ ਸਟੇਲ ਬਰੈਂਪਟਨ ਹਾਸਪਿਟਲ ਦੇ ਨਜ਼ਦੀਕ, ਜਿੱਥੇ $24 ਤੇ 99 ਸੈਂਟ ਦੇ ਵਿਚ ਟੂ ਲਾਰਜ ਪੀਜ਼ਾਜ਼ ਤੁਸੀਂ ਪਿਕ ਕਰ ਸਕਦੇ ਹੋ ਆਪਣੇ ਮਨ ਪਾਉਂਦਾ $24 ਤੇ 99 ਸੈਂਟ ਦੇ ਵਿਚ। ਹਾਂ, ਸੈਟਰਡੇ ਸੰਡੇ 373 ਸਟੀਲ ਸਟੀਲ ਅਤੇ ਮੇਕਲੋਗਲ ਵਾਲੀ ਬ੍ਰਾਂਚ ਤੇ ਤੁਸੀਂ $19 ਤੇ 99 ਸੈਂਟ ਦੇ ਵਿਚ ਵਿਦ ਥ੍ਰੀ ਟੋਪਿੰਗ ਟੂ ਪੀਜ਼ਾ ਲਾਰਜ ਜਿਹੜਾ ਹੈ ਪਿਕ ਕਰ ਸਕਦੇ ਹੋ। ਨੰਬਰ ਦੋਨਾਂ ਦਾ 905-490-1290 ਕਿ ਇਧਰ ਜਿਹੜਾ ਹੈ ਜੀ ਮੇਜਰ ਮੈਕ ਹਾਂਜੀ, ਔਰ ਕਿੰਗ ਸਿਟੀ ਵਾਲੇ ਸਾਈਡ ਤੋਂ ਵੀ ਸਾਡੇ ਵੀਰ ਨੇ ਦੱਸਿਆ ਕਿ ਬੜਾ ਅੱਛਾ ਕਲੀਅਰ ਜਿਹੜਾ ਹੈ ਉਹ ਸੁਣਾਈ ਦੇ ਰਿਹਾ ਹੈ। ਮੈਂ ਸਮਝਦਾ ਕਿ ਨੈਗਰਾ ਫਾਲ ਤੋਂ ਲੈ ਕੇ ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਇਧਰ ਮਿਲਟਨ, ਮਿਸੀਸਾਗਾ, ਬਰੈਂਪਟਨ, ਓਬੋਨ ਦਾ ਏਰੀਆ ਹੋ ਗਿਆ, ਮੇਜਰ ਮੈਕ ਆ ਗਿਆ ਜੀ ਵਿਚ, ਕਿੰਗ ਸਿਟੀ ਆ ਗਿਆ, ਬੈਰੀ ਸਾਈਡ ਤੋਂ ਕਾਲ ਆਈਆਂ ਨੇ, ਔਸ਼ਵਾ ਸਾਈਡ ਤੋਂ ਕਾਲ ਆਈਆਂ ਨੇ, ਸਕਾਰਬਰੋ ਤੋਂ ਕਾਲ ਆਈਆਂ, ਮਾਰਕਮ ਤੋਂ ਕਾਲ ਆਈਆਂ, ਪਿਕਰਿੰਗ ਤੋਂ ਕਾਲ ਆ ਗਈਆਂ, ਏਜੈਕਸ ਤੋਂ, ਗੋਲਫ ਤੋਂ ਕਾਲਜ਼ ਆ ਗਈਆਂ ਨੇ। ਹੁਣ ਰਹਿ ਕੀ ਗਿਆ
2: ਜੀ? ਬਿਲਕੁਲ
1: ਆਲ ਓਵਰ ਕਵਰਡ। ਸੋ ਤੁਸੀਂ ਜੇਕਰ ਆਪਣਾ ਵਪਾਰ ਇਨ੍ਹਾਂ ਥਾਵਾਂ ਤੇ ਪਹੁੰਚਾਉਣਾ ਚਾਹੁੰਦੇ ਹੋ ਜਿੱਥੇ ਅਜੇ ਤੱਕ ਸੀਜਮਆਰ 3020 70 ਸਾਲਾਂ ਤੋਂ ਨਹੀਂ ਰੀਚ ਕੀਤਾ ਸੀਗਾ, ਤੁਸੀਂ ਉੱਥੇ ਪਹੁੰਚਾਉਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਬਹੁਤ ਸਾਰੀ ਲੰਬੀ ਲਿਸਟ ਹੈ ਜਿਹੜੇ ਨਵੇਂ ਹੋਸਟ ਜਿਹੜੇ ਨੇ ਉਹ ਆਈ ਥਿੰਕ ਅਰਸ਼ ਡਿਸਕਲੋਜ਼ ਕਰਨਗੇ ਆਉਣ ਵਾਲੇ ਕੁਝ ਦਿਨਾਂ ਦੇ ਵਿਚ। ਜੋ ਆ ਗਿਆ ਸੋ ਆ ਗਿਆ, ਜੋ ਰਹਿ ਗਿਆ ਸੋ ਰਹਿ ਗਿਆ, ਜਿਹੜਾ ਗੱਡੀ ਤੇ ਚੜ੍ਹ ਗਿਆ ਚੜ੍ਹ ਗਿਆ, ਕਿਉਂਕਿ ਇਕ ਸਮਾਂ ਜਿਹਨੇ ਬੁੱਕ ਕਰ ਲਿਆ ਮੁੜ ਕੇ ਫਿਰ ਪਤਾ ਨੀ ਉਹਨੇ ਕਦੋਂ ਉਸ ਪ੍ਰੋਗਰਾਮ ਤੋਂ। ਅਸੀਂ ਵੇਖੋ ਹੁਣ 30 ਸਾਲ ਸੀਜਮਆਰ 1320 AM ਤੇ ਆਪਣੀ ਜ਼ਿੰਦਗੀ ਦਾ ਅੱਧਾ ਸਫ਼ਰ ਜਿਹੜਾ ਮੈਂ ਜਿਉਂ ਕੈਨੇਡਾ ਦੇ ਵਿਚ ਲਾ ਦਿੱਤਾ, ਤੇ ਉਹ ਮੁੜ ਕੇ ਕੋਈ ਜਗ੍ਹਾ ਛੱਡਦਾ ਨਹੀਂ ਜਦ ਕੋ ਆ ਜਾਵੇ। ਅਸੀਂ ਇਹ ਨਹੀਂ ਕਹਿੰਦੇ ਕਿ ਜਿਹੜੇ ਇਹ ਏਰੀਏ ਅਸੀਂ ਬੋਲ ਰਹੇ ਹਾਂ ਤੁਸੀਂ ਚੈੱਕ ਕਰੋ ਜਾ ਕੇ, ਗੱਡੀ ਘੁਮਾਓ ਫੇਰ ਆਓ, ਮੋਸਟ ਵੈਲਕਮ। ਹਰ ਇੱਕ ਬਿਜ਼ਨਸਮੈਨ ਚਾਹੇਗਾ ਕਿ ਜਿੱਥੇ ਉਹ ਪੇ ਕਰੇ ਰੇਡੀਓ ਹੋਸਟ ਨੂੰ, ਉਸ ਰੇਡੀਓ ਹੋਸਟ ਨੂੰ ਪੇ ਉਹੀ ਕਰਨਾ ਜਿਹੜਾ ਦੂਰ ਦੂਰ ਤੱਕ ਤੁਹਾਡੀ ਆਵਾਜ਼ ਜਿਹੜੀ ਹੈ ਉਹ ਸੁਣਾਈ ਦੇਵੇ, ਜਿੱਥੇ ਕਿਤੇ ਸਾਡੇ ਭਾਰਤੀ ਭਾਈਚਾਰੇ ਲੋਕ ਰਹਿੰਦੇ ਨੇ ਉਨ੍ਹਾਂ ਦੇ ਕੰਨਾਂ ਦੇ ਵਿਚ ਇਹ ਆਵਾਜ਼ ਜਾਵੇ। ਉਧਰੋਂ ਅਸੀਂ ਵੀ ਕੋਈ ਕਸਰ ਨਹੀਂ ਛੱਡਣੀ ਆਉਣ ਵਾਲੇ ਸਮੇਂ ਦੇ ਵਿਚ ਵੱਖ ਵੱਖ ਸ਼ਹਿਰਾਂ ਦੇ ਵਿਚ, ਜਿਹੜੇ ਵੀ ਜਿਸ ਤਰੀਕੇ ਦੇ ਨਾਲ ਵੀ ਸਾਡੇ ਕੋਲ ਅਪਰੋਚ ਹੋ ਸਕੀ, ਜਿਹੜੀ ਕਮਰਸ਼ਲ ਹੈ ਜਾਂ ਐਡਵਰਟਾਈਜ਼ਮੈਂਟ ਹੈ ਜਾਂ ਜਿਹੜੇ ਸਾਈਨ ਬੋਰਡ ਨੇ ਉਹ ਲਗਾਵਾਂਗੇ ਤਾਂ ਕਿ ਉਨ੍ਹਾਂ ਲੋਕਾਂ ਨੂੰ ਵੀ ਪਤਾ ਲੱਗ ਸਕੇ ਬਈ ਇਕ ਰੇਡੀਓ ਹੈ ਜੋ 70 ਸਾਲਾਂ ਤੋਂ ਕਮਿਊਨਿਟੀ ਦਾ ਪੁਰਾਣਾ ਮਸ਼ਹੂਰ ਰੇਡੀਓ ਜੋ ਤੁਸੀਂ ਇਧਰ ਕਿਤੇ ਆਉਂਦੇ ਸੀ ਤੇ ਸੁਣਦੇ ਸੀ, ਹੁਣ ਤੁਹਾਡੇ ਇਲਾਕਿਆਂ ਦੇ ਵਿਚ ਵੀ ਸੁਣਿਆ ਜਾਂਦਾ। ਔਰ ਦੂਸਰੇ ਪਾਸੇ ਨਾਲ ਇਕ ਵੀ ਬੇਨਤੀ ਕਰ ਦਈਏ ਕਿ ਅਸੀਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਾਂਗੇ, ਕਿਤੇ ਕਲੀਅਰ ਹੋਵੇਗਾ ਕਿਤੇ ਹੋ ਸਕਦਾ ਨਾ ਵੀ ਕਲੀਅਰ ਹੋਵੇ। ਪਰੰਤੂ ਵੈਦਰ ਰਿਪੋਰਟ ਲੈ ਕੇ ਹਾਜ਼ਰ ਨੇ ਮੈਡਮ ਮਾਂਜੂ ਸਿੱਕਾ ਜੀ। ਉਸ ਤੋਂ ਬਾਅਦ ਬੜਾ ਪਿਆਰਾ ਗੀਤ, ਜੱਟੀਏ ਜੇ ਹੋ ਗਈ ਸਾਧਨੀ, ਪੱਟੇ ਜਾਣਗੇ ਕੌਣ ਤੁਹਾਨੂੰ ਪਤਾ ਹੀ ਹੈ। ਵੈਦਰ ਰਿਪੋਰਟ ਤੋਂ ਬਾਅਦ
2: ਹਾਂਜੀ, ਰਾਈਟ ਨਾਓ ਟੈਂਪਰੇਚਰ 16 ਡਿਗਰੀ ਹੈ, ਕੱਲ ਦਾ ਹਾਈਐਸਟ 17 ਲੋਐਸਟ 10 ਰਹੇਗਾ, ਯਾਨੀ ਕਿ ਕਾਫੀ ਠੰਡਾ ਦਿਨ ਹੈਗਾ। ਸੋ ਬੀ ਪ੍ਰੀਪੇਅਰਡ ਫੋਰ ਦੈਟ।
1: ਸਪਾਂਸਰ ਕਰਨਗੇ ਇਸ ਗੀਤ ਨੂੰ ਅਤੇ ਇਸ ਵੈਦਰ ਰਿਪੋਰਟ ਨੂੰ ਸਵੀਟ ਮਹਿਲ ਅਤੇ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਤੋਂ ਸੁਖ ਰਾਜ ਕੰਗ 680 ਰੈਕਸਟਰ ਬੁਲੇਵਾਰਡ ਹਾਈਵੇ 27 ਤੇ ਬੈਠ ਕੇ ਖਾਣਾ ਖਾਣਾ, ਟੇਕ ਆਊਟ, ਕੇਟਿੰਗ, ਲਾਈਵ ਲੋਕੇਸ਼ਨ, ਜੀਟੀਏ ਦੇ ਚਾਰ ਤੁਰਦੀਆਂ ਫਿਰਦੀਆਂ ਬ੍ਰਾਂਚਸ ਨੇ, ਅਲਾਕਾਟ ਮੈਨਿਊ ਦੇ ਨਾਲ ਸਵੀਟ ਮਹਿਲ 416-679-9999 ਤੇ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ। ਯਾਦਗਾਰੀ ਸਮਾਗਮ ਤੁਸੀਂ ਆਪਣੇ ਘਰ ਦੇ ਵਿਚ ਕੋਈ ਪਾਰਟੀ ਸ਼ਾਰਟੀ ਕਰਨੀ ਹੈ ਤਾਂ ਉਸ ਨੂੰ 1133 ਕ੍ਰੈਡਿਸਟਨ ਰੋਡ ਵਾਹੁਣ ਦੇ ਵਿਚ ਅਲੀਟ ਬੈਂਕਟ ਹਾਲ ਦੀਆਂ ਸੇਵਾਵਾਂ ਦੇ ਲਈ 416-433-9999 ਤੇ ਕਾਲ ਕੀਤੀ ਜਾ ਸਕਦੀ।

0: ਹਾਏ ਪੱਟੇ ਜਾਣਗੇ ਸਦਾਂ ਦੇ ਤੇਲੇ ਨੀ।
1: You're listening to CNN
2: Toronto. ਆਕਾਸ਼ਵਾਣੀ 320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਗੁਲਸ਼ਨ ਕੋਮਲ ਤੇ ਕੁਲਦੀਪ ਮਾਨਕ ਸਾਹਿਬ ਦੀ ਆਵਾਜ਼ ਦੇ ਵਿਚ ਸਦਾ ਬਹਾਰ ਗੀਤ ਤੁਸੀਂ ਸੁਣਿਆ ਤੇ ਲਓ ਫਿਰ ਪ੍ਰੋਗਰਾਮ ਦੀ ਅੱਜ ਦੀ ਇਸ ਮਹਿਫਲ ਨੂੰ ਅਗਾਂਹ ਤੋਰਦਿਆਂ ਤੁਹਾਡੀ ਵਪਾਰੀ ਸੱਜਣਾਂ ਦੇ ਕੁਝ ਸੁਨੇਹੇ ਪੇਸ਼ ਕਰਾਂਗੇ ਤੇ ਉਸ ਤੋਂ ਬਾਅਦ ਨੋ ਇੰਗਲਿਸ਼ ਵਿਦ ਇਨ 1 ਮਿੰਟ ਓਨਲੀ 15 ਮਿੰਟ ਅਸੀਂ ਪਲੇ ਕਰਾਂਗੇ 15 ਮਿੰਟ ਜਿਹੜਾ ਬਹੁਤ ਤੇਜ਼ ਤਰਾਰ ਪੰਜਾਬੀ ਦੇ ਵਿਚ ਗੱਲ ਕਰੇਗਾ ਜਾਂ ਹਿੰਦੀ ਵਿਚ ਗੱਲ ਕਰੇਗਾ ਉਸ ਨੂੰ ਇਕ ਬਹੁਤ ਹੀ ਪਿਆਰਾ ਸਰਪ੍ਰਾਈਜ਼ ਗਿਫਟ ਦਿੱਤਾ ਜਾਵੇਗਾ ਪਰੰਤੂ ਜੇਤੂ ਨੂੰ ਪੀਜ਼ਾ ਮਸ਼ੀਨ ਦੀਆਂ ਦੋਨਾਂ ਬ੍ਰਾਂਚਾਂ ਵੱਲੋਂ ਇਕ ਲਾਰਜ ਪੀਜ਼ਾ ਵਿਦ ਤੁਹਾਡੇ ਮਨ ਪਾਉਂਦੀਆਂ 4 ਟੋਪਿੰਗ ਨਾਲ ਦਿੱਤਾ ਜਾਵੇਗਾ ਸਟੂਡੀਓ ਦੇ ਵਿਚ 2-3 ਮਿੰਟਾਂ ਬਾਅਦ ਇਹ ਸੈਗਮੈਂਟ ਅਸੀਂ ਆਰੰਭ ਕਰਨ ਵਾਲੇ ਹਾਂ 15 ਮਿੰਟ ਫੇਰ ਕੀਤਾ ਸਾਹਿਬ ਨਾਲ ਗੱਲਬਾਤ ਹੋਵੇਗੀ ਨੰਬਰ ਟੂ ਕਾਲ 905-813-1320 9 0 5 8 1 3 1 3 2 0 ਤੇ ਤੁਸੀਂ ਚਾਹੋ ਤਾਂ ਕਾਲ ਕਰਕੇ ਹੋਲਡ ਕਰ ਸਕਦੇ ਹੋ 2-3 ਮਿੰਟ ਬਾਅਦ ਅਸੀਂ ਸੈਗਮੈਂਟ ਸ਼ੁਰੂ ਕਰ ਦੇਵਾਂਗੇ ਜਿਸ ਨੂੰ ਟਾਪ ਚੋਇਸ ਇਲੈਕਟ੍ਰੋਨਿਕਸ ਵੱਲੋਂ ਵੀ ਸਪਾਂਸਰ ਕੀਤਾ ਜਾਵੇਗਾ ਫਰਿੱਜ ਸਟੋਵ ਡਿਸ਼ ਵਾਸ਼ਰ ਵਾਸ਼ਰ ਡਰਾਈਜ਼ ਹਾਈ ਐਂਡ ਦੇ ਚੋਟੀ ਦੇ ਅਪਲਾਈਸਿਸ ਕੁਆਲਿਟੀ ਦਾ ਸ਼ਾਨਦਾਰ ਫਰਨੀਚਰ ਬਹੁਤ ਹੀ ਡਿਜ਼ਾਈਨਦਾਰ 16 ਇੰਟਮੋਲ ਡਰਾਈਵ ਬਰੈਂਪਟਨ 546 ਹਾਈਵੇ 6 ਜਿਹੜਾ ਹੈ ਨਾਰਥ ਗੋਲਫ ਦੇ ਵਿਚ ਅਤੇ ਨਾਲ ਨੋਟ ਕਰੋ ਕਿ ਫਾਈਨੈਂਸਿੰਗ ਆਨ ਦੀ ਸਪੋਟ ਡਿਲੀਵਰੀ ਆਨ ਟਾਈਮ ਲੈਣ ਲਈ ਨੰਬਰ ਟੂ ਕਾਲ 905-700-9045
3: ਜੀ ਸੰਧੂ ਡੈਂਟਿਸਟਰੀ ਤੇ ਲੈ ਕੇ ਜਾ ਰਿਹਾ ਗੋਰ ਐਬਨਜ਼ਰ ਲੋਕੇਸ਼ਨ ਉਹਨਾਂ ਦੀ 4550 ਐਬਨਜ਼ਰ ਰੋਡ ਅਤੇ ਸ਼ਾਲੇ ਲੋਕੇਸ਼ਨ 510 ਸ਼ਾਲੇ ਬਲੇਵਾਲ ਦੋਨੋਂ ਹੀ ਲੋਕੇਸ਼ਨ ਤੁਸੀਂ ਕਿਸੇ ਪ੍ਰਕਾਰ ਦਾ ਦੰਦਾਂ ਦਾ ਇਲਾਜ ਆਪਣਾ ਡੈਂਟਲ ਟ੍ਰੀਟਮੈਂਟ ਕਰਾਉਣਾ ਚਾਹੁੰਦੇ ਹੋ ਇਮਪਲਾਂਟਸ ਗਮ ਸਰਜੀਜ਼ ਡੈਂਚਰਸ ਰੂਟ ਕਨਾਲ ਟ੍ਰੀਟਮੈਂਟ ਦੰਦਾਂ ਦੀ ਵਾਈਟਨਿੰਗ ਪੋਲਿਸ਼ਿੰਗ ਬਲੀਚਿੰਗ ਜਾਂ ਫਿਰ ਬ੍ਰੇਸਿਸ ਲਗਵਾਉਣੇ ਨੇ ਤਾਂ ਪਹੁੰਚੋ ਸੰਧੂ ਡੈਂਟਿਸਟਰੀ ਤੇ ਨੰਬਰ 905-455-8585
2: ਔਰ ਅਨਾਜ ਮਾਰਟ ਤੁਹਾਡੇ ਕੱਲ ਸ਼ਹਿਰ ਦੇ ਵਿਚ ਖੁੱਲਣ ਜਾ ਰਿਹਾ ਹੈ ਔਰ $100 ਦੀ ਤੁਸੀਂ ਕੋਈ ਵੀ ਗਰੋਸਰੀ ਕਰਦੇ ਹੋ ਲੱਗੀ ਹੋਈ ਸੇਲ ਦਾ ਫਾਇਦਾ ਉਠਾਉਂਦੇ ਹੋਏ ਤਾਂ ਤੁਸੀਂ ਇਕ ਲੱਕੀ ਡਰਾਅ ਦੇ ਵਿਚ ਆਪਣਾ ਨਾਮ ਸ਼ਾਮਲ ਕਰੋ ਜਿਹਦੇ ਵਿਚ ਤੁਹਾਨੂੰ ਰਾਇਲ ਇਨਫੀਲਡ ਮੋਟਰਸਾਈਕਲ ਨਿਕਲਣਾ ਐਲ ਡੀ ਟੀਵੀ ਏਅਰ ਫਰਾਇਰਸ ਨਿਕਲਣੇ ਨੇ ਬਹੁਤ ਸਾਰੇ ਕੀਮਤੀ ਇਨਾਮ ਹੋਰ ਨਿਕਲਣਗੇ ਅਨਾਜ ਮਾਰਟ 6141 ਮੇਫੀਲਡ ਰੋਡ ਯੂਨਿਟ 42 ਏ ਦੇ ਵਿਚ ਕੱਲ 1 ਵਜੇ ਤੋਂ ਲੈ ਕੇ 4 ਵਜੇ ਤੱਕ ਏਸ਼ੀਅਨ ਵਿਜਨ ਅਰਸ਼ਦ ਉਹਨਾਂ ਦੀ ਟੀਮ ਲੈ ਕੇ ਹਾਜ਼ਰ ਹੋਣਗੇ ਸੀ ਜੇਮ ਆਰ 1320 ਦੀ ਇਹ ਪਹਿਲੀ ਇਸ ਜਿਹੜੀ ਸੈਗਮੈਂਟ ਦੀ ਪਹਿਲੀ ਸੈਗਮੈਂਟ ਹੋਵੇਗੀ ਸੋ 905-928-8857 ਤੇ ਤੁਸੀਂ ਕਾਲ ਕਰ ਵੀ ਸਕਦੇ ਹੋ
3: ਗੱਲ ਕਰਦੇ ਇੱਕ ਬਹੁਤ ਹੀ ਪ੍ਰੋਫੈਸ਼ਨਲ ਹੋਣਹਾਰ ਲਾਇਰਸ ਦੀ ਟੀਮ ਨਨੂਆ ਐਂਡ ਈਓਫੀ ਲਾਇਰਸ ਜੀ ਹਾਂ ਨਨੂਆ ਐਂਡ ਈਓਫੀ ਲਾਇਰਸ ਦੀ ਟੀਮ ਜੇਕਰ ਤੁਸੀਂ ਕਾਰ ਐਕਸੀਡੈਂਟ ਸਲਿਪ ਐਂਡ ਫਾਲ ਪਰਸਨਲ ਇੰਜਰੀ ਕੋਈ ਫੈਮਿਲੀ ਮੈਟਰ ਹੈ ਇਮੀਗ੍ਰੇਸ਼ਨ ਦਾ ਮਸਲਾ ਹੈਗਾ ਜਾਂ ਕੋਈ ਹੋਰ ਵੀ ਲੀਗਲ ਪ੍ਰੋਬਲਮ ਕਨੈਕਟਡ ਟੂ ਇੰਪਲਾਇਮੈਂਟ ਲਾਅ ਤੇ ਕਮਰਸ਼ੀਅਲ ਲਿਟੀਗੇਸ਼ਨ ਦੇ ਤਹਿਤ ਤੁਸੀਂ ਇੰਗਲਿਸ਼ ਪੰਜਾਬੀ ਹਿੰਦੀ ਤੇ ਉਰਦੂ ਦੇ ਵਿਚ ਇਨ੍ਹਾਂ ਦੀ ਟੀਮ ਦੇ ਨਾਲ ਗੱਲਬਾਤ ਕਰ ਸਕਦੇ ਹੋ ਮੋਟਰ ਵਹੀਕਲ ਐਕਸੀਡੈਂਟ ਜਨਰਲ ਲਿਟੀਗੇਸ਼ਨ ਡਿਸਬਿਲਟੀ ਕਲੇਮਸ ਦੀ ਕੋਈ ਗੱਲਬਾਤ ਕਰਨਾ ਚਾਹੁੰਦੇ ਹੈਗੇ ਹੋ ਸਲਾਹ ਮਸ਼ਵਰੇ ਦੇ ਲਈ ਕਾਲ ਕਰੋ ਉਹਨਾਂ ਦੀ ਪ੍ਰੋਫੈਸ਼ਨਲ ਟੀਮ ਨਨੂ ਐਂਡ ਈਓਫੀ ਲਾਇਰਸ 6477936889 ਓਰੇਕਲ ਕੰਸਟਰਕਸ਼ਨ ਹਮੇਸ਼ਾ ਮੈਂ ਕਹਿੰਦੀ ਹਾਂ ਕਿ ਘਰ ਦੀ ਵੈਲਿਊ ਵੱਧ ਜਾਂਦੀ ਹੈ ਜੇਕਰ ਤੁਹਾਡੇ ਘਰ ਦਾ ਫਰੰਟ ਯਾਰਡ ਅਤੇ ਬੈਕ ਯਾਰਡ ਖੂਬਸੂਰਤ ਹੋਵੇ ਡੈਫੀਨੇਟਲੀ ਤੁਹਾਨੂੰ ਚਾਹੀਦੇ ਨੇ ਪ੍ਰੋਫੈਸ਼ਨਲਸ ਜੋ ਕਿ ਇਨਸ਼ੋਰਡ ਅਤੇ ਬੌਂਡਿਡ ਹੋਣ ਤੇ ਉਹ ਹੈਗੀ ਹੈ ਸਾਡੀ ਟੀਮ ਸਾਡੀ ਕੰਪਨੀ ਓਰੇਕਲ ਕੰਸਟਰਕਸ਼ਨ ਲਿਮਿਟਡ ਕੰਪਲੀਟ ਐਕਸਟੀਰੀਅਰ ਕੰਸਟਰਕਸ਼ਨ ਅਤੇ ਮੇਸਨਰੀ ਸੋਲਿਊਸ਼ਨ ਲੈ ਕੇ ਆਏ ਨੇ ਪੂਲ ਬਣਵਾਉਣਾ ਹੈ ਪੂਲ ਦੇ ਆਸ ਪਾਸ ਸਰਾਊਂਡਿੰਗ ਨੂੰ ਤੁਸੀਂ ਹੋਰ ਵੀ ਖੂਬਸੂਰਤ ਕਰਨਾ ਚਾਹੁੰਦੇ ਹੋ ਲੋਨ ਦੀ ਕੋਈ ਸਰਵਿਸਿਜ਼ ਨੇ ਨਵੀਂ ਖਾਂ ਲਗਾਉਣੀ ਚਾਹੁੰਦੇ ਹੋ ਆਊਟਡੋਰ ਲਿਵਿੰਗ ਸਪੇਸਿਸ ਨੂੰ ਬਿਹਤਰ ਕਰਨਾ ਚਾਹੁੰਦੇ ਹੋ ਪ੍ਰਾਪਰਟੀ ਪੂਰੀ ਦੀ ਪੂਰੀ ਤੁਹਾਡੀ ਟਰਾਂਸਫਾਰਮ ਕਰ ਦੇਣਗੇ ਐਕਸਟੀਰੀਅਰ ਕੰਸਟਰਕਸ਼ਨ ਦੇ ਨਾਲ ਜੌਨ ਅਤੇ ਉਹਨਾਂ ਦੀ ਟੀਮ ਫਾਰ ਕੁਆਲਿਟੀ ਵਰਕ ਐਂਡ ਪ੍ਰੋਫੈਸ਼ਨਲ ਸਰਵਿਸ ਕਾਲ 416-474-6836 ਦੈਟਸ ਓਰੇਕਲ ਕੰਸਟਰਕਸ਼ਨ
2: ਲਰਨ ਨੋ ਇੰਗਲਿਸ਼ ਵਿਦ ਇਨ 1 ਮਿੰਟ ਪਲੇ ਕਰਾਂਗੇ ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਮੈਂ ਆਪ ਜੀ ਦਾ ਦੋਸਤ ਹੋਸ ਦਿਲਬਾਗ ਸਿੰਘ ਚਾਵਲਾ CNN ਟੋਰਾਂਟੋ ਵੋਇਸ ਆਫ ਸਿਟੀ 1320 ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ CNN ਟੋਰਾਂਟੋ ਦੇ ਵਿਚ ਇਕ ਵਾਰ ਫਿਰ ਤੋਂ ਸਵਾਗਤ ਹੈ ਦੋਸਤੋ ਸ਼ੁਕਰਵਾਰ ਹੈ ਤੇ ਲੋ ਫਿਰ ਸਮਾਂ ਹੋ ਗਿਆ ਜੀ ਅੱਜ ਦੀ ਇਸ ਮਹਿਫਲ ਦੇ ਵਿਚ ਘੰਟੀਆਂ ਤਿਆਰ ਨੇ ਔਰ ਨਾਲ ਦੀ ਨਾਲ ਸਾਡੀਆਂ ਟਾਈਮ ਪੀਸ ਤਿਆਰ ਨੇ ਨੋ ਇੰਗਲਿਸ਼ ਵਿਦ ਇਨ 1 ਮਿੰਟ ਤੇ ਸਰਪ੍ਰਾਈਜ਼ ਗਿਫਟ ਹੋਵੇਗਾ ਜਿਹੜਾ ਲਗਾਤਾਰ ਪੰਜਾਬੀ ਬੋਲੇਗਾ ਜਾਂ ਹਿੰਦੀ ਦੇ ਵਿਚ ਪਾਰਟੀਸਪੇਟ ਕਰੇਗਾ ਤੇ ਉਸ ਨੂੰ ਅਸੀਂ ਇਕ ਕੀਮਤੀ ਤੋਹਫਾ ਅਦਰਵਾਈਜ਼ ਲਾਰਜ ਪੀਜ਼ਾ ਵਿਦ ਫੂਡ ਟੋਪਿੰਗ ਨਾਲ ਦੇਵਾਂਗੇ ਤੁਸੀਂ ਇਹ ਤੁਹਾਡੀ ਆਵਾਜ਼ ਜਿਹੜੀ ਹੈ ਵਰਲਡ ਵਾਈਡ ਵੀ ਜਾਣੀ ਹੈ ਕਿ ਕੈਨੇਡਾ ਦੇ ਵਿਚ ਰਹਿ ਕੇ IPTV ਬਾਕਸ ਤੇ ਵੀ ਨਾਲ ਤੁਹਾਡੀ ਆਵਾਜ਼ ਜਾਣੀ ਹੈ ਯੂਟਿਊਬ ਫੇਸਬੁੱਕ ਤੇ ਵੀ ਤੁਹਾਡੀ ਆਵਾਜ਼ ਜਾਣੀ ਹੈ ਲੋਕਲ ਟੈਲੀਫੋਨ ਜਿਹੜੇ ਨੇ ਉਹਨਾਂ ਤੇ ਵੀ ਤੁਹਾਡੀ ਆਵਾਜ਼ ਜਾਣੀ ਹੈ, ਕਾਸ਼ਤਕਾਰੀ ਤਸਵੀਰ ਅਸੀਂ ਦਿਖਾ ਸਕਦੇ, ਪਰ ਨੋ ਇੰਗਲਿਸ਼ ਵਿਦ ਇਨ 1 ਮਿੰਟ. ਇੱਕ ਮਿੰਟ ਦੇ ਵਿੱਚ ਇੰਗਲਿਸ਼ ਨਹੀਂ ਬੋਲਣੀ, ਸਿਰਫ ਅਤੇ ਸਿਰਫ ਪੰਜਾਬੀ ਦੇ ਵਿੱਚ ਗੱਲ ਕਰਨੀ ਹੈ ਜਾਂ ਤੁਸੀਂ ਹਿੰਦੀ ਵਿੱਚ ਗੱਲ ਕਰਨੀ ਹੈ. ਤੇ ਤੁਹਾਨੂੰ ਇੱਕ ਤੋਹਫੇ ਵਜੋਂ, ਵੈਸੇ ਤੇ ਫੰਕਸ਼ਨ ਹੀ ਹੈ, ਲਾਰਜ ਪੀਜ਼ਾ ਹੋਵੇਗਾ ਜਿਸ ਦੇ ਵਿੱਚ ਤੁਸੀਂ ਰੂਲ ਅੰਜੂ ਜੀ ਤੁਹਾਨੂੰ ਦੱਸਣਗੇ, ਇੱਕ ਵਾਰੀ ਸੁਣ ਲਵੋ.
3: ਜੀ ਬਿਲਕੁਲ, ਇੱਕ ਮਿੰਟ ਦਰਮਿਆਨ ਗੱਲਬਾਤ ਹੋਵੇਗੀ. ਮੈਂ ਕੋਸ਼ਿਸ਼ ਕਰਾਂਗੀ ਪੂਰੀ ਦੀ ਪੂਰੀ ਕਿ ਤੁਸੀਂ ਇੰਗਲਿਸ਼ ਦੇ ਵਿੱਚ ਕੋਈ ਵਰਡ ਦਾ ਇਸਤੇਮਾਲ ਕਰ ਲੋ, ਪਰ ਤੁਸੀਂ ਨਹੀਂ ਕਰਨਾ, ਤੁਸੀਂ ਡਟੇ ਰਹਿਣਾ. ਔਰ ਜੇਕਰ ਤੁਸੀਂ ਵਧੀਆ ਖੇਲਿਆ ਵਿਦਆਊਟ ਐਨੀ ਇੰਟਰਪਸ਼ਨ, ਵਧੀਆ ਮਤਲਬ ਐਨੀ ਰੁਕ ਰੁਕ ਕੇ ਵਿਦਆਊਟ ਐਨੀ ਇੰਟਰਪਸ਼ਨ, ਤਾਂ ਤੁਹਾਨੂੰ ਐਸ ਦਲਵਾਲ ਜੀ ਸੈਡ ਕਿ ਤੁਹਾਨੂੰ ਬਹੁਤ ਵਧੀਆ ਗਿਫਟ ਮਿਲਣਗੇ.
2: ਗਿਫਟ ਕੈਸ਼ ਅਮਾਊਂਟ ਵੀ ਆ ਜੀ, ਕੈਸ਼ ਅਮਾਊਂਟ ਵੀ ਆ ਜੀ. ਪਿਛਲੇ ਵੀ ਸਾਡੇ ਵੀਰ ਨੇ ਜਿੱਤਿਆ ਸੀ, ਉਹਨਾਂ ਨੂੰ ਅਸੀਂ ਈਮੇਲ ਲੈ ਕੇ ਤੇ ਰਾਈਟ ਵੇ ਉਹਨਾਂ ਨੂੰ ਨੈਕਸਟ ਡੇ ਜਿਹੜਾ ਹੈ ਪਹੁੰਚਦੇ ਕਰ ਦਿੰਦੇ ਹਾਂ. ਰਕਮ ਨੰਬਰ 905-800-1313-1320 9 05 813-1320. ਤੇ ਲਓ ਪਹਿਲੀ ਕਾਲ ਆ ਗਈ, ਦੇਖਦੇ ਹਾਂ ਸਾਡੇ ਨਾਲ ਕੌਲ ਨੇ ਤੇ ਕੀ ਕਹਿਣਾ ਚਾਹੁੰਦੇ ਨੇ. ਜੇ ਜੇਤੂ ਨੇ ਤਾਂ ਵੀ ਤੁਹਾਨੂੰ ਦੱਸ ਦਿਓ, ਜੇ ਨਹੀਂ ਜੇਤੂ ਤਾਂ ਵੀ ਤੁਸੀਂ ਸਾਨੂੰ ਦੱਸ ਦਿਓ ਕਿ ਪਿਛਲੇ ਵੀਕ ਦੇ ਜੇਤੂ ਆ ਸੀ. ਵੈਲਕਮ ਜੀ.
4: ਕਿੰਨਾ ਨੰਬਰ ਜੀ? 94-50.
2: ਤੁਸੀਂ ਕੌਣ ਬੋਲ ਰਹੇ ਹੋ ਜੀ?
4: 94-50 ਤੋਂ?
2: ਹਾਂਜੀ, 94-50 ਜੀ. ਨਾਮ ਦੱਸੋ ਜੀ ਆਪਣਾ.
3: ਪ੍ਰੈਕਟਿਸ ਹੋ ਗਿਆ ਸਾਡੀ ਰੁਟੀਨ.
4: 76 ਸਿੰਘ ਧਾਲੀਵਾਲ.
2: 76 ਸਿੰਘ ਧਾਲੀਵਾਲ, ਕਰੀਏ ਸ਼ੁਰੂ ਜੀ.
4: ਹਾਂਜੀ,
2: ਰੁਕਣਾ ਨਹੀਂ, ਪੌਜ ਨਹੀਂ ਲੈਣਾ, ਕਾਲੀ ਕਾਲੀ ਗੱਲਾਂ ਕਰਨੀਆਂ, ਜਿਵੇਂ ਜਿਦਾਂ ਨੀ ਗਲੀ ਚ ਲੜਦੀਆਂ ਬੀਬੀਆਂ ਇੱਕ ਦੂਜੇ ਨੂੰ ਗਾਲਾਂ ਕੱਢਦੀਆਂ ਹੁੰਦੀਆਂ.
3: ਦਿਲਬਾਗ ਜੀ, ਕੀ ਬਾਤ!
2: ਹਾਂ, ਉਹ ਮੈਂ ਪੰਜਾਬੀ ਤੋਂ ਰੁਕ ਨਹੀਂ ਦਿੰਦੀਆਂ ਨਾ ਉਹ ਗੱਲਾਂ.
3: ਹਾਂਜੀ, ਗੱਲਾਂ ਕੱਢਦੀਆਂ
2: ਬੀਬੀਆਂ. ਤੁਹਾਨੂੰ ਬਾਅਦ ਚ ਸਮਝਾਉਣਾ. 1, 2, 3, go.
3: ਹਾਂਜੀ ਨਛੱਤਰ ਜੀ, ਕੀ ਹਾਲ ਚਾਲ ਆਪ ਜੀ ਦਾ?
4: ਬਹੁਤ ਵਧੀਆ ਜੀ.
3: ਤੁਸੀਂ ਪਹਿਲਾਂ ਕਾਲ ਕਰਦੇ ਸੀ, ਹੁਣ ਤੇ ਬਹੁਤ ਦਿਨਾਂ ਬਾਅਦ ਕਾਲ ਕੀਤੀ ਹੈ.
4: ਕਾਲ ਤਾਂ
2: ਕਾਲ 7 ਸੈਕਿੰਡ.
3: ਨੋ ਪ੍ਰੋਬਲਮ ਜੀ, ਨੈਕਸਟ ਟਾਈਮ.
2: ਅਗਲੀ ਕਾਲ ਪਲੀਜ਼. ਹੈਲੋ.
5: ਹੈਲੋ, ਸਤਿ ਸ੍ਰੀ ਅਕਾਲ.
2: ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ?
5: ਚੜ੍ਹਦੀ ਕਲਾ ਜੀ.
2: ਹਰਪ੍ਰੀਤ ਮਾਂਗੜ ਜੀ, ਤੁਸੀਂ ਸੈੱਲ ਤੇ ਫੋਨ ਕਰ ਰਹੇ ਹੋ, ਸੈੱਲ ਤੇ ਨਾ ਬਾਈ ਜੀ ਕਾਲ ਕਰੋ. ਧੰਨਵਾਦ. 905-813-1320 ਤੇ ਕਾਲ ਕਰਨੀ. ਹਾਂਜੀ ਬਾਈ ਜੀ, ਕਰੀਏ ਸ਼ੁਰੂ.
5: ਕਰ ਦੋ ਜੀ.
2: 1, 2, 3, go.
3: ਨਾਮ ਦੱਸਿਆ ਨੀ ਤੁਸੀਂ ਆਪਣਾ ਜੀ?
5: ਲਾਭ ਸਿੰਘ ਕੁਲੀਆਂ ਵਾਲਾ ਜੀ.
3: ਲਾਭ ਸਿੰਘ ਜੀ, ਥੈਂਕ ਯੂ. ਔਰ ਸਾਡੀ ਆਵਾਜ਼ ਤੁਹਾਨੂੰ ਕਲੀਅਰ ਆ ਰਹੀ ਹੈ?
5: ਬਹੁਤ ਵਧੀਆ ਆ ਰਹੀ ਜੀ, ਬਹੁਤ ਵਧੀਆ.
3: ਵੈਰੀ ਗੁੱਡ. ਕਿਹੜੇ ਏਰੀਆ ਤੇ ਤੁਸੀਂ ਟਿਊਨ ਅਪ ਕੀਤਾ ਹੋਇਆ?
5: ਮੈਂ ਮਿਲਟਨ ਆਇਆ ਸੀਗਾ, ਇੱਥੇ ਬਹੁਤ ਵਧੀਆ ਆ ਰਹੀ ਹੈ.
3: ਅੱਛਾ, ਵੈਰੀ ਗੁੱਡ. ਔਰ ਬਾਕੀ ਤੁਸੀਂ ਕੀ ਫੀਡਬੈਕ ਦੇਣਾ ਚਾਹੋਗੇ ਸਾਡੀ ਟੀਮ ਨੂੰ?
5: ਮੈਂ ਤੇ ਬਹੁਤ ਆਸ਼ੀਰਵਾਦ ਦਊਂਗਾ ਚਾਵਲੇ ਨੂੰ ਤੇ ਦੋਵਾਂ ਚਾਵਲਿਆਂ ਨੂੰ ਤੇ ਜਿਹੜੇ ਛੋਟੇ ਦੋ ਚਾਵਲੇ ਉਹਨਾਂ ਨੂੰ ਵੀ ਦਊਂਗਾ ਜੀ.
3: ਅੱਛਾ, ਦੈਟਸ ਵੈਰੀ ਗੁੱਡ. ਔਰ ਕੀ ਪ੍ਰੋਗਰਾਮ ਹੈ ਕੱਲ ਦਾ?
5: ਕੱਲ ਬਸ ਜਿਹੜਾ ਹਮੇਸ਼ਾ ਹੀ ਹੁੰਦਾ ਉਹੀ.
3: ਲਾਈਕ ਵਾਟ?
5: ਆਪਣੀ ਸੇਵਾ ਕਰੀਂਦੀ ਗੁਰਦੁਆਰਾ ਸਾਹਿਬ ਜਾ ਕੇ ਕਰਾਂਗੇ.
3: ਅੱਛਾ, ਵੈਰੀ ਗੁੱਡ. ਫੈਮਿਲੀ ਨਾਲ ਜਾਂਦੇ ਹੋ?
5: ਹਾਂਜੀ, ਪੂਰਾ ਪਰਿਵਾਰ ਜੀ.
3: ਅਰੇ ਵੈਰੀ ਗੁੱਡ. ਔਰ ਕਿੰਨੇ ਵਜੇ ਜਾਂਦੇ ਹੋ, ਸਵੇਰੇ ਕੀ ਦੁਪਹਿਰੀ?
5: ਡੇਢ ਦੋ ਵਜੇ.
3: ਅੱਛਾ, ਕੀ ਸਰਫ ਇੰਜੋਏ ਕਰਦੇ ਹੋ ਉੱਥੇ ਸਭ?
5: ਹਾਂਜੀ, ਪਰਮਾਤਮਾ ਦਾ ਨਾਂ ਲੈਂਦੇ ਆ.
3: ਅੱਛਾ, ਔਰ
2: ਲਾਭ ਸਿੰਘ ਕੁਲੀਆਂ ਵਾਲੇ ਜੇਤੂ ਰਹਿੰਦੇ ਨੇ
3: ਹਮੇਸ਼ਾ? ਬਹੁਤ ਅੱਛਾ.
2: ਬੜਾ ਅੱਛਾ ਜੀ, ਇਹਨਾਂ ਨੇ ਸਾਨੂੰ ਦੱਸਿਆ ਜੀ ਇਹ ਜਿਹੜਾ ਏਰੀਆ ਸਾਨੂੰ ਅੱਜ ਲਿਖਾਇਆ ਸੀ ਇਹਨਾਂ ਨੇ ਕਿ ਮੇਜਰ ਮੈਕ ਤੇ ਕਿੰਗ ਸਿਟੀ.
5: ਹਾਂਜੀ, ਵੈਸਟਰਨ ਮੇਜਰ ਮੈਕ ਤੇ ਕਿੰਗ ਸਿਟੀ ਵਾਲਾ ਏਰੀਆ ਬਹੁਤ ਵਧੀਆ ਚੱਲ ਰਿਹਾ ਸੀਗਾ ਜੀ.
2: ਕਿਆ ਬਾਤ, ਥੈਂਕ ਯੂ ਜੀ, ਬਹੁਤ ਮਿਹਰਬਾਨੀ.
5: ਤੇ ਬਸ ਚੜ੍ਹਦੀ ਕਲਾ ਚ ਰਹੋ ਜੀ.
2: ਮਿਹਰਬਾਨੀ, ਥੈਂਕ ਯੂ ਜੀ. ਲਓ ਜੀ, ਅਗਲੀ ਕਾਲ. ਹੈਲੋ.
6: ਹੈਲੋ,
2: ਸਤਿ ਸ੍ਰੀ ਅਕਾਲ ਜੀ.
6: ਸਤਿ ਸ੍ਰੀ ਅਕਾਲ, ਚੱਲਦਾ ਜੀ, ਹੋਰ ਠੀਕ ਠਾਕ ਹੋ?
2: ਵਧੀਆ ਜੀ. ਚੜ੍ਹਦੀ ਕਲਾ, ਠੀਕ ਹੋ ਤੁਸੀਂ?
6: ਹਾਂਜੀ ਹਾਂਜੀ, ਵਧੀਆ.
2: ਲਓ ਜੀ, ਤੁਹਾਡਾ ਪਿਆਰ ਮਿਲ ਗਿਆ ਜੀ, ਤੁਹਾਡੀਆਂ ਕਾਲਸ ਆ ਗਈਆਂ, ਇਹ ਸਾਡੇ ਲਈ ਘਿਓ ਵਾਲਾ ਕੰਮ ਹੈ. ਕਰੀਏ ਸ਼ੁਰੂ ਫੇ.
6: ਹਾਂਜੀ ਹਾਂਜੀ.
2: 1, 2, 3, go.
3: ਵਿਜੇ, ਨਾਮ ਕੀ ਆਪ ਜੀ ਦਾ?
6: ਭਗਵੰਤ ਸਿੰਘ ਗਰੇਵਾਲ.
3: ਵੈਰੀ ਗੁੱਡ. ਕੀ ਪ੍ਰੋਗਰਾਮ ਹੈ ਤੁਸੀਂ ਹੁਣੇ ਸ਼ੋ ਸੁਣਨ ਕਰਦੇ ਸੁਣ ਰਹੇ ਹੋ ਕਿ ਡਰਾਈਵ ਕਰ ਰਹੇ ਹੋ?
6: ਸਾਨੂੰ ਜਾ ਰਹੇ ਹਾਂ ਜੀ.
3: ਅੱਛਾ ਅੱਛਾ. ਔਰ ਘਰ ਵੀ ਤੁਸੀਂ ਰੇਡੀਓ ਆਨ ਕਰਦੇ ਹੋ ਤਾਂ ਟਰਾਈ ਕੀਤਾ ਸਾਡੇ ਸ਼ੋ ਨੂੰ ਸੁਣਨਾ?
6: ਕਰਦੇ ਹੁੰਦੇ
3: ਆ. ਅੱਛਾ, ਰੋਜ਼ ਕਰੀ ਚ ਟੀਵੀ ਦੇ ਨਾਲ ਦੇਖਦੇ ਹੋ ਕਿ ਬਗੈਰ ਟੀਵੀ ਤੋਂ? ਕੱਲ ਦਾ ਕੀ ਪ੍ਰੋਗਰਾਮ ਜੀ?
6: ਕੱਲ ਨੂੰ ਬਸ ਉਠਾਂਗੇ, ਕੰਮ ਤੇ ਆਵਾਂਗੇ ਬਸ.
3: ਛੁੱਟੀ ਨੀ ਹੈ ਕੱਲ? ਨੋ ਹੋਲੀਡੇ?
6: ਨਾ ਨਾ, ਛੁੱਟੀ ਕਿੱਥੇ?
3: ਕਿਉਂ,
6: ਤੁਹਾਨੂੰ ਪਤਾ ਹੀ ਆ.
3: ਅੱਛਾ, ਆਪਣਾ ਖੁਦ ਦਾ ਕੰਮ ਹੈ ਕਿ ਜੋਬ ਕਰ ਰਹੇ ਹੋ?
6: ਮੇਰਾ ਖੁਦ ਦਾ ਕੰਮ ਹੈ ਜੀ.
3: ਅੱਛਾ, ਫਿਰ ਤਾਂ ਛੁੱਟੀ ਬਣਦੀ ਹੈ. ਕਿੰਨੇ ਸਾਲ ਤੋਂ ਕੈਨੇਡਾ ਰਹਿ ਰਹੇ
6: ਹੋ? ਗਏ 36 ਸਾਲ.
3: 36 ਸਾਲ, ਵੈਰੀ ਗੁੱਡ. ਲਾਈਕ ਕਰਦੇ ਹੋ ਕੈਨੇਡਾ ਨੂੰ?
2: ਵਧੀਆ ਜੀ ਗਰੇਵਾਲ ਸਾਹਿਬ ਕੰਗਰੈਚੁਲੇਸ਼ਨ। ਉਹ ਘਰ ਰਹਿ ਕੇ ਕੀ ਕਰਨਾ ਵਾ ਹੈ
3: ਵਾਈਫ ਸੁਣੇ ਕਿਤੇ ਫਿਰ ਦੱਸੇਗੀ ਤੁਹਾਨੂੰ।
2: ਹਾਂਜੀ
6: ਜੀ
2: ਹਾਂਜੀ
6: ਮੇਰੀ ਰਿਕੁਐਸਟ ਹੈ ਅਸੀਂ ਇੱਧਰ ਰਹਿੰਦੇ ਹਾਂ ਕੈਲਟਨ ਚ
2: ਸ਼ਾਮ ਨੂੰ ਆਉਣੀ ਹੈ ਜੀ ਥੋੜੇ ਦਿਨ ਹੋਰ ਥੋੜੇ ਦਿਨ ਆਜੂਗੀ ਹੋਜੂਗੀ ਠੀਕ ਥੋੜੇ ਦਿਨ ਹੋਣ ਸਾਨੂੰ ਪਤਾ ਇਧਰਲੇ ਪਾਸੇ ਸਾਨੂੰ ਆਈ ਹੋਈ ਹੈ ਪਰ ਫਿਰ ਵੀ ਤੁਹਾਡਾ ਧੰਨਵਾਦ ਜੀ। ਜਿਵੇਂ ਕਿ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਸਾਰਿਆਂ ਨੂੰ ਅਸੀਂ ਖੁਸ਼ ਵੀ ਨਹੀਂ ਕਰ ਸਕਾਂਗੇ ਪਰ ਟਰਾਈ ਸਾਡੀ ਹੈ ਕਿ ਇੱਕ ਰਾਤ ਦੇ ਪ੍ਰੋਗਰਾਮ ਦੇ ਉੱਤੇ ਵਰਕ ਹੈ ਸਾਡਾ ਉਹ ਚੱਲ ਰਿਹਾ ਸੋ ਥੋੜਾ ਜਿਹਾ ਇੰਤਜ਼ਾਰ ਕਰੋ ਜੋ ਸਾਨੂੰ ਪਰਮਿਸ਼ਨ ਮਿਲੀ ਹੈ ਉੱਥੇ ਸਾਡਾ ਕੰਮ ਹੈ ਤੇ ਉਹਦੇ ਇੱਕ ਪਾਠ ਦੀ ਜ਼ਰੂਰਤ ਹੈ ਉਹ ਆਉਂਦੀ ਵੇ ਆ ਹਾਂਜੀ ਤੇ ਜਦੋਂ ਪਹੁੰਚ ਗਿਆ ਜ਼ਰੂਰ ਸਾਡੇ ਇੰਜੀਨੀਅਰ ਜਿੱਦਾਂ ਲਗਾ ਦਿੱਤਾ ਉੱਧਰ ਬੱਲੇ ਬੱਲੇ ਆ ਫਿਰ ਵੇਖਦੇ ਆ ਜੀ ਅਗਲੀ ਕਾਲ। ਹੈਲੋ
7: ਹੈਲੋ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ ਕੌਣ?
7: ਮੈਂ ਜੀ ਗੁਰਮੀਤ ਸਿੰਘ ਬੋਲ ਰਿਹਾ।
2: ਗੁਰਮੀਤ ਸਿੰਘ ਜੀ ਕਿੱਥੋਂ ਕਾਲ ਕਰ ਰਹੇ ਹੋ?
7: ਵਿਨੀਪੈਗ ਤੋਂ ਜੀ।
2: ਓ ਵਿਨੀਪੈਗ ਤੋਂ ਫੋਨ ਤੇ ਸੁਣ ਰਹੇ ਹੋ ਤੁਸੀਂ ਜਾਂ ਐਪ ਤੇ? ਹੈ
7: ਐਪ ਤੇ ਜੀ।
2: ਚਲੋ ਕਰੀ ਸ਼ੁਰੂ ਜੀ।
7: ਹਾਂਜੀ ਹਾਂਜੀ
2: 1 2 3
3: ਗੁਰਮੀਤ ਸਿੰਘ ਜੀ ਸਾਨੂੰ ਬੜੀ ਖੁਸ਼ੀ ਹੈ ਤੁਸੀਂ ਸਾਡਾ ਸ਼ੋ ਵਿਨੀਪੈਗ ਸੁਣ ਰਹੇ ਹੋ ਤੇ ਕਲੈਰਿਟੀ ਕਿੱਦਾਂ ਦੀ ਹੈ ਆਵਾਜ਼ ਦੀ?
7: ਹਾਂਜੀ ਆਵਾਜ਼ ਤਾਂ ਵਧੀਆ ਆ ਰਹੀ ਬਹੁਤ ਵਧੀਆ ਆ ਰਹੀ ਆਵਾਜ਼ ਜੀ।
3: ਤੁਸੀਂ ਰੋਜ਼ ਸੁਣਦੇ ਹੋ ਸਾਡਾ ਸ਼ੋ?
7: ਹਾਂਜੀ ਹਾਂਜੀ ਜੀ।
3: ਡਰਾਈਵ ਕਰਦੇ ਵਕਤ ਹੀ?
7: ਹਾਂਜੀ ਮਤਲਬ ਆਪਾਂ ਫੋਨ ਤੇ ਲਾ ਲੈਣੇ ਹੁੰਦੇ ਆ।
3: ਫੋਨ ਫੋਨ ਫੋਨ
7: ਸੋਰੀ
3: ਨੋ ਪ੍ਰੋਬਲਮ ਨੋ ਪ੍ਰੋਬਲਮ ਪਰ ਹਾਂ ਚੰਗਾ ਕਰਦੇ ਹੋ ਜੀ ਆਪ।
2: ਅੱਛਾ ਲੱਗਾ ਸਾਨੂੰ ਤੁਸੀਂ ਫੋਨ ਤੇ ਸੁਣਦੇ ਹੋ। ਔਰ ਕਿੰਨੇ ਕੁ ਦੋਸਤ ਮਿੱਤਰ ਨੇ ਜਿਨ੍ਹਾਂ ਨੂੰ ਪਤਾ ਸਾਡੇ ਇਸ ਪ੍ਰੋਗਰਾਮ ਬਾਰੇ?
7: ਹਾਂਜੀ ਦੱਸ ਹੀ ਦਿੰਦੇ ਦੋ ਚਾਰ ਮੇਰੇ ਫਰੈਂਡ ਹੈਗੇ ਜਿਹੜੇ ਰੋਜ਼ ਹੀ ਕੱਲ ਕੰਮ ਕਰਦੇ ਨੇ ਨਾਲ ਤੇ ਉਹਨੂੰ ਦੱਸ ਦਿੰਦੇ ਹੁੰਦੇ ਆ ਸਕਿਪ ਕਰਦੇ ਆ।
2: ਥੈਂਕ ਯੂ ਥੈਂਕ ਯੂ ਥੈਂਕ ਯੂ ਭਰਾ ਥੈਂਕ ਯੂ ਜਿੰਦੇ ਰਹੋ। ਇਹ ਤੁਹਾਡਾ ਜੋ ਤੁਹਾਡੀਆਂ ਫੋਨ ਕਾਲਸ ਨੇ ਸਾਡਾ ਖੂਨ ਵਧਾਉਂਦੀਆਂ ਨੇ। ਓਨਟੇਰੀਓ ਦੇ ਵਿਚ ਤਾਂ ਅਸੀਂ 30 ਸਾਲ ਤੋਂ ਪ੍ਰੋਗਰਾਮ ਕਰਦੇ ਆ ਰਹੇ ਹਾਂ। ਬੜੇ ਜ਼ਬਰਦਸਤ ਪ੍ਰੋਗਰਾਮ ਦਿੱਤੇ ਨੇ ਬਹੁਤ ਮਤਲਬ ਕਹਿ ਲੋ ਕਿ ਦਿਨ ਰਾਤ ਮਿਹਨਤ ਕਰਦੇ ਰਹੀਦਾ। ਹੁਣ ਵੀ ਜੇਕਰ ਰੋਡ ਤੇ ਹੋਈਏ ਤੇ ਜਿੰਨਾ ਚਿਰ 4 ਵਜੇ ਤੱਕ ਘਰ ਨਾ ਪਹੁੰਚ ਜਾਈਏ ਜੇਕਰ ਨਿਊਜ਼ ਵਿਊਜ਼ ਨਾ ਬਣਾ ਲਈਏ ਤੇ ਸਾਨੂੰ ਮਜ਼ਾ ਨਹੀਂ ਆਉਂਦਾ ਕੰਮ ਕਰਨ ਦਾ। ਆਖਿਰ ਇਹ ਮਿਹਨਤ ਜਿਹੜੀ ਆ ਜ਼ਰੂਰ ਰੰਗ ਲੈ ਕੇ ਆਈ ਆ। ਅੱਜ ਅਸੀਂ CGMR 1320 AM ਨੂੰ ਜਿਹੜਾ ਵਾਪਸ ਲਿਆਂਦਾ ਨਾ ਦਿਨ ਰਾਤ ਮਿਹਨਤ ਕਰਕੇ ਜਿਹੜਾ ਕਿ ਤਵੱਕੋ ਹੀ ਖਤਮ ਹੋ ਗਈ ਸੀ ਵੀ ਕਿਤੇ ਨਹੀਂ ਆ ਸਕਦਾ। ਲੈਗ ਪੁਲਿੰਗ ਤਾਂ ਹਰ ਖੇਤਰ ਦੇ ਵਿੱਚ ਹੁੰਦੀਆਂ ਨੇ ਪਰ ਹੋਣੀਆਂ ਵੀ ਚਾਹੀਦੀਆਂ ਨੇ, ਤੁਸੀਂ ਅੱਗੇ ਨਹੀਂ ਵੱਧ ਸਕਦੇ ਨਹੀਂ ਤਾਂ। ਤੇ ਲੈਗ ਪੁਲਿੰਗ ਵਾਲਿਆਂ ਨੂੰ ਵੀ ਮਹਾਰਾਜ ਮੱਤ ਬਖਸ਼ੇ, ਚੰਗੀ ਮੱਤ ਬਖਸ਼ੇ, ਉਹਨਾਂ ਨੂੰ ਚੰਗਾ ਸੂਝਵਾਨ, ਉਹਨਾਂ ਦੇ ਸਹਿਯੋਗੀ ਤੇ ਉਹਨਾਂ ਨੂੰ ਸਲਾਹ ਦੇਣ ਵਾਲੇ ਤੇ ਉਹਨਾਂ ਨੂੰ ਚੜ੍ਹਦੀ ਕਲਾ ਮਹਾਰਾਜ ਰੱਖੇ। ਲੈਗ ਪੁਲਿੰਗ ਹਰ ਖੇਤਰ ਦੇ ਵਿੱਚ ਹੁੰਦੀਆਂ ਨੇ ਪਰ ਸਹੀ ਹੋਣੀਆਂ ਚਾਹੀਦੀਆਂ, ਗਲਤ ਨਹੀਂ ਹੋਣੀਆਂ ਚਾਹੀਦੀਆਂ, ਹਨਾ। ਪਰ ਚਲੋ ਅੱਜ ਅਸੀਂ ਜਿਸ ਮੁਕਾਮ ਤੇ ਬੈਠੇ ਹਾਂ, ਜਿਸ ਮੰਜ਼ਿਲ ਨੂੰ ਅਸੀਂ ਤੈਅ ਕੀਤਾ, ਇਹ ਸਾਡੀ ਮਿਹਨਤ ਮੇਰੇ ਖਿਆਲ ਦੇ ਵਿੱਚ ਉਹੀ ਮੁੱਲ ਲੈ ਕੇ ਆਈ ਹੈ ਸਾਨੂੰ। ਤੇ ਲੋ ਆਪਾਂ ਲਾਸਟ ਕਾਲ ਲੈਣੀ ਹੈ। ਫੇਕੀਦਾ ਸਾਹਿਬ ਵੇਟ ਕਰ ਰਹੇ ਨੇ। ਵੈਲਕਮ ਜੀ।
8: ਹਾਂਜੀ
2: ਸਤਿ ਸ੍ਰੀ ਅਕਾਲ। ਕੀ ਹਾਲ ਜੀ? ਤੁਸੀਂ ਤੁਹਾਡੀ ਆਵਾਜ਼ ਘੱਟ ਆ ਰਹੀ ਥੋੜੀ ਜੀ। ਉੱਚੀ ਬੋਲ ਲੈਣਾ। ਚਲੋ ਬੋਲੋ ਉੱਚੀ। ਕੀ ਨਾਮ ਤੁਹਾਡਾ?
8: ਮੇਰਾ ਨਾਮ ਮਿੱਠੂ ਸਿੰਘ ਮਾਂਗੜ ਹੈ।
2: ਆ ਮਾਂਗੜ ਸਾਹਿਬ ਹੁਣ ਆਵਾਜ਼ ਕਲੀਅਰ ਹੋਈ ਹੈ ਯਾਰ। ਕਿੰਨੀ ਉਮਰ ਦੇ ਹੋ
8: ਮਿੱਠੂ ਸਿੰਘ? ਹਾਂਜੀ
2: ਕਿੰਨੀ ਉਮਰ ਦੇ ਮੇਜਰ ਸਿੰਘ?
8: ਮੈਂ ਬਸ 14 ਸਾਲਾਂ ਦਾ।
2: ਬਸ 14 ਸਾਲਾਂ ਦਾ? ਅੱਜ ਮੈਨੂੰ ਲੱਗਦਾ ਕਿ ਮੇਜਰ ਸਿੰਘ ਗਿਫਟ ਲੈ ਕੇ ਜਾਣਗੇ। ਹਾਂਜੀ ਜੀ ਲੜੀ
3: ਮੇਜਰ ਹੈਗਾ। ਅੱਛਾ ਜੀ ਹਾਂਜੀ।
8: ਮੇਜਰ ਸਿੰਘ ਨਹੀਂ, ਏਕਜੋਤ ਸਿੰਘ ਮਾਂਗੜ
2: ਹੈ।
8: ਏਕਜੋਤ ਸਿੰਘ ਮਾਂਗੜ।
2: ਏਕਜੋਤ ਸਿੰਘ ਮਾਂਗੜ, ਕਿਆ ਬਾਤ ਹੈ। ਲੋ ਜੀ ਏਕਜੋਤ ਸਿੰਘ ਮਾਂਗੜ ਤੇ 1 2 3 ਤੇ ਗੋ।
3: ਹਾਂ ਏਕਜੋਤ ਜੀ, ਤੁਸੀਂ ਗੱਲ ਤੇ ਬੜੀ ਕੋਨਫੀਡੈਂਟਲੀ ਕਰ ਰਹੇ ਹੋ। ਸਭ ਠੀਕ ਠਾਕ ਹੈ?
8: ਹਾਂਜੀ ਬਸ ਮੈਂ ਵਕੀਲ ਬਣਨਾ।
3: ਅਰੇ ਵਾਹ ਕਿਆ ਬਾਤ ਹੈ, ਵਕੀਲ ਕਿਉਂ ਬਣਨਾ ਚਾਹੁੰਦੇ ਹੋ?
8: ਬਸ ਜਦੋਂ ਦਾ ਬੱਚਾ ਹੁੰਦਾ ਉਦੋਂ ਦਾ ਬਣਨਾ ਚਾਹਣਾ।
3: ਅੱਛਾ ਕਿਸ ਨੇ ਬੋਲਿਆ, ਪੇਰੈਂਟਸ ਨੇ ਬੋਲਿਆ ਕਿ ਤੁਹਾਡਾ ਆਪਦਾ ਇੰਟਰਸਟ ਹੈਗਾ?
8: ਨਹੀਂ ਮੈਨੂੰ ਲੜਾਈ ਕਰਨੀ ਵਧੀਆ ਲੱਗਦੀ ਆ।
3: ਮੈਨੂੰ ਲੱਗਦਾ ਤੁਸੀਂ ਲੜਦੇ ਹੋ। ਅੱਛਾ ਕਿਹਦੇ ਨਾਲ ਲੜਦੇ ਹੋ?
8: ਹਾਂਜੀ
3: ਕਿਸ ਨਾਲ ਲੜਾਈ ਫਾਈਟ ਕਰਦੇ ਹੋ?
8: ਮੰਮਾ ਪਾਪਾ
3: ਬਾਬੂ ਜੀ ਮੰਮੀ।
2: ਮੰਮਾ ਪਾਪਾ ਦੋਵੇਂ ਇੰਗਲਿਸ਼ ਵਰਡ ਆ। ਬੜਾ ਅੱਛਾ ਲੱਗਾ ਪਰ ਮੰਮਾ ਮੋਮ ਮੰਮਾ ਬਣਿਆ ਉਹਦਾ ਬੀਬੀ ਆਪਣਾ ਨਾਮ ਮਾਂ ਵਾ ਹਨਾ। ਮੰਮਾ ਆ ਗਿਆ ਇੰਗਲਿਸ਼, ਪਾਪਾ ਵੀ ਇੰਗਲਿਸ਼ ਆ। ਪਾਪਾ ਬਾਪੂ
3: ਬੜਾ ਪਿਆਰਾ ਬੱਚਾ ਹੈ ਜੀ।
2: ਇੱਕਜੋਤ ਸਿੰਘ ਮੈਨੂੰ ਬੜਾ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੁਸੀਂ ਕਿਹਾ ਕਿ ਜਿਹੋ ਜਿਹਾ ਬੱਚਾ ਜਿਨ੍ਹਾਂ ਦਾ ਬੱਚਾ ਉਹੋ ਜਿਹਾ ਬਣਦਾ, ਤੁਹਾਡੇ ਫਾਦਰ ਵਕੀਲ ਨੇ ਕਿ ਮਾਂ ਵਕੀਲ ਨੇ?
8: ਨਹੀਂ ਕੋਈ ਨੀ ਵਕੀਲ
2: ਅੱਛਾ ਕਿੱਦਾਂ ਮਨ ਚ ਆਇਆ ਫਿਰ ਇਹ ਵਕੀਲ ਵਕੀਲ ਬਣਨ ਵਾਸਤੇ ਆਪਾਂ ਵੈਸੇ ਜੈਨੂਇਨ ਗੱਲ ਕਰ ਰਹੇ ਹੁਣ
8: ਬਸ ਮੇਰੀ ਡ੍ਰੀਮ ਤਾਂ ਹੈਗੀ ਇੱਕ ਲਾਅ ਫਰਮ ਖੋਲਣ ਦੀ ਮੇਰੇ ਡੈਡ ਬਿਜ਼ਨਸਮੈਨ ਨੇ
2: ਅੱਛਾ ਡੈਡ ਬਿਜ਼ਨਸਮੈਨ ਨੇ ਤਾਂ ਤੁਸੀਂ ਲਾਅ ਫਰਮ ਖੋਲਣੀ ਆ ਵੈਰੀ ਗੁੱਡ ਆਈਡੀਆ ਲਿਟੀਗੇਸ਼ਨ ਦਾ ਮਸਲਾ ਹੱਲ ਕਰਿਓ ਲਿਟੀਗੇਸ਼ਨ ਵਾਲੇ ਪਾਸੇ ਚੱਲਿਓ ਬੜੇ ਬੜੀਆਂ ਜ਼ਬਰਦਸਤ ਲੋੜਾਂ ਹੁੰਦੀਆਂ ਨੇ ਇਹਦੀਆਂ
8: ਹਾਂਜੀ ਠੀਕ
2: ਹਾਂ ਉੱਥੇ ਫਾਈਟ ਚੰਗੀ ਹੋਣੀ ਹੈ ਤੁਹਾਡੀ ਵੈਸੇ ਘਰ ਦੀ ਕਲੋਜ਼ਿੰਗ ਵਾਸਤੇ ਤੇ ਚਲੋ ਵੱਖਰੀ ਗੱਲ ਆ ਪਰ ਲਿਟੀਗੇਸ਼ਨ ਹੋਇਆ ਮਤਲਬ ਕ੍ਰਿਮੀਨਲ ਹੋਇਆ ਫੇਰ ਉੱਥੇ ਜਾ ਕੇ ਕੋਰਟ ਦੇ ਵਿੱਚ ਫਾਈਟ ਕਰਨ ਦਾ ਮਜ਼ਾ ਆਉਣਾ ਹੈ ਏਕਜੋਤ ਸਿੰਘ ਮੇਰੇ ਵੱਲੋਂ ਬਹੁਤ ਸਾਰੀਆਂ ਬੈਸਟ ਵਿਸ਼ਿਸ਼
3: ਮੈਂ
8: ਕ੍ਰਿਮੀਨਲ ਡਿਫੈਂਸ ਨੂੰ ਪਰਸੂ ਕਰਨਾ ਚਾਹੁੰਦਾ
2: ਵਾਓ ਵੈਰੀ ਗੁੱਡ ਹਾਂਜੀ ਠੀਕ ਹੈ ਮੈਂ ਹੁਣ ਤੁਹਾਨੂੰ ਇੱਕ ਹੱਡ ਬੀਤੀ ਸੁਣਾਉਣਾ ਆਪਣੀ ਪਰਸਨਲ ਮੈਂ ਵੈਨਕੂਵਰ ਗਿਆ ਮੇਰੀ ਨੀਜ਼ ਆ ਉੱਥੇ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਬਣਨਾ ਤੁਸੀਂ ਕਹਿੰਦੇ ਮੈਂ ਲਾਇਰ ਬਣਨਾ ਉਹ ਵੀ ਕ੍ਰਿਮੀਨਲ ਹਨਾ ਜਿੱਦਾਂ ਤੁਸੀਂ ਕਹਿ ਰਹੇ ਹੋ ਮੈਂ ਕਿਹਾ ਕ੍ਰਿਮੀਨਲ ਕਹਿੰਦੀ ਲੜਾਈਆਂ ਝਗੜੇ ਤੋਂ ਹੋਣੇ ਨਾਨੂ ਲੜਾਈਆਂ ਝਗੜੇ ਨੀ ਰੁਕੜੇ ਕੈਰੀ ਬਹੁਤ ਅੱਛਾ ਲੱਗਾ ਏਕਜੋਤ ਸਿੰਘ ਬੈਸਟ ਆਫ ਲੱਕ
8: ਹਾਂਜੀ ਜੀ ਆਪਾਂ ਫੇਰ ਗੱਲ ਕਰਾਂਗੇ
2: ਓਕੇ ਓਕੇ ਲਵ ਯੂ ਥੈਂਕ ਯੂ ਵੈਰੀ ਮਚ
3: ਫੇਰ ਗੱਲ ਕਰਾਂਗੇ ਵਾਹ ਕੀ ਬਾਤ
2: ਹੈ ਬੜਾ ਅੱਛੇ ਜੀ ਇਹੋ ਜਿਹੇ ਬੱਚੇ ਸਦੋਂ ਸਾਨੂੰ ਸੁਣਦੇ ਨੇ ਪਰਿਵਾਰਾਂ ਦੇ ਨਾਲ ਤਾਂ ਬੜੀ ਅੱਛੀ ਸਾਨੂੰ ਫੀਡਬੈਕ ਵੀ ਮਿਲਦੀ ਹੈ ਅੱਛਾ ਲਾਸਟ ਕਾਲ ਲੈ ਲੈਣੇ ਵੈਸੇ ਨੋ ਇੰਗਲਿਸ਼ ਸੈਗਮੈਂਟ ਤੁਸੀਂ ਬੰਦ ਕਰਤੀ ਹੈ ਅਕੀਦਾ ਸਾਹਿਬ ਨੂੰ ਲੈ ਕੇ ਆਉਂਦੇ ਹਾਂਜੀ ਵੈਲਕਮ ਜੀ
9: ਹੈਲੋ ਸਤਿ ਸ਼੍ਰੀ ਅਕਾਲ
2: ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਹੈ
9: ਠੀਕ ਠਾਕ ਵਧੀਆ
2: ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇੱਕ ਸੈਗਮੈਂਟ ਤੁਸੀਂ ਬੰਦ ਕਰਤੀ ਹੈ ਵੈਸੇ ਕੁਝ
9: ਬੰਦ ਕਰਤੇ ਜੀ
2: ਹਾਂਜੀ
9: ਅੱਛਾ ਚਲੋ ਮੈਂ ਤਾਂ ਉਹ ਖੇਡਣੀ
2: ਚਲੋ ਕੋਈ ਨੈਕਸਟ ਟਾਈਮ ਸੀ ਅਗਲੇ ਫਰਾਈਡੇ
9: ਥੈਂਕ
2: ਯੂ ਬ੍ਰੋ ਲਾ ਜੀ ਕੀਤਾ ਸਾਹਿਬ ਹਾਜ਼ਰ ਹੋਣਗੇ ਸੁਣਦੇ ਰਹਿਣਾ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ
10: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ
3: ਜੀ ਅਕੀਦਾ ਸਾਹਿਬ ਜੀ ਅਸੀਂ ਬਹੁਤ ਹੀ ਜਲਦ ਗੱਲਬਾਤ ਸ਼ੁਰੂ ਕਰਾਂਗੇ ਜਿਸ ਨੂੰ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਦੇ ਸੁਖਰਾਜ ਕੰਗ ਜੀ ਸਪਾਂਸਰ ਕਰਨਗੇ ਔਰ ਸਵੀਟ ਮਹਿਲ ਦੀ ਫਕਰੀਆ ਪੇਸ਼ਕਸ਼ ਹੈਗੀ ਜੀ ਕੋਈ ਵੀ ਤੁਸੀਂ ਸੈਲੀਬ੍ਰੇਸ਼ਨ ਉੱਥੇ ਕਰਨਾ ਚਾਹੁੰਦੇ ਕੋਈ ਆਪਣੀ ਇਵੈਂਟ ਆਰਗੇਨਾਈਜ਼ ਕਰਨਾ ਚਾਹੁੰਦੇ ਉਹਨਾਂ ਦੇ ਪਾਸ ਬਹੁਤ ਢੇਰ ਸਾਰੀ ਕਪੈਸਿਟੀ ਹੈਗੀ ਹੈ 100 ਤੋਂ ਲੈ ਕੇ 1000 ਲੋਕਾਂ ਦੀ ਪਾਰਟੀ ਦਾ ਪ੍ਰਬੰਧ ਕਰਦੇ ਨੇ ਔਰ ਫੁੱਲੀ ਰੈਨੋਵੇਟਿਡ ਬੈਂਕਟ ਹਾਲ ਬਹੁਤ ਹੀ ਖੂਬਸੂਰਤ ਬੈਂਕਟ ਹਾਲ ਹੈ ਔਰ ਖਾਣਾ ਲਾ ਜਾਓ ਬਿਕੋਜ਼ ਇਟਸ ਫਰੋਮ ਸਵੀਟ ਮਹਿਲ 1133 ਕ੍ਰੈਡਿਟ ਸਟੋਨ ਰੋਡ ਕੌਂਕਰਡ ਵਿਖੇ ਸਥਿਤ ਹੈਗੇ ਨੇ ਲੋਕੇਸ਼ਨ ਬਹੁਤ ਹੀ ਵਧੀਆ ਹੈ ਜੀ 4164339191 ਆਪਣੀ ਇਵੈਂਟ ਦੀ ਬੁਕਿੰਗ ਕਰ ਲਵੋ ਕਿਉਂਕਿ ਅੱਛਾ ਬੈਂਕਟ ਹਾਲ ਹੋਏ ਨਾ ਤੇ ਤੁਹਾਨੂੰ ਜਲਦੀ ਬੁਕਿੰਗ ਮਿਲਦੀ ਨਹੀਂ ਹੈ ਔਰ HK ਮੂਵਰਸ ਐਂਡ ਸਟੋਰੇਜ GTA ਦਾ ਬੈਸਟ ਲੋਕਲ ਅਤੇ ਲੌਂਗ ਡਿਸਟੈਂਸ ਮੂਵਰਸ ਨੇ ਰੈਜੀਡੈਂਸ਼ੀਅਲ ਮੂਵਿੰਗ ਕਮਰਸ਼ੀਅਲ ਮੂਵਿੰਗ ਕੋਈ ਸਪੈਸ਼ਲਿਟੀ ਮੂਵਿੰਗ ਹੈਗੀ ਹੈ ਜਾਂ ਫਿਰ ਤੁਸੀਂ ਸਿਰਫ ਲੇਬਰ ਓਨਲੀ ਸਰਵਿਸਿਜ ਚਾਹੁੰਦੇ ਹੈਗੇ ਹੋ ਤਾਂ ਸਟੋਰੇਜ ਸਰਵਿਸਿਜ ਜੰਕ ਰਿਮੂਵਲ ਸਰਵਿਸਿਜ ਵੀ ਅਵੇਲੇਬਲ ਨੇ ਸਰਵਿਸਿਜ ਥਰੂ ਆਊਟ ਦਾ ਕੈਨੇਡਾ ਪ੍ਰੋਵਾਈਡ ਕੀਤੀ ਜਾਂਦੀਆਂ ਨੇ HK ਮੂਵਰਸ ਐਂਡ ਸਟੋਰੇਜ ਨੰਬਰ ਟੂ ਕਾਲ ਹਰਮਿੰਦਰ ਹੈਰੀ ਜੀ ਨੂੰ ਡਾਇਰੈਕਟਲੀ ਕਾਲ ਕਰ ਸਕਦੇ ਹੋ 4165244 4165244 6704 ਦੈਟਸ HK ਮੂਵਰਸ ਐਂਡ ਸਟੋਰੇਜ ਰਵੀ ਗੁਲਾਟੀ ਲਾ ਆਫਿਸਰ ਰਵੀ ਜੀ ਜੋ ਕਿ ਬੈਸਟਰ ਸੋਲੀਸਿਟਰ ਦੇ ਨੋਟਰੀ ਪਬਲਿਕ ਨੇ ਐਫੀਡੇਵਿਟ ਡੈਕਲੇਰੇਸ਼ਨ ਲੈਟਰ ਸਪਾਂਸਰਸ਼ਿਪ ਲੈਟਰ ਪਾਸਪੋਰਟ ਐਨੀਵੇਅਰ ਬਣਵਾਉਣਾ ਚਾਹੁੰਦੇ ਹੋ ਨੋਟਰਾਈਜੇਸ਼ਨ ਹੈ ਡਾਕੂਮੈਂਟਸ ਦੀ ਜਾਂ ਫਿਰ ਤੁਸੀਂ ਕੋਈ ਰੀਅਲ ਸਟੇਟ ਦੀ ਕਲੋਜ਼ਿੰਗ ਕਮਰਸ਼ੀਅਲ ਜਾਂ ਫਿਰ ਰੈਜੀਡੈਂਸ਼ੀਅਲ ਜਾਂ ਫਿਰ ਰੀਫਾਈਨਾਂਸਿੰਗ ਦੇ ਲਈ ਤੁਹਾਨੂੰ ਲੋਅਰ ਚਾਹੀਦਾ ਤਾਂ ਰਵੀ ਗੁਲਾਟੀ ਲਾ ਆਫਿਸ ਦੀ ਪ੍ਰੋਫੈਸ਼ਨਲ ਨਿਪੁੰਨ ਟੀਮ ਦੇ ਨਾਲ ਰਾਬਤਾ ਕਾਇਮ ਕਰ ਲਵੋ ਨੰਬਰ ਟੂ ਕਾਲ 9052328700 ਰਿਟਸ ਫਰਨੀਚਰ ਪਲਾਨੇ ਤੇ ਲੈ ਕੇ ਜਾ ਰਿਹਾ ਰੋਹਿਤ ਜੀ ਉੱਥੇ ਹੈਗੇ ਨੇ ਔਰ 5200 Dixie ਮੈਥਸਨ ਦੇ ਇੰਟਰਸੈਕਸ਼ਨ ਤੇ ਬਹੁਤ ਹੀ ਵਧੀਆ ਹਾਈ ਕੁਆਲਿਟੀ ਦਾ ਫਰਨੀਚਰ ਉੱਥੇ ਮਿਲਦਾ ਬ੍ਰਾਂਡਡ ਫਰਨੀਚਰ ਵੀ ਬਾਏ ਕਰਨਾ ਚਾਹੁੰਦੇ ਹੋ ਫਿਰ ਲੋਕਲ ਕੈਨੇਡੀਅਨ ਮੇਡ ਆਲ ਇਜ਼ ਅਵੇਲੇਬਲ ਐਟ ਰਿਟਸ ਫਰਨੀਚਰ ਪਲਾਨੇਟ 9052327489
10: ਪੰਜਾਬ ਦੀ ਸ਼ਾਨ ਰਾਜਨੀਤੀ ਦਾ ਧੁਰਾ ਰਿਆਸਤੀ ਸ਼ਹਿਰ ਪਟਿਆਲਾ ਜਿੱਥੋਂ ਜੁੜਨਗੇ ਸਾਡੇ ਨਾਲ ਗੁਰਨਾਮ ਸਿੰਘ ਅਕੀਦਾ
2: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਇਸ ਵਕਤ ਸੁਣ ਰਹੇ ਹੋ ਤੇ ਸ਼ੁੱਕਰਵਾਰ ਦੀ ਮਹਿਫਲ 7:29 ਹੋ ਚੁੱਕੇ ਨੇ ਤੁਹਾਡੇ ਵੱਲੋਂ ਮਿਲੀ ਹੋਈ ਫੀਡਬੈਕ ਦਾ ਤਹਿ ਦਿਲ ਤੋਂ ਧੰਨਵਾਦ ਤੇ ਲਓ ਹੁਣ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸਾਹਿਬ ਸਾਡੇ ਨਾਲ ਹਾਜ਼ਰ ਨੇ ਸਭ ਤੋਂ ਪਹਿਲਾਂ ਜਾਨੂੰ ਜਿਹੜੇ ਦੇਸ਼ ਵਿਦੇਸ਼ ਦੇ ਵਿਚ ਟੈਲੀਫੋਨ ਦੀ ਲਾਈਨ ਤੇ ਸੁਣ ਰਹੇ ਨੇ ਐਪ ਡਾਊਨਲੋਡ ਕਰਕੇ ਸੁਣ ਰਹੇ ਨੇ ਉਨ੍ਹਾਂ ਤਮਾਮ ਸੱਜਣਾਂ ਦਾ ਧੰਨਵਾਦ ਖਾਸ ਤੌਰ ਤੇ ਇੰਡੀਆ ਵਾਲਿਆਂ ਦਾ ਧੰਨਵਾਦ ਜੋ ਇਸ ਵਕਤ ਸੁਣ ਰਹੇ ਨੇ ਅਮਰੀਕਾ ਕੈਨੇਡਾ ਤੇ ਆਸਟ੍ਰੇਲੀਆ ਵਾਲਿਆਂ ਦਾ ਵੀ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਸਟੂਡੀਓ ਦਾ ਨੰਬਰ 905-813-1320 ਤੁਹਾਡੀ ਫੀਡਬੈਕ ਜੋ ਸਾਨੂੰ ਮਿਲਦੀ ਹੈ ਇਕ ਵੱਖ ਵੱਖ ਸ਼ਹਿਰਾਂ ਦੇ ਵਿਚ ਜਿਵੇਂ ਸਾਡੇ ਹੁਣੇ ਵੀਰ ਆਉਣ ਇਹ ਰਾਏ ਵੀ ਸੀ ਨਾਗਰਾਫਾਲ ਬਫਲੋ ਸੈਂਟ ਕੈਥਰੀਨ ਬਰਲਿੰਗਟਨ ਹਮਿਲਟਨ ਮਿਲਟਨ ਮਿਸੀਸਾਗਾ ਬਰੈਂਪਟਨ ਵੌਨ ਮੇਜਰ ਮੈਕ, ਕਿੰਗ ਸਿਟੀ ਔਰ ਬੈਰੀ ਵਾਲੀ ਸਾਈਡ ਤੋਂ ਕਾਲ ਆਉਣੀਆਂ, ਸਕਾਰਬਰੋ, ਮਾਰਕਮ, ਪਿਕਰਿਮ, ਏਜੈਕਸ, ਗੋਲਫ, ਇਹ ਸਾਰਾ ਸਾਡਾ ਭਾਰਤੀ ਭਾਈਚਾਰੇ ਦਾ ਹੱਬ ਹੈ। ਇੱਥੋਂ ਤੱਕ ਜਿਹੜੇ ਲੋਕ ਸਾਡੇ ਵਸਦੇ ਨੇ, ਵੈਸੇ ਤਾਂ ਪੂਰੇ ਕੈਨੇਡਾ ਦੇ ਵਿੱਚ ਹੀ ਸਾਡੇ ਭਾਰਤੀ ਭਾਈਚਾਰੇ ਦੇ ਲੋਕ ਵਸਦੇ ਨੇ, ਉਨ੍ਹਾਂ ਵਾਸਤੇ ਅਸੀਂ ਨੰਬਰ ਦੇ ਦਿੰਦੇ ਹਾਂ, ਐਪ ਡਾਊਨਲੋਡ ਕਰ ਸਕਦੇ ਹੋ, ਉਨ੍ਹਾਂ ਨੂੰ ਕਹਿ ਲਓ ਜੇ ਚੰਗਾ ਲੱਗਦਾ ਐਪ ਡਾਊਨਲੋਡ ਕਰਕੇ, ਇੱਕ ਵਾਰੀ ਸੁਣ ਲਿਆ ਮੁੜ ਕੇ ਕੰਟੀਨਿਊ ਕਰਨਾ, ਉਨ੍ਹਾਂ ਨੂੰ ਸੁਣਾਉਣ ਵਾਸਤੇ ਸਾਡਾ ਫਰਜ਼ ਹੈ। ਜਦੋਂ ਉਨ੍ਹਾਂ ਨੂੰ ਸਮੱਗਰੀ ਮਿਲੀ, ਮਟੀਰੀਅਲ ਮਿਲਿਆ, ਖਬਰਾਂ ਮਿਲੀਆਂ, ਇਨਫੋਰਮੇਸ਼ਨ ਮਿਲੀ, ਤਾਂ ਡੈਫੀਨੇਟਲੀ ਉਹ ਸੁਣਨਗੇ, ਸਾਨੂੰ ਉਮੀਦ ਹੈ ਜਿਵੇਂ ਤੁਸੀਂ ਸੁਣਦੇ ਹੋ। ਲੋਕਲ ਨੰਬਰ 647-910-1320, ਅਮਰੀਕਾ 641-747-1919। ਕਿਦਾ ਸਾਹਿਬ, ਵੈਲਕਮ, ਸਵਾਗਤ ਹੈ ਜੀ ਇਹਨੂੰ, ਸਤਿ ਸ੍ਰੀ ਅਕਾਲ।
11: ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਜੀ, ਸਤਿ ਸ੍ਰੀ ਅਕਾਲ ਜੀ।
2: ਅੱਜ ਤਾਂ ਵੱਟ ਕੱਢਵੀਂ ਆਵਾਜ਼ ਆ ਰਹੀ ਜਿੱਦਾਂ ਅੱਜ ਦਾ ਹੈ, ਤੇ ਗਗਨ ਕੋ ਬੈਠੇ ਆ ਜੀ ਆਪਦਾ ਹੈ।
11: ਦੇਖੋ ਬਦਲਿਆ ਕੁਛ ਨੀ ਹੈ, ਸਾਰਾ ਕੁਛ ਇੰਸਟਰੂਮੈਂਟ ਹੋਈ ਨੇ, ਪਰ ਪਤਾ ਨੀ ਕਦੇ ਕਦੇ ਕੀ ਹੋ ਜਾਂਦਾ, ਪਤਾ ਨੀ
2: ਤਾਰਾਂ ਤੂਰਾਂ ਹਿੱਲ ਜਾਂਦੀਆਂ ਨੇ ਕਿਸੇ ਵੇਲੇ। ਚਲੋ ਕੋਈ ਨੀ, 9058131320-9053-813-1300-2020 ਤੁਹਾਡਾ ਦੋਸਤੋ, ਕੋਈ ਕੁਸ਼ਚਨ ਹੈ ਕਾਲ ਕਰ ਸਕਦੇ ਹੋ, ਤੁਹਾਡੀ ਕਾਲ ਪਹਿਲਾਂ ਲੈ ਲਵਾਂਗੇ, ਫਿਰ ਅਸੀਂ ਆਪਣਾ ਕੁਸ਼ਚਨ ਕਰ ਲਾਂਗੇ ਜਦ ਤੱਕ ਤੁਹਾਡੀ ਕਾਲ ਨਹੀਂ ਆਉਂਦੀ। ਲਓ ਜੀ, ਅੰਜੂ ਜੀ ਆਉਂਦੇ ਹੋ
3: ਜੀ। ਅਕੀਦਾ ਜੀ ਲੈ ਕੇ ਚਲਦੀ ਤੁਹਾਨੂੰ ਵੈਸਟ ਬੰਗਾਲ ਤੇ, ਉੱਥੇ ਬਾਈ ਇਲੈਕਸ਼ਨ ਹੋ ਰਹੇ ਨੇ ਜੀ, ਔਰ ਪੱਛਮ ਬੰਗਾਲ ਦੇ ਵਿੱਚ ਕੀ ਕਹਿਣਾ ਚਾਹੋਗੇ, ਕੀ ਹਾਲ ਹੈ? ਕਾਫੀ ਜੀ, ਮੈਂ ਅੱਜ ਨਿਊਜ਼ ਵੀ ਦੇਖ ਰਹੀ ਸੀ, ਕਾਫੀ ਇੰਟਰਸਟਿੰਗ ਚੱਲ ਰਿਹਾ ਮਾਹੌਲ ਉੱਥੇ ਪੋਲੀਟੀਕਲ।
11: ਇੰਟਰਸਟਿੰਗ ਵੀ ਸ਼ਬਦ ਠੀਕ ਹੈ, ਵੈਸੇ ਆਪਾਂ ਇੰਟਰਸਟਿੰਗ ਸ਼ਬਦ ਵਰਤ ਸਕਦੇ ਹਾਂ, ਪਰ ਮੈਂ ਇਸ ਨੂੰ ਹੋਰ ਤਰੀਕੇ ਨਾਲ ਲੈ ਰਿਹਾ ਵੀ ਇੱਕ ਤਰ੍ਹਾਂ ਦਾ ਨਾ ਜਿਹੜੀ ਡੈਮੋਕਰੇਟਿਕ ਸਿਸਟਮ ਹੁੰਦਾ, ਵਿਰੋਧੀ ਜਿਹੜਾ ਪਾਰਟੀਆਂ ਵਿਰੋਧੀ ਹੁੰਦੀਆਂ ਨੇ ਨਾ, ਸਾਡੇ ਭਾਰਤ ਵਿੱਚ ਜਿਹੜਾ ਪਹਿਲਾਂ ਸਿਸਟਮ ਹੁੰਦਾ ਸੀਗਾ, ਬੰਦਾ ਕੋਈ ਚੋਣ ਲੜਦਾ ਸੀ ਤੇ ਉਹਨੂੰ ਬਰਾਬਰ ਦਾ ਮੌਕਾ ਮਿਲਦਾ ਸੀਗਾ, ਚੋਣ ਕਮਿਸ਼ਨ ਉਹਨੂੰ ਬਰਾਬਰ ਦਾ ਮੌਕਾ ਦਿੰਦਾ ਸੀਗਾ, ਹਰੇਕ ਭਾਵੇਂ ਸੱਤਾ ਪਾਰਟੀ ਦਾ ਬੰਦਾ ਕਿੱਦਾਂ ਵੀ ਤਕੜਾ ਹੁੰਦਾ ਸੀ, ਪਰ ਚੋਣ ਕਮਿਸ਼ਨ ਜਿਹੜਾ ਹੈਗਾ ਉਹ ਉਸ ਨੂੰ ਬਰਾਬਰ ਦਾ ਮੌਕਾ ਦਿੰਦਾ ਸੀ ਲੜਨ ਦਾ, ਚੋਣ ਲੜਨ ਦਾ, ਨਾ ਕਿ ਉਹ ਖੁਦ ਚੋਣ ਕਮਿਸ਼ਨ ਪਾਰਟੀ ਬਣ ਕੇ ਸੱਤਾ ਪੱਖ ਦਾ ਪੱਖ ਕਰਦਾ ਸੀਗਾ ਤੇ ਜਿਹੜਾ ਵਿਰੋਧੀ ਪੱਖ ਸੀਗਾ ਉਸ ਦਾ ਨੁਕਸਾਨ ਕਰਦਾ ਸੀ। ਏਦਾਂ ਨਹੀਂ ਸੀ ਹੁੰਦਾ ਪਹਿਲਾਂ, ਤੇ ਇਹ ਭਾਵੇਂ ਕਿ ਟੀ ਐਨ ਸੈਸ਼ਨ ਨੇ ਬੜਾ ਕੁਛ ਬਦਲਿਆ ਸੀਗਾ ਭਾਰਤ ਵਿੱਚ ਆ ਕੇ, ਬਿਹਾਰ ਦੇ ਵਿੱਚ ਚੋਣਾਂ ਜਿਹੜੀਆਂ ਸੀਗੀਆਂ ਉਹ ਬੜੀਆਂ ਗੰਦੇ ਤਰੀਕੇ ਨਾਲ ਹੁੰਦੀਆਂ ਸੀਗੀਆਂ, ਤੇ ਟੀ ਐਨ ਸੈਸ਼ਨ ਨੇ ਉਹ ਚੋਣਾਂ ਵਿੱਚ ਬੜਾ ਸੁਧਾਰ ਕੀਤਾ ਸੀਗਾ, ਪਰ ਜਨਾਬ ਜਿਹੜੇ ਅੱਜ ਦੇ ਸਾਡੇ ਚੋਣ ਕਮਿਸ਼ਨ ਹੈਗੇ ਨੇ ਉਹਨਾਂ ਨੇ ਪੱਖਪਾਤ ਕਰਨ ਦਾ ਜਿਹੜਾ ਇਹ ਘਟਨਾਕ੍ਰਮ ਹੈਗਾ, ਮੈਂ ਇਸ ਘਟਨਾਕ੍ਰਮ ਨੂੰ ਲੈ ਕੇ ਮੈਂ ਪਹਿਲਾਂ ਵੀ ਕਾਫੀ ਦੋਸ਼ ਲੱਗ ਚੁੱਕੇ ਨੇ ਇਸ ਸੰਦਰਭ ਦੇ ਵਿੱਚ। ਹੁਣ ਦੇਖੋ ਨੰਦੀਗ੍ਰਾਮ ਤੇ ਰੇਜ਼ੀ ਨਗਰ, ਨੰਦੀਗ੍ਰਾਮ ਬਹੁਤ ਵੱਡਾ ਇਲਾਕਾ ਹੁੰਦਾ, ਉੱਥੇ ਧਰਮਿੰਦਰ ਪ੍ਰਧਾਨ ਜਿਹੜੇ ਹੈਗੇ ਆ ਉਹ ਚੋਣ ਲੜਦੇ ਹੁੰਦੇ ਆ, ਪਰ ਇਸ ਵਾਰੀ ਉਹਨਾਂ ਨੇ ਆਪਣਾ ਨਾਮ ਵਾਪਸ ਲੈ ਲਿਆ ਸੀਗਾ, ਇਸ ਕਰਕੇ ਉਹ ਸੀਟ ਖਾਲੀ ਹੋ ਗਈ, ਤੇ ਹੁਣ ਹਾਲਾਤ ਇਹ ਵਾਪਰੇ ਕਿ ਉੱਥੇ ਦੁਬਾਰਾ ਬਾਈ ਇਲੈਕਸ਼ਨ ਜਿਹੜੀ ਹੈਗੀ ਆ ਉਹ ਚੋਣ ਹੋ ਰਹੀ ਆ, ਤੇ ਇਲੈਕਸ਼ਨ ਕਮਿਸ਼ਨ ਨੇ ਜਦੋਂ ਨਾਮ ਵਾਪਸ ਲੈਣ ਦਾ ਸਮਾਂ ਆ ਗਿਆ, ਨਾਮ ਵਾਪਸ ਲੈਣ ਦਾ ਸਮਾਂ ਉਧਰ ਅੱਜ ਨਾਮ ਵਾਪਸ ਲੈ ਜਾਣੇ ਆ, ਤੇ ਉਧਰ ਜਿਹੜੀ ਕਿ ਕਾਗਜ਼ ਦਾਖਲ ਕਰਨ ਦੀ ਤਰੀਕ ਖਤਮ ਹੋ ਚੁੱਕੀ ਆ, ਉਦੋਂ ਚੋਣ ਕਮਿਸ਼ਨ ਨੇ ਮਮਤਾ ਬੈਨਰਜੀ ਦੀ ਜਿਹੜੀ ਚੋਣ ਨਿਸ਼ਾਨ ਸੀਗਾ ਉਹ ਫਰੀਜ਼ ਕਰਤਾ, ਜਿਹੜਾ ਉਹਦਾ ਫੁੱਲਾਂ ਵਾਲਾ ਚੋਣ ਨਿਸ਼ਾਨ ਸੀਗਾ ਉਹ ਫਰੀਜ਼ ਕਰਤਾ, ਤੇ ਉਸ ਨੂੰ ਨਵਾਂ ਚੋਣ ਨਿਸ਼ਾਨ ਦੇਤਾ ਫੁੱਟਬਾਲ ਪਲੇਅਰ ਮਮਤਾ ਬੈਨਰਜੀ ਨੂੰ, ਤੇ ਉਹਦਾ ਨਾਂ ਰੱਖਤਾ ਮਮਤਾ ਬੈਨਰਜੀ ਦੀ ਪਾਰਟੀ ਦਾ ਮਮਤਾ ਟੀ ਐਮ ਸੀ, ਉਹਦਾ ਇਹ ਨਾਂ ਰੱਖਤਾ, ਤੇ ਉਹਦਾ ਨਾਂ ਵੀ ਖਾ ਲਿਆ ਤੇ ਉਹਦਾ ਚੋਣ ਨਿਸ਼ਾਨ ਵੀ ਖਾ ਲਿਆ। ਹੁਣ ਬਾਗੀ ਹੈਗੇ ਆ, ਬਾਗੀਆਂ ਦੀ ਪਾਰਟੀ ਦਾ ਨਾਮ ਰੱਖਿਆ ਡੈਮੋਕਰੇਟਿਕ ਜਿਹੜੀ ਪਾਰਟੀ ਟੀ ਐਮ ਸੀ, ਡੈਮੋਕਰੇਟਿਕ ਟੀ ਐਮ ਸੀ, ਤੇ ਉਹਨਾਂ ਨੂੰ ਦਿੱਤਾ ਲਿਫਾਫਾ ਚੋਣ ਨਿਸ਼ਾਨ, ਚਲੋ ਉਹਦਾ ਨਵੀਂ ਪਾਰਟੀ ਸੀਗੀ ਉਹਨੂੰ ਜਿਹੜਾ ਮਰਜ਼ੀ ਚੋਣ ਨਿਸ਼ਾਨ ਦੋ, ਉਹਦਾ ਕੋਈ ਐਸੀ ਦਿੱਕਤ ਨਹੀਂ ਗੀ, ਤੇ ਉਹ ਇਹ ਚੋਣ ਨਿਸ਼ਾਨ ਦੇਖ ਕੇ ਉਹਨਾਂ ਨੇ ਇੱਕ ਤਰ੍ਹਾਂ ਦਾ ਮਮਤਾ ਬੈਨਰਜੀ ਦਾ ਨੁਕਸਾਨ ਕੀਤਾ। ਬਸ ਇੱਥੇ ਨਹੀਂ ਹੋਈ, ਉਧਰ ਤਾਂ ਕਾਗਜ਼ ਦਾਖਲ ਕਰਨ ਦੀ ਡੇਟ ਖਤਮ ਹੋ ਗਈ, ਕਾਗਜ਼ ਵਾਪਸ ਕਰਨੇ ਨੇ ਅੱਜ, ਦੂਜੇ ਪਾਸੇ ਜਿਹੜਾ ਧਰਮਿੰਦਰ ਪ੍ਰਧਾਨ ਹੈਗਾ ਉੱਥੇ ਦਾ ਮੁੱਖ ਮੰਤਰੀ, ਤੇ ਉਸ ਦੇ ਨਾਲ ਜਿਹੜਾ ਨੰਦੀਗ੍ਰਾਮ ਤੋਂ ਚੋਣ ਲੜ ਰਹੀ ਆ ਜਿਹੜਾ ਮਮਤਾ ਬੈਨਰਜੀ ਦਾ ਉਮੀਦਵਾਰ ਆ ਸੰਚਿਤਾ ਪ੍ਰਧਾਨ, ਉਸ ਨੂੰ ਮਿਲਦਾ ਮੁੱਖ ਮੰਤਰੀ, ਜਿਹੜਾ ਧਰਮਿੰਦਰ ਪ੍ਰਧਾਨ ਉਹਦੇ ਨਾਲ ਮੀਟਿੰਗ ਕਰਦਾ ਹੈ। ਮੀਟਿੰਗ ਕਰਨ ਤੋਂ ਬਾਅਦ ਸੰਚਿਤਾ ਪ੍ਰਧਾਨ ਆਪਣਾ ਨਾਮ ਵਾਪਸ ਲੈ ਲੈਂਦੀ ਆ ਮਮਤਾ ਬੈਨਰਜੀ ਦੀ ਪਾਰਟੀ ਤੋਂ, ਉਹ ਆਪਣਾ ਉਮੀਦਵਾਰ ਦਾ ਨਾਂ ਹੀ ਵਾਪਸ ਲੈ ਲੈਂਦੀ ਆ ਤੇ ਨਾਂ ਵਾਪਸ ਲੈ ਲਿਆ ਤੇ ਉਧਰ TMC ਮਮਤਾ ਬੈਨਰਜੀ ਨੇ ਮਿਲਨ ਪ੍ਰਧਾਨ ਜਿਹੜਾ ਕਾਂਗਰਸੀ ਉਮੀਦਵਾਰ ਸੀਗਾ ਉਹਨੂੰ ਹਮਾਇਤ ਦੇ ਦਿੱਤੀ। ਬਸ ਇੱਥੇ ਨੀ ਕੀਤੀ ਇਹਨਾਂ ਨੇ, ਦੇਖੋ ਚੋਣ ਕਮਿਸ਼ਨ ਚੋਣ ਕਰਾ ਰਿਹਾ, ਇੱਥੇ ਬਸ ਨੀ ਕੀਤੀ। ਜਦੋਂ ਹੀ ਮਿਲਨ ਪ੍ਰਧਾਨ ਨੂੰ ਮਮਤਾ ਬੈਨਰਜੀ ਨੇ ਦਿੱਤਾ ਸਮਰਥਨ ਤਾਂ ਨਾਲ ਦੀ ਨਾਲ ਉਸੇ ਦਿਨ ਉਸੇ ਮਿਲਨ ਪ੍ਰਧਾਨ ਨੂੰ ਕੀ ਕੀਤਾ, ਪੁਰਾਣੇ 10 ਸਾਲ ਪੁਰਾਣੇ ਕੇਸ ਦੇ ਵਿੱਚ, 10 ਸਾਲ ਪੁਰਾਣਾ ਕੇਸ ਹੈ, 10 ਸਾਲ ਪੁਰਾਣੇ ਕੇਸ ਵਿੱਚ ਉਹਨੂੰ ਗ੍ਰਿਫ਼ਤਾਰ ਕਰ ਲਿਆ। ਹੁਣ ਤੁਸੀਂ ਇਹ ਇਸ ਤੋਂ ਵੱਡਾ ਹੋਰ ਚੋਣ ਕਮਿਸ਼ਨ ਪੱਖਪਾਤ ਕੀ ਕਰ ਸਕਦਾ ਮਮਤਾ ਬੈਨਰਜੀ ਨੂੰ? ਮਤਲਬ ਕਿ ਇਹ ਜਿਹੜਾ ਸਾਡੇ ਭਾਰਤ ਵਿੱਚ ਚੋਣ ਕਮਿਸ਼ਨ ਵੱਲੋਂ ਇਸ ਪੱਛਮੀ ਬੰਗਾਲ ਦੇ ਵਿੱਚ ਕੀਤਾ ਗਿਆ, ਭਾਵੇਂ ਕਿ ਮਮਤਾ ਬੈਨਰਜੀ ਹੁਣ ਸੁਪਰੀਮ ਕੋਰਟ ਚਲੀ ਗਈ ਆ, ਉੱਥੇ ਉਹ ਜਾ ਕੇ ਆਪਣਾ ਪੱਖ ਰੱਖਣ ਵਾਸਤੇ ਉਹਨੇ ਰੱਖਿਆ, ਉਹਨੇ ਪੱਖ ਜਾ ਕੇ ਦੇਖੋ ਸੁਪਰੀਮ ਕੋਰਟ ਕਿਹੜੇ ਪਾਸੇ ਭੁਗਦੀ ਆ। ਤੇ ਪਹਿਲਾਂ ਵੀ ਦੇਖੋ ਤੁਸੀਂ ਆਪਣਾ ਜਿਹੜੇ ਵਿਧਾਇਕ ਸੀਗੇ 80 ਸੀਗੇ ਮਮਤਾ ਬੈਨਰਜੀ ਕੋਲੇ, 58 ਵਿਧਾਇਕਾਂ ਨੂੰ ਅਲੱਗ ਕਰਤਾ BJP ਨੇ, ਲੋਕ ਸਭਾ ਦੇ ਵਿੱਚ 28 ਸੀਗੇ, 20 ਨੂੰ ਅਲੱਗ ਕਰਤਾ ਉਹਨਾਂ ਨੇ ਉਹਦੇ ਕੋਲੋਂ, ਤੇ ਰਾਜ ਸਭਾ ਵਿੱਚ 13 ਸੀਗੇ, 2 ਰਿਜ਼ਾਈਨ ਹੀ ਕਰ ਗਏ ਰਾਜ ਸਭਾ ਦੇ ਮੈਂਬਰ ਜਿਹੜੇ ਸੀਗੇ, ਉਹ ਹਾਲਾਤ ਬਣੇ। ਮੇਰੇ ਕਹਿਣ ਦਾ ਭਾਵ ਕਿਸੇ ਬੰਦੇ ਨੂੰ ਇਸ ਤਰੀਕੇ ਨਾਲ ਖਤਮ ਕਰੋ ਕਿ ਪਾਰਟੀਆਂ ਹੀ ਤਬਾਹ ਕਰਤੀਆਂ ਜਿਹੜਾ ਕਿ ਸਾਡੇ ਵਿਰੋਧੀ ਬੰਦੇ ਨੂੰ ਚੋਣ ਕਮਿਸ਼ਨ ਵੱਲੋਂ ਪੂਰੀ ਹਮਾਇਤ ਦੇਣ ਦਾ ਪਹਿਲਾਂ ਇੱਕ ਐਥਿਕਸ ਹੁੰਦੇ ਸੀਗੇ ਉਹ ਖਤਮ ਕੀਤੇ। ਏਦਾਂ ਹੀ ਕੀਤਾ ਇਹਨਾਂ ਨੇ ਮਹਾਰਾਸ਼ਟਰ ਦੇ ਵਿੱਚ, ਤੇ ਏਦਾਂ ਹੀ ਗੋਆ ਵਿੱਚ ਕੀਤਾ, ਤੇ ਵੱਖ ਵੱਖ ਥਾਵਾਂ ਉੱਤੇ ਜਿਹੜਾ ਹੈਗਾ BJP ਚੋਣ ਕਮਿਸ਼ਨ ਨੂੰ ਵਰਤ ਕੇ ਕਥਿਤ ਤੌਰ ਤੇ ਬੜਾ ਖਤਰਨਾਕ ਕੰਮ ਕਰ ਰਹੀ ਹੈ ਡੈਮੋਕਰੇਸੀ ਵਾਸਤੇ ਜੀ।
2: ਮਮਤਾ ਬੈਨਰਜੀ ਦੇ ਨਾਲ ਮੈਂ ਸਾਰੀ ਖਬਰ ਪੜ੍ਹੀ ਸੀ, ਮੈਂ ਰੌਚਕ ਸ਼ਬਦ ਵਰਤਿਆ ਸੀਗਾ ਕਿ ਜਿਹੜੀ ਗ੍ਰਿਫ਼ਤਾਰੀ ਆ, ਮੈਨੂੰ ਪਤਾ ਸੀ ਅਗਲੀ ਖਬਰ ਮੇਰੇ ਕੋਲ ਗ੍ਰਿਫ਼ਤਾਰੀ ਦੀ ਵੀ ਹੋਈ ਆ ਕਿ ਨਾਲ ਹੀ ਬੰਦੇ ਨੂੰ ਗ੍ਰਿਫ਼ਤਾਰ ਕਰ ਲੈਣਾ ਕਿ ਮਤਲਬ ਜਿਵੇਂ ਤੁਸੀਂ ਮਤਲਬ ਗੰਭੀਰਤਾ ਦੇ ਨਾਲ ਗੱਲ ਕੀਤੀ ਆ, ਆਈ ਐਪਰੀਸ਼ੀਏਟ ਕਿ ਉੱਥੇ ਅਸੀਂ ਰੌਚਕ ਸ਼ਬਦ ਵਰਤਿਆ, ਪਰ ਰੌਚਕ ਮੇਰੇ ਵਾਸਤੇ ਇਹ ਸੀਗਾ ਕਿ ਇੱਕ ਟਿੱਪਣੀ ਦੀ ਤਰ੍ਹਾਂ ਸੀਗਾ ਕਿ ਜੋ ਕੁਝ ਉੱਥੇ ਹੋ ਰਿਹਾ ਖੇਲਾ ਹੋ ਰਿਹਾ। ਮਮਤਾ ਬੈਨਰਜੀ ਨੇ TMC ਦੇ ਬਾਗੀਆਂ ਨੂੰ ਭਾਜਪਾ ਦੀ A ਟੀਮ ਵੀ ਦੱਸਿਆ, ਕਿਹਾ ਕਿ ਜਿਹੜੇ ਲੋਕ ਉਹਨਾਂ ਦੇ ਚੋਣ ਨਿਸ਼ਾਨ ਤੇ ਜਿੱਤ ਕੇ ਆਏ ਸਨ, ਹਾਂਜੀ ਉਹੀ ਹੁਣ ਚੁਣੌਤੀ ਦੇ ਰਹੇ ਨੇ ਚੋਣ ਕਮਿਸ਼ਨ ਵੱਲੋਂ ਪਾਰਟੀ ਦਾ ਚੋਣ ਨਿਸ਼ਾਨ ਫਰੀਜ ਕਰਨ ਦਾ ਤੁਸੀਂ ਦੱਸ ਦਿੱਤਾ। ਸਵਾਲ ਚੁੱਕਿਆ ਕਿ 28 ਸਾਲਾਂ ਤੇ ਉਹਨਾਂ ਦੇ ਕੋਲ ਚੋਣ ਨਿਸ਼ਾਨ ਮੌਜੂਦ ਆ, ਕਮਿਸ਼ਨ ਕਿਵੇਂ ਫਰੀਜ ਕਰ ਸਕਦਾ? ਪਰ ਕੌਣ ਆਖੇ ਰਾਣੀ ਨੂੰ ਅੱਗਾ ਟੱਕ ਸੱਤਾ ਜੋਰਾਂ ਦਾ ਜੋਰਾਵਰਾਂ ਦਾ ਸੱਤਾ ਵੀ 100 ਹੁੰਦਾ। ਸੋ ਐਨੀ ਵੇ 905-8132-09-05-813-1300 ਵੀ ਮੈਂ ਕੱਲ ਪਰਸੋਂ ਗੱਲ ਕਰ ਰਿਹਾ ਸਾਂਗਾ ਅੰਜੂ ਜੀ ਨਾਲ, ਕੱਲ ਹੀ ਗੱਲ ਕਰ ਰਿਹਾ ਸੀ ਕਿ ਪਹਿਲੇ ਲੋਕ ਧਾੜਵੀ ਘੋੜਿਆਂ ਤੇ ਆਉਂਦੇ ਸੀ, ਛਵੀਆਂ ਗੰਡਾਸੇ ਤਲਵਾਰਾਂ ਜਾਂ ਫਿਰ ਬੰਦੂਕਾਂ ਲੈ ਕੇ ਆਉਂਦੇ ਸੀ, ਲੋਕਾਂ ਨੂੰ ਲੁੱਟਦੇ ਸਨ, ਜੋ ਉਹਨਾਂ ਦਾ ਦਾ ਲੱਗਦਾ ਸੀ ਉਹ ਕਰਦੇ ਸੀ। ਅੱਜ ਕੱਲ ਉਹੀ ਲੋਕ ਨੇ ਪਰ ਉਹਨਾਂ ਦਾ ਰੂਪ ਬਦਲ ਗਿਆ, ਖੇਡਾਂ ਜਿਹੜੀਆਂ ਨੇ ਉਹ ਬਦਲ ਗਈਆਂ ਨੇ, ਲੋਕਾਂ ਨੂੰ ਲੁੱਟਣ ਦਾ ਢੰਗ ਬਦਲ ਗਿਆ, ਲੋਕਾਂ ਨੂੰ ਮਾਰਨ ਦਾ ਢੰਗ ਬਦਲ ਗਿਆ, ਲੋਕਾਂ ਨੂੰ ਡਰਾਉਣ ਦਾ ਢੰਗ ਬਦਲ ਗਿਆ, ਲੋਕਾਂ ਨੂੰ ਸਤਾਉਣ ਦਾ ਢੰਗ ਬਦਲ ਗਿਆ, ਪਰ ਕੁਰਸੀ ਪੱਕੀ ਕਰਨ ਵਾਸਤੇ ਚਾਲਾਂ ਬਿਲਕੁਲ ਉਸੇ ਤਰ੍ਹਾਂ ਦੀਆਂ ਹੀ ਚੱਲੀਆਂ ਜਾ ਰਹੀਆਂ ਨੇ। 905-813-1320-9058-813-1300 ਮਾਰੂ ਹਥਿਆਰ ਆ ਗਏ ਨੇ, ਡਰਾਵੇ ਜ਼ਿਆਦੇ ਨੇ, ਦੇਸ਼ਾਂ ਨੂੰ ਡਰਾਵੇ ਦਿੱਤੇ ਜਾਣੇ, ਇੱਕ ਦੂਜੇ ਦੇਸ਼ ਨੂੰ ਦੇ ਰਿਹਾ, ਦੂਜਾ ਦੇਸ਼ ਦੂਜੇ ਦੇਸ਼ ਨੂੰ ਦੇ ਰਿਹਾ, ਸੋ ਵੀ ਉਹ ਸ਼ਕਤੀਸ਼ਾਲੀ ਸਾਡੇ ਤੋਂ ਨਾ ਬਣ ਜਾਵੇ ਕਿਤੇ, ਆ ਹੁਣ ਈਰਾਨ ਪਰਮਾਣੂ ਬਣਾ ਲੈਂਦਾ ਤੇ ਲਾਗੇ ਜਿਹੜੇ ਉਹਦੇ ਦੇਸ਼ ਨੇ ਉਹਨਾਂ ਤੋਂ ਉਹਨਾਂ ਨੂੰ ਖਤਰਾ ਹੋਊਗਾ, ਪ੍ਰਭਾਵ ਪਾਊਗਾ, ਇਸ ਕਰਕੇ ਅਮਰੀਕਾ ਕਹਿੰਦਾ ਨਹੀਂ ਮੈਂ ਸੁਪਰ ਪਾਵਰ ਆ ਮੈਂ ਕਰ ਸਕਦਾ, ਪਰ ਉਹਨਾਂ ਨੇ ਜੋ ਉਹਦੀ ਕੀਤੀ ਹੈ ਸੁਪਰ ਪਾਵਰ ਦੀ ਹਾਲਤ ਉਹ ਸੁਪਰ ਪਾਵਰ ਵੀ ਜਾਣਦਾ ਤੇ ਵੈਸੇ ਵਰਲਡਵਾਈਡ ਨੇਤਾ ਵੀ ਜਾਣਦੇ ਨੇ, ਬੋਲੇ ਚਾਹੇ ਕੋਈ ਨਾ ਬੋਲੇ, ਜਿਵੇਂ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਕੁਝ ਹੁੰਦਾ ਤੇ ਆਪਾਂ ਸੁਣਦੇ ਹਾਂ ਦੇਖਦੇ ਹਾਂ ਵਿਚਾਰਦੇ ਵੀ ਹਾਂ। ਅੱਛਾ ਇੱਕ ਕਾਂਡ ਹੋਇਆ ਸੀ ਤੁਹਾਨੂੰ ਯਾਦ ਹੋਊਗਾ, ਬੜਾ ਕਵਰੇਜ ਆਪਾਂ ਕੀਤੀ ਨਠਾਰੀ ਕਾਂਡ, ਹਾਂਜੀ ਹਾਂਜੀ ਜੀ
3: ਜੀ ਬਿਲਕੁਲ ਯਾਦ,
2: ਬੜਾ ਘਨਾਉਣਾ ਕਾਂਡ ਸੀ ਸੁਰਿੰਦਰ ਕੋਹਲੀ ਉਹਦੀ। ਸਵੇਰੇ ਮੈਂ ਖਬਰ ਸੁਣਾਈ ਸੀ ਕਿ ਹਰਿਦੁਆਰ ਦੇ ਵਿੱਚ ਫੰਦੇ ਨਾਲ ਲੜਕਦੀ ਲਾਸ਼ ਮਿਲੀ ਹੈ, ਹਾਂਜੀ ਕੀ ਕਹਿਣਾ ਚਾਹੋਗੇ?
11: ਹਾਂ ਚਾਵਲਾ ਸਾਹਿਬ, ਅਸਲ ਵਿਚ ਫੰਦੇ ਨਾਲ ਲੜਕਦੀ ਲਾਸ਼ ਤਾਂ ਮਿਲੀ ਆ, ਪਰ ਜਿਹੜੇ ਉਹਦੇ ਲਾਸ਼ ਫੰਦੇ ਨਾਲ ਲੜਕਦੀ ਤੇ ਉਹਦਾ ਜੋ ਨਾਲ ਸਰਕਮਸਟਾਂਸਿਸ ਹੈਗੇ ਆ, ਜੋ ਉਹਦਾ ਚਗਿਰਦਾ ਹੈਗਾ, ਉਹ ਸ਼ੰਕਾ ਪੈਦਾ ਕਰਦਾ। ਭਾਵੇਂ ਕਿ ਉੱਥੇ ਦੇ SP ਨੇ ਗੱਲ ਇਹ ਕਹਿਤੀ ਆ ਕਿ ਜੀ ਸਾਡੀ ਪਹਿਲੀ ਨਜ਼ਰੇ ਸਾਡਾ ਇਹ ਲੱਗਦਾ ਕਿ ਇਹਨੇ ਆਤਮ ਹੱਤਿਆ ਕੀਤੀ ਆ, ਆਤਮ ਹੱਤਿਆ ਕਿਉਂ ਕਰੇਗਾ ਬੰਦਾ? ਉਹ ਨਾਂ ਬਦਲ ਕੇ ਭੂਪਤ ਵਾਲਾ ਇਲਾਕਾ ਹੈਗਾ ਜੀ ਉੱਥੇ ਹਰਿਦੁਆਰ ਦੇ ਵਿੱਚ, ਉਸ ਇਲਾਕੇ ਵਿੱਚ ਚਾਹ ਦਾ ਕੰਮ ਕਰ ਰਿਹਾ ਸੀਗਾ। ਉਹਨੇ ਚਾਹ ਇੱਕ ਜਗ੍ਹਾ ਦੁਕਾਨ ਬਦਲ ਕੇ ਦੂਜੀ ਜਗ੍ਹਾ ਦੂਜੀ ਥਾਂ ਦੇ ਉੱਤੇ ਇੱਕ ਉਹਨੇ ਕਿਰਾਏ ਤੇ ਚਾਹ ਦਾ ਜਿਹੜਾ ਖੋਖਾ ਲਾ ਲਓ ਤੁਸੀਂ ਛੋਟਾ ਜਿਹਾ ਕਮਰਾ ਸੀਗਾ ਉਹ ਵੀ ਉਹਨੇ ਕਿਰਾਏ ਤੇ ਲਿਆ ਸੀ ਦੋ ਤਿੰਨ ਦਿਨ ਪਹਿਲਾਂ। ਤੇ ਜਦੋਂ ਦੋ ਤਿੰਨ ਦਿਨ ਪਹਿਲਾਂ ਕਿਰਾਏ ਤੇ ਲੈ ਹੀ ਲਿਆ ਉਹਨੇ ਤੇ ਫਿਰ ਉਹ ਖੁਦਕਸ਼ੀ ਕਿਉਂ ਕਰੇਗਾ? ਤੇ ਉਸ ਦੇ ਜਿਹੜੇ ਮੁੱਢਲੇ ਰੂਪ ਦੇ ਵਿੱਚ ਜਿਹੜੀ ਜਾਂਚ ਹੈਗੀ ਆ ਉਹਦੇ ਵਿੱਚ ਤਾਂ ਖੈਰ ਸਰਕਾਰ ਇਹੀ ਕਹਿ ਰਹੀ ਆ ਜਿਹੜੀ ਯੂਪੀ ਸਰਕਾਰ ਹੈਗੀ ਆ ਕਿ ਉਹਨੇ ਖੁਦਕਸ਼ੀ ਕੀਤੀ ਆ, ਪਰ ਜਾਂਚ ਅੱਗੇ ਕਿਵੇਂ ਵੱਧਦੀ ਆ ਜੇ ਪੁਲਿਸ ਕਹਿ ਰਹੀ ਆ ਤੇ ਪੁਲਿਸ ਦੀ ਜਾਂਚ ਤਾਂ ਫਿਰ ਏਦਾਂ ਹੀ ਕਹੇਗੀ ਨਾ ਜੀ ਕਿ ਉਹ ਕੋਈ ਹੋਰ ਏਜੰਸੀ ਜਾਂਚ ਕਰੇ, CBI ਜਾਂਚ ਕਰੇ ਜਾਂ ਕੋਈ ਹੋਰ ਏਜੰਸੀ ਜਾਂਚ ਕਰੇ ਤਾਂ ਪਤਾ ਲੱਗ ਸਕਦਾ ਕਿ ਕਿਵੇਂ ਆ। ਪਰ ਆਪਾਂ ਕਿਉਂਕਿ ਬੰਦੇ ਦੇ ਉੱਪਰ ਬਹੁਤ ਵੱਡੇ ਦੋਸ਼ ਸੀਗੇ, ਜਦੋਂ 29 ਦਸੰਬਰ 2006 ਨੂੰ ਇਸ ਬੰਦੇ ਦਾ ਕਾਫੀ ਵੱਡਾ ਸੀਗਾ ਕਾਂਡ ਕੇ ਇਹਨਾਂ ਕੁਝ ਮੁੰਡੇ ਬੱਚੇ ਬੱਚੀਆਂ ਗਾਇਬ ਹੋਣ ਲੱਗ ਪਈਆਂ ਤੇ ਉਥੋਂ ਨਾਲ ਇੱਕ ਨਦੀ ਵਗਦੀ ਸੀ, ਨਦੀ ਸੀਗੀ ਉਹਦੇ ਚ ਕੰਗਾਲ ਮਿਲ ਗਏ। ਕੰਗਾਲ ਤੋਂ ਬਾਅਦ ਪਤਾ ਲੱਗਿਆ ਕਿ ਇਧਰਲੇ ਪਾਸੇ ਨੂੰ ਗੱਲ ਢੁਕੀ ਮਨਿੰਦਰ ਸਿੰਘ ਭੰਦੇਰ ਦੀ ਕੋਠੀ ਵੱਲ ਨੂੰ। ਮਨਿੰਦਰ ਸਿੰਘ ਭੰਦੇਰ ਦਾ ਇੱਕ ਤਰ੍ਹਾਂ ਦਾ ਰਸੋਈਆ ਸੀਗਾ, ਕੁੱਕ ਸੀਗਾ ਇਹ ਸੁਰਿੰਦਰ ਕੋਹਲੀ। ਤੇ ਉਹ ਗੱਲ ਖੁੱਲਦੀ ਖੁੱਲਦੀ ਜੀ ਉਹਨਾਂ ਦਾ ਪਿਛਲੇ ਪਾਸੇ ਜਦੋਂ ਪੱਟਿਆ ਗਿਆ ਤੇ ਉੱਥੇ ਬਹੁਤ ਸਾਰੇ ਕੰਗਾਲ ਮਿਲੇ, ਜਿਸ ਕਰਕੇ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਅਰੈਸਟ ਕਰਕੇ ਕੇਸ ਚੱਲੇ ਜੋ 2023 ਦੇ ਵਿੱਚ ਸਾਰੇ ਕੇਸਾਂ ਦੇ ਵਿੱਚ ਇਹ 25 ਇੱਕ ਕੇਸ ਰਹਿ ਗਿਆ 2023 ਵਿੱਚ ਸਾਰੇ ਕੇਸਾਂ ਚੋਂ ਸੁਰਿੰਦਰ ਕੋਹਲੀ ਬਰੀ ਕਰਤਾ ਗਿਆ। 2025 ਵਿੱਚ ਆਖਰੀ ਕੇਸ ਵੀ ਸੀਗਾ ਉਦੋਂ ਵੀ ਬਰੀ ਕਰਤਾ ਗਿਆ। ਤੇ ਉਹਨਾਂ ਨੇ ਕਿਹਾ ਕਹਿੰਦੇ ਵੀ ਸ਼ੱਕ ਦੇ ਆਧਾਰ ਤੇ ਤਿਆਰ ਕੀਤਾ ਹੋਇਆ ਕੇਸ ਕਦੇ ਵੀ ਅਦਾਲਤ ਵਿੱਚ ਨਹੀਂ ਖੜਦਾ ਹੁੰਦਾ। ਅਦਾਲਤ ਨੇ ਸ਼ੱਕ ਦਾ ਜਿਹੜਾ ਸ਼ੱਕ ਦੇ ਆਧਾਰ ਦਾ ਲਾਭ ਦਿੰਦਿਆਂ ਸੁਰਿੰਦਰ ਕੋਹਲੀ ਨੂੰ ਉਸ ਨੂੰ ਬਰੀ ਕਰਤਾ ਸੀਗਾ। ਉਹਨਾਂ ਨੇ ਇਹ ਪੁਲਿਸ ਨੇ ਇਹ ਪੱਖ ਪੇਸ਼ ਕੀਤਾ ਸੀ ਆਪਣਾ ਕਿ ਜਿਹੜਾ ਸੁਰਿੰਦਰ ਕੋਹਲੀ ਆ ਉਸਨੇ ਮੰਨਿਆ ਪੁਲਿਸ ਦੇ ਵਿੱਚ ਵੀ ਹਾਂ ਅਸੀਂ ਇਹ ਸਾਰਾ ਕਾਂਡ ਕੀਤਾ। ਪਰ ਮਾਨਯੋਗ ਅਦਾਲਤ ਨੇ ਹੇਠਲੇ ਤੋਂ ਅਦਾਲਤ ਲੈ ਕੇ ਉੱਪਰੀ ਅਦਾਲਤ ਤੱਕ ਨੇ ਸਿਰਫ ਇਹ ਗੱਲ ਆਖੀ ਕਿ ਪੁਲਿਸ ਵਿੱਚ ਦਿੱਤਾ ਹੋਇਆ ਬਿਆਨ ਕਿਸੇ ਮੁਲਜ਼ਮ ਦਾ ਉਸਨੂੰ ਮੁਜਰਮ ਕਰਾਰ ਨਹੀਂ ਦਿੰਦਾ, ਇਸ ਕਰਕੇ ਇਹ ਬੰਦਾ ਬਰੀ ਕੀਤਾ ਜਾਂਦਾ। ਤੇ ਬਹੁਤ ਵੱਡਾ ਕਾਂਡ ਸੀਗਾ, 19 ਸਾਲ ਇਹ ਬੰਦਾ ਜੇਲ੍ਹ ਚ ਰਿਹਾ ਤੇ ਇਸ ਕਾਂਡ ਦੇ ਵਿੱਚ ਜੇਲ੍ਹ ਚ ਰਹਿਣ ਤੋਂ ਬਾਅਦ ਬੰਦਾ ਜਦੋਂ ਬਾਹਰ ਆਇਆ ਤੇ ਹੁਣ ਇਹ ਉੱਥੇ ਭੇਸ ਬਦਲ ਕੇ ਆਪਣਾ ਨਾਂ ਬਦਲ ਕੇ ਆਪਣਾ ਭੇਸ ਬਦਲ ਕੇ ਹਰਿਦੁਆਰ ਦੇ ਵਿੱਚ ਚਾਹ ਦੀ ਦੁਕਾਨ ਲਾ ਰਿਹਾ ਸੀਗਾ। ਤੇ ਇਸ ਬੰਦੇ ਦੀ ਜਿਹੜੀ ਕਥਿਤ ਤੌਰ ਤੇ ਆਪਾਂ ਗੱਲ ਆਖੀਏ, ਪੁਲਿਸ ਨੇ ਜੋ ਆਖਿਆ ਕਿ ਲੜਕੀ ਲਾਸ਼ ਮਿਲੀ ਹੈ ਤੇ ਸ਼ੰਕਾ ਦੇ ਆਧਾਰ ਤੇ, ਭਾਵੇਂ ਕਿ ਪੁਲਿਸ ਆਖੀ ਜਾਂਦੀ ਹੈ ਕਿ ਜੀ ਨਹੀਂ ਇਹ ਤਾਂ ਖੁਦਕਸ਼ੀ ਕਰ ਗਿਆ, ਪਰ ਇਹਦੇ ਸ਼ੰਕਾ ਜਿਹੜੀ ਹੈਗੀ ਆ ਉਹ ਸ਼ੰਕਾ ਦੇ ਆਧਾਰ ਤੇ ਗੱਲ ਹੈ ਕਿਉਂਕਿ ਬੰਦਾ ਬਰੀ ਕਰਤਾ ਗਿਆ, ਇਸ ਕਰਕੇ ਅਸੀਂ ਇਹਨੂੰ ਦੋਸ਼ੀ ਵੀ ਨਹੀਂ ਕਹਿ ਸਕਦੇ ਬੰਦੇ।
2: ਮਨਿੰਦਰ ਸਿੰਘ ਭੰਦੇਰ ਦਾ ਕੀ ਬਣਿਆ?
11: ਮਨਿੰਦਰ ਸਿੰਘ ਭੰਦੇਰ ਤਾਂ ਅਜੇ ਜਿਹੜਾ ਹੈਗਾ ਨਾ ਜੀ ਉਹ ਵੀ ਬੜੀ ਬਰੀ ਹੋ ਗਿਆ ਸੀ ਮੇਰੇ ਖਿਆਲ ਚ, ਇਹਦੇ ਬਾਰੇ ਮੈਨੂੰ ਪੂਰਾ ਪਤਾ ਨਹੀਂ ਪਰ ਮੇਰੇ ਖਿਆਲ ਚ ਬਰੀ ਹੋ ਗਿਆ ਸੀ ਉਹ ਵੀ।
2: ਜੀ ਅਗੇ 9058131320 ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਥੋਂ ਕੋਈ ਸੁਸਾਈਡ ਨੋਟ ਵੀ ਮੈਂ ਪੜ੍ਹੀ ਸੀ ਖ਼ਬਰ ਸਵੇਰੇ ਕਿ ਨਹੀਂ ਮਿਲਿਆ, ਪਲੀਜ਼ ਕਹਿੰਦੀ ਆ ਕਿ ਪਹਿਲੇ ਸੈੱਟ ਤੇ ਇਹ ਜਿਹੜੀ ਆਤਮ ਹੱਤਿਆ ਲੱਗਦੀ ਹੈ, ਪਰ ਜਿਹੜੇ ਸਰਕਮਸਟੈਂਸ ਤੁਸੀਂ ਦੱਸ ਰਹੇ ਹੋ ਕਿ ਉਥੇ ਕੁਝ ਹਾਲਾਤ ਇਹੋ ਜਿਹੇ ਨੇ ਕਿ ਸ਼ੱਕ ਦੀ ਸੂਈ ਕਿਤੇ ਬਾਹਰ ਜਾ ਸਕਦੀ ਹੈ, ਪਰ ਚਲੋ ਦੇਖੋ ਅੱਗੇ ਅੱਗੇ। ਵੈਸੇ ਪੁਲਿਸ ਨੇ ਜੇਕਰ ਪੈਟਰਨ ਆਪਣੀ ਸ਼ੁਰੂ ਕਰਤੀ ਤਾਂ ਕਿਤੇ ਨਾ ਕਿਤੇ ਉਹ ਪਹੁੰਚ ਹੀ ਜਾਂਦੀ ਹੁੰਦੀ ਅੱਜ ਨਹੀਂ ਤੇ ਕੱਲ। 9058131320
11: 2023 ਵਿਚ ਮਨਿੰਦਰ ਸਿੰਘ ਭੰਦੇਰ ਦਾ ਵੀ 2023 ਵਿਚ ਗੌਤਮ ਬੁੱਧ ਜ਼ਿਲ੍ਹਾ ਜੇਲ੍ਹ ਸੀਗੀ ਉਥੋਂ ਰਿਹਾ ਹੋ ਗਿਆ ਸੀਗਾ ਜੀ 2023 ਦੇ ਵਿਚ
2: ਜੀ। ਅਗੇਨ ਦੋਸਤੋ ਤੁਹਾਡਾ ਫੀਡਬੈਕ ਦੇਣ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਡੇ ਬਾਏ ਡੇ ਕਿਸੇ ਨਾ ਕੋਈ ਸਾਨੂੰ ਸ਼ਹਿਰ ਜਿਹੜੇ ਦੱਸਦੇ ਹੋ ਕਿ ਅਸੀਂ ਫਲਾਣੇ ਸ਼ਹਿਰ ਦੇ ਵਿਚ ਤੁਹਾਨੂੰ ਸੁਣਿਆ ਜੀ, ਪਹਿਲੀ ਵਾਰੀ ਸੁਣਿਆ ਜੀ, ਲਾਉਣ ਲੱਗੇ ਸਾਂ ਚੈਨਲ ਕੋਈ ਹੋਰ ਦੇ ਵਿਚ ਆਏ ਗਾਣੇ ਆ ਗਏ ਤੇ ਜਦੋਂ ਤੁਹਾਡੀ ID ਸੁਣੀ ਅਸੀਂ ਤੁਹਾਨੂੰ ਕਾਲ ਕੀਤੀ ਹੈ। 1 ਤਰੀਕ ਤੋਂ ਬਾਅਦ ਕੁਝ ਇੱਕ ਨਵੇਂ ਜਿਹੜੇ ਪ੍ਰੋਗਰਾਮ ਨੇ ਲਿਸਟ ਅਪ ਹੋਏ ਨੇ ਉਹਨਾਂ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਾਂਗੇ। ਜਿਵੇਂ ਐਜ ਯੂਜ਼ਲ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਸਾਰੇ ਹੀ ਵੀਰ ਭੈਣ ਭਰਾ ਵੈਲਕਮ ਨੇ, ਕਿਸੇ ਵੀ ਲੈਂਗੁਏਜ ਦੇ ਵਿਚ ਤੁਸੀਂ ਪ੍ਰੋਗਰਾਮ ਸ਼ੁਰੂ ਕਰਨਾ, ਜਿਹੜਾ ਆਪਣਾ ਸਲੋਟ ਬੁੱਕ ਕਰ ਗਿਆ ਮੁੜ ਕੇ ਅਸੀਂ ਉਹਨੂੰ ਤਾਂ ਕਹਿ ਨਹੀਂ ਸਕਦੇ ਭਾਈ ਤੂੰ ਮੂਵ ਹੋ ਜਾ, ਕਿਉਂਕਿ ਉਹਨੇ ਆਪਣੇ ਸਕੈਡਿਊਲ ਦੇ ਮੁਤਾਬਕ ਆਪਣਾ ਟਾਈਮ ਬੁੱਕ ਕਰਾਇਆ ਹੋਣਾ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਆਵਾਜ਼ ਨੈਗਰਾ ਫਾਲ ਤੋਂ ਲੈ ਕੇ ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸਿਸਾਗਾ, ਬ੍ਰੈਂਪਟਨ, ਵੌਨ, ਮੇਜਰ ਮੈਕ, ਕਿੰਗ ਸਿਟੀ, ਬੈਰੀ, ਸਕਾਰਬਰੋ, ਮਾਰਕਮ, ਟੋਰਾਂਟੋ, ਡਾਊਨਟਨ ਆਦਿ, ਐਜੈਕਸ, ਗੋਲਫ ਦੇ ਏਰੀਏ ਦੇ ਵਿੱਚ ਸੁਣੇ ਤਾਂ ਤੁਸੀਂ ਬਈ ਕਾਲ ਕਰਕੇ ਆਪਣਾ ਟਾਈਮ ਬੁੱਕ ਕਰ ਲਓ ਤੇ ਸਾਡੇ ਤਾਂ ਨਾ ਰਹੋ, ਪਹਿਲਾਂ ਆਪਣਾ ਗੇੜਾ ਮਾਰੋ ਇਨ੍ਹਾਂ ਏਰੀਏ ਦੇ ਵਿੱਚ ਕਿ ਆਉਂਦਾ ਕਿ ਨਹੀਂ ਆਉਂਦਾ। ਨੰਬਰ ਟੂ ਕਾਲ ਅਰਸ਼ ਟਾਈਮ ਬੁਕਿੰਗ ਲਈ 416-303-1515 416-303-1515 ਤੇ ਉਹਨੇ ਪੂਰਾ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਕਿ ਸਟੇਟ ਆਫ ਦੀ ਆਰਟ ਸਟੂਡੀਓ ਤੁਹਾਨੂੰ ਪ੍ਰੋਵਾਈਡ ਕੀਤਾ ਜਾਵੇ ਜਿੱਥੇ ਬਹਿ ਕੇ ਤੁਸੀਂ ਮਹਿਸੂਸ ਕਰੋ ਕਿ ਕਿਸੇ ਰੇਡੀਓ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਮਹਿਮਾਨਾਂ ਨੂੰ ਲੈ ਕੇ ਆਏ ਹਾਂ ਤੇ ਉੱਥੇ ਤੁਸੀਂ ਬੈਠੇ ਹੋ, ਤੁਹਾਨੂੰ ਫਖਰ ਮਹਿਸੂਸ ਹੋਵੇ ਕਿ ਅਸੀਂ ਪ੍ਰੋਗਰਾਮ ਕਰ ਰਹੇ ਹਾਂ। ਤੋ CJMR 1320 ਪਿਛਲੇ 17 ਸਾਲਾਂ ਤੋਂ ਜਿਵੇਂ ਚੱਲਦਾ ਰਿਹਾ ਉਸੇ ਹੀ ਤਰਜ਼ ਤੇ ਚੱਲੇਗਾ, ਉਹੀ ਇਹਦੇ ਰੂਲ ਐਂਡ ਰੈਗੂਲੇਸ਼ਨ ਨੇ, ਉਹੀ ਟਰਮ ਐਂਡ ਕੰਡੀਸ਼ਨ ਨੇ, ਕੁਛ ਨਹੀਂ ਬਦਲਿਆ, ਸਿਰਫ ਬਦਲਿਆ ਤੇ 416-303-1515 ਨੰਬਰ ਬਦਲਿਆ। ਹਾਂਜੀ
3: ਜੀ ਜੀ, ਪਾਕਿਸਤਾਨ ਦੀ ਗੱਲ ਕਰਦੇ ਹਾਂ ਅਕੀਦਾ ਜੀ, ਕਾਫੀ ਉੱਥੋਂ ਖ਼ਬਰ ਆਈ ਕਿ 16 ਲੋਕ ਮਰੇ ਨੇ, 50 ਜ਼ਖਮੀ ਹੋਏ ਨੇ। ਪਾਕਿਸਤਾਨ ਦੇ ਖੈਬਰ ਪਖਤੂਆ ਦੇ ਇੱਕ ਪ੍ਰਾਂਤ ਦੇ ਵਿਚ ਹਮਲਾ ਹੋਇਆ ਜੀ, ਜਦੋਂ ਲੋਕ ਮਸਜਿਦ ਦੇ ਵਿਚ ਨਮਾਜ਼ ਪੜ੍ਹ ਰਹੇ ਸੀ। ਕੀ ਕਹਿਣਾ ਚਾਹੋਗੇ, ਕੀ ਰਿਪੋਰਟ ਹੈ ਜੀ ਬਾਬਾ?
11: 21 ਰਿਪੋਰਟ ਆ ਗਈ ਹੈ ਅੰਜੂ ਜੀ। ਹੁਣ ਬਿਹੜਾ ਹਸਪਤਾਲ ਵਿਚ ਨਾ ਜੀ, ਹੋਰ ਹਸਪਤਾਲ ਚ ਜਿਹੜੇ ਭਰਤੀ ਕੀਤੇ ਸੀਗੇ ਕਾਫੀ ਗੰਭੀਰ ਸੀ, ਉਹਨਾਂ ਵਿਚੋਂ ਹੋਰ ਮੌਤ ਹੋ ਚੁੱਕੀ ਆ। ਹੁਣ 21 ਦੀ ਖ਼ਬਰ ਆ ਚੁੱਕੀ, 16 ਤੋਂ ਵੱਧ 50 ਦੇ ਕਰੀਬ ਜਿਹੜੇ ਬੰਦੇ ਹੈਗੇ ਆ ਉਹ ਜ਼ਖਮੀ ਹੈਗੇ ਨੇ। ਤੇ ਇਹ ਖੈਬਰ ਪਖਤੂਨਵਾ ਦੇ ਵਿਚ ਪਹਿਲਾਂ ਵੀ ਇੱਥੇ ਦੇ ਕਾਂਡ ਵਾਪਰਦੇ ਆ, ਬੰਬ ਕਾਂਡ ਪਹਿਲਾਂ ਵੀ ਹੁੰਦੇ ਆ, ਜਿਵੇਂ ਕੁਹਾਟ ਜ਼ਿਲ੍ਹੇ ਦੇ ਵਿਚ ਪਹਿਲਾਂ ਵੀ ਇੱਕ ਵਾਰੀ ਬੰਬ ਕਾਂਡ ਹੋਇਆ ਸੀਗਾ ਤੇ ਉਦੋਂ ਵੀ ਇਹ ਵਾਹਵਾ ਸਾਰੇ ਬੇਕਸੂਰ ਲੋਕ ਮਾਰੇ ਗਏ ਸੀਗੇ। ਬੇਕਸੂਰ ਲੋਕ ਮੈਂ ਇਸ ਕਰਕੇ ਕਹਿੰਦਾ ਕਿ ਬੰਦੇ ਨਮਾਜ਼ ਪੜ੍ਹਦੇ ਆ ਰੱਬ ਦੇ ਘਰ ਦੇ ਵਿਚ, ਰੱਬ ਦੇ ਘਰ ਦੇ ਵਿਚ ਬੈਠੇ ਆ ਤੇ ਰੱਬ ਦੇ ਘਰ ਦੇ ਵਿਚ ਆਪਣੇ ਅੱਲਾ ਨੂੰ, ਆਪਣੇ ਜਿਹੜਾ ਕਿ ਉਹਨਾਂ ਦਾ ਈਸਟ ਹੈ ਉਹਨੂੰ ਯਾਦ ਕਰ ਰਹੇ ਆ ਤੇ ਉਹਦੇ ਆਪਣਾ ਨਮਾਜ਼ ਪੜ੍ਹ ਕੇ ਆਪਣਾ, ਚਲੋ ਜ਼ਿੰਦਗੀ ਦਾ ਇੱਕ ਹੁੰਦਾ ਆਪਣਾ ਹਰ ਇੱਕ ਬੰਦੇ ਧਰਮ ਦਾ, ਤੇ ਉੱਥੇ ਅਚਾਨਕ ਹੀ ਬੰਬ ਚੱਲ ਜਾਣਾ, ਬੰਬ ਵੀ ਬੜਾ ਖਤਰਨਾਕ ਸੀਗਾ ਜਿਸ ਕਰਕੇ ਮੌਤਾਂ ਕਈ ਸਾਰੀਆਂ ਹੋ ਗਈਆਂ। ਤੇ ਚਲੋ ਸਰਕਾਰ ਜਿਹੜੀ ਹੈਗੀ ਆ ਉੱਥੇ ਦਾ ਸੁਹੇਲ ਅਫਰੀਦੀ ਹੈਗਾ ਮੁੱਖ ਮੰਤਰੀ ਖੈਬਰ ਪਖਤੂਨਵਾ ਦਾ, ਉਹਨੇ ਰਿਪੋਰਟ ਵੀ ਮੰਗ ਲਈ ਆ ਤੇ ਵੀ ਕਿੱਦਾਂ ਕੀ ਕਾਂਡ ਵਾਪਰਿਆ। ਵੈਸੇ ਜੇ ਆਖੀਏ ਆਪਾਂ ਜਨਵਰੀ ਤੋਂ ਲੈ ਕੇ ਹੁਣ ਤੱਕ ਉੱਥੇ ਉਹਨਾਂ ਇਲਾਕਿਆਂ ਦੇ ਵਿੱਚ 990 ਅੱਤਵਾਦੀ ਘਟਨਾਵਾਂ ਹੋਈਆਂ ਨੇ, ਕਿਤੇ ਬੰਬ ਕਾਂਡ ਹੋਇਆ, ਕਿਤੇ ਗੋਲੀਆਂ ਚੱਲੀਆਂ, ਜਿਹਦੇ ਕਰਕੇ 1126 ਮੌਤਾਂ ਹੋਈਆਂ ਨੇ ਜਨਵਰੀ ਤੋਂ ਲੈ ਕੇ ਹੁਣ ਤੱਕ। 1126 ਮੌਤਾਂ ਪਾਕਿਸਤਾਨ ਦੇ ਵਿੱਚ ਹੋਈਆਂ ਨੇ ਤੇ ਇਹ ਦੁਖਦਾਈ ਘਟਨਾ ਹੈਗੀ ਹੈ ਜੀ। ਕੋਈ ਵੀ ਮੁਲਕ ਜਦੋਂ ਕਿਸੇ ਅੱਤਵਾਦ ਨੂੰ ਮਦਦ ਕਰਦਾ, ਕਥਿਤ ਤੌਰ ਤੇ ਕਹਿੰਦਾ ਗੱਲ ਮੈਂ ਤੁਹਾਨੂੰ, ਮਦਦ ਜਦੋਂ ਕਰਦਾ ਕੋਈ ਵੀ ਮੁਲਕ, ਭਾਵੇਂ ਕੋਈ ਘਰ ਵੀ ਹੋਵੇ, ਕਿਸੇ ਦਾ ਪਰਿਵਾਰ ਵੀ ਹੋਵੇ, ਜਦੋਂ ਉਹ ਗਲਤ ਬੰਦਿਆਂ ਨੂੰ ਮਦਦ ਕਰਦਾ ਤਾਂ ਹੋ ਸਕਦਾ ਕਿ ਉਹਨਾਂ ਦੇ ਵਾਲੇ ਪਾਸੇ ਵੀ ਖਤਰਨਾਕ ਤਰੀਕੇ ਨਾਲ ਜ਼ਿੰਦਗੀ ਦੇ ਵਿੱਚ ਕੋਈ ਮੋੜ ਆਵੇ। ਤੇ ਪਾਕਿਸਤਾਨ ਵੀ ਇੱਦਾਂ ਹੀ ਵਾਪਰ ਰਿਹਾ ਤੇ ਪਾਕਿਸਤਾਨ ਦੇ, ਕਿਉਂਕਿ ਪਾਕਿਸਤਾਨ ਦੇ ਇਲਜ਼ਾਮ ਲੱਗਦੇ ਰਹੇ ਨੇ ਕਿ ਉਹਨਾਂ ਨੇ ਅੱਤਵਾਦ ਗਤੀਵਿਧੀਆਂ ਨੂੰ ਮਦਦ ਕੀਤੀ ਆ ਭਾਰਤ ਦੇ ਖਿਲਾਫ, ਤੇ ਉਹਨਾਂ ਦੇ ਖਿਲਾਫ ਵੀ ਇੱਦਾਂ ਹੋ ਰਿਹਾ। ਵੈਸੇ ਮੈਂ ਇਸ ਗੱਲ ਤੇ ਬੜੀ ਦੁਖੀ ਹੈਗਾ, ਮਾਯੂਸ ਹੈਗਾ ਵੀ ਕਿਸੇ ਵੀ ਮੁਲਕ ਦੇ ਵਿੱਚ ਕਦੇ ਵੀ ਕਿਸੇ ਵੀ ਬੇਕਸੂਰ ਦੀ ਜਾਨ ਨਹੀਂ ਜਾਣੀ ਚਾਹੀਦੀ, ਇਹ ਬੜਾ ਖਤਰਨਾਕ ਮਾਮਲਾ ਹੈਗਾ ਜੀ।
2: ਅਕੀਦਾ ਸਾਹਿਬ ਕਹਿੰਦੇ ਹੁੰਦੇ ਨੇ ਕਿ ਭਾਈ ਅਸੀਂ ਇੰਨੀ ਮਿਹਨਤ ਕਰਕੇ ਬਹਿੰਦੇ ਹਾਂ ਤੇ ਸਬਸਕ੍ਰਾਈਬ ਕਰਦਿਆ ਕਰੋ, ਯੂਟਿਊਬ, ਫੇਸਬੁੱਕ ਤੇ ਬੈਲ ਬਟਨ ਆਨ ਕਰ ਲਿਆ ਕਰੋ, ਧੰਨਵਾਦੀ ਹੋਵਾਂਗੇ। ਸਬਸਕ੍ਰਾਈਬ ਕਰਨਾ ਨਾ ਭੁੱਲੋ, ਤੁਹਾਡਾ ਪੈਸਾ ਕੋਈ ਨਹੀਂ ਲੱਗਣਾ, ਅੰਗੂਠਾ ਇਹ ਮਾੜਾ ਜਿਹਾ ਘੁੰਮਣਾ ਘਸਣਾ ਨਹੀਂ, ਬਿਲਕੁਲ ਚੈੱਕ ਕਰ ਲਿਓ ਭਾਵੇਂ ਘਸਦਾ ਨਹੀਂ ਅੰਗੂਠਾ, ਤੇ ਜਿੰਨੀਆਂ ਤੁਸੀਂ ਵੈਸੇ ਹੇਠਾਂ ਉੱਤੇ ਉਂਗਲੀਆਂ ਮਾਰਦੇ ਉਹਦੇ ਨਾਲੋਂ ਤੇ ਇੱਕ ਵਾਰੀ ਮਾਰਨਾ, ਸ਼ੇਅਰ ਕਰਨਾ, ਬੈਲ ਬਟਨ ਆਨ ਕਰਨਾ ਤੇ ਸਬਸਕ੍ਰਾਈਬ।
11: ਮੈਂ ਨਾ ਚਾਹੁੰਦਾ ਸਾਹਿਬ, ਕੱਲ ਕੀ ਹੋਇਆ ਨਾ ਜੀ, ਆਪਣਾ ਨਾ ਜਿਹੜਾ ਛੋਟੂ ਹੈ ਨਾ ਗਗਨ ਦਾ ਬੇਟਾ, ਆਪਣੇ ਇੱਥੇ ਉਹ ਨੀਲ ਭਲਿੰਦਰ, ਉਹਨੂੰ ਅਚਾਨਕ ਹੀ ਖਾਂਸੀ ਹੋਈ, ਖਾਂਸੀ ਨਾਲ ਉਹਨੂੰ ਅਚਾਨਕ ਹੀ ਉਲਟੀਆਂ ਜਿਹੀਆਂ ਆਈਆਂ ਤੇ ਮੈਂ ਫਟਾਫਟ ਆਪਣੇ ਇੱਕ ਡਾਕਟਰ ਹੈਗਾ ਉੱਥੇ, ਇੱਕ ਤਾਂ ਮੈਂ ਪੁਰਾਣਾ ਮਿੱਤਰ ਹੀ ਹੈ, ਉਹਦੇ ਕੋਲ ਚਲਾ ਗਿਆ ਮੈਂ। ਜਦੋਂ ਮੈਂ ਗਿਆ ਉਹਦੇ ਕੋਲੇ ਤੇ ਉਹਨੇ ਦਵਾਈ ਲਿਖਤੀ, ਕਹਿੰਦਾ ਵੀ ਮਹਾਂਵੀਰ ਡਾਕਟਰ ਸਾਹਿਬ ਫੀਸ, ਕਹਿੰਦਾ ਨਹੀਂ ਨਹੀਂ ਨਹੀਂ ਕਿੱਦਾਂ ਸਾਹਿਬ ਫੀਸ ਨਹੀਂ, ਤੁਸੀਂ ਬਸ ਲੈ ਜਾਓ। ਮਹਾਂ ਯਾਰ ਡਾਕਟਰ ਸਾਹਿਬ ਨਹੀਂ ਯਾਰ, ਫੀਸ ਲੈ ਲਓ ਤੁਸੀਂ ਏਦਾਂ ਤੋਂ ਏਦਾਂ ਕੀ ਕਰਦੇ ਹੋ। ਉਹ ਕਹਿੰਦਾ ਨਹੀਂ ਨਹੀਂ ਡਾਕਟਰ ਸਾਹਿਬ, ਉਹਦਾ ਕਿੱਦਾਂ ਸਾਹਿਬ ਫੀਸ ਨਹੀਂ ਮਿਲਣੀ। ਮੈਂ ਉਹਦੇ ਕੋਲ ਖੜਾ ਰਿਹਾ, 3-4 ਮਿੰਟ ਦੇਖੀ ਉਹਦੇ ਵੱਲ, ਮੇਰੇ ਮਨ ਚ ਨਾ ਬੜੀ ਤੌਖਲਾ ਜਿਹਾ ਹੋ ਗਿਆ, ਡਰ ਜਿਹਾ ਹੋ ਗਿਆ ਵੀ ਯਾਰ ਇਸ ਬੰਦੇ ਨੇ ਮੇਰੇ ਤੇ ਅਹਿਸਾਨ ਕੀਤਾ, ਮੇਰੇ ਬੱਚੇ ਵਾਸਤੇ ਦਵਾਈ ਲਿਖੀ ਆ ਤੇ ਮੈਂ ਇਹਨੂੰ ਕੁਛ ਵੀ ਨਹੀਂ ਦੇ ਰਿਹਾ, ਮੈਂ ਕੁਛ ਨੀ ਦੇ ਰਿਹਾ। ਮੇਰੇ ਮਨ ਨਾ ਇੱਕ ਸੱਚੀ ਮੁੱਚੀ ਦਿਲੋਂ ਕਹਿ ਰਿਹਾ ਤੁਹਾਨੂੰ ਮੈਂ ਗੱਲ, ਸਵੇਰ ਦੇ ਉੱਤੇ 5:20 ਹੋਏ ਨੇ, ਸਵੇਰ ਦਾ ਰੱਬ ਦਾ ਟਾਈਮ ਆ ਤੇ ਆਪਣਾ, ਮੇਰੇ ਮਨ ਚ ਨਾ ਤੌਖਲਾ ਜਿਹਾ ਪੈ ਗਿਆ ਵੀ ਯਾਰ ਇਹ ਹੋਣਾ ਚਾਹੀਦਾ, ਮੈਂ ਉਹਨੂੰ ਪੈਸੇ ਕੁਛ ਨਾ ਕੁਛ ਦਵਾਂ ਮੈਂ ਇਹਨੂੰ ਯਾਰ, ਜਿਹੜਾ ਬੰਦਾ ਮੇਰੇ ਬੱਚੇ ਬਾਅਦ ਦਵਾਈ ਲਿਖ ਰਿਹਾ। ਸੋ ਅਸੀਂ ਤਕਰੀਬਨ 4-5 ਘੰਟੇ ਦੀ ਮੇਰੀ ਮਿਹਨਤ ਹੁੰਦੀ ਆ ਤੇ ਚਾਵਲਾ ਸਾਹਿਬ ਤਾਂ ਬਹੁਤ ਜ਼ਿਆਦਾ ਮਿਹਨਤ ਕਰਦੇ ਆ, ਅੰਜੂ ਜੀ ਬੈਠੇ ਆ ਆਪਣੀ ਥਾਂ ਤੇ ਮਿਹਨਤ ਕਰਕੇ ਆਉਂਦੇ ਆ, ਸਾਰਾ ਟੀਮ ਹੈ ਬਹੁਤ ਵੱਡੇ ਪੱਧਰ ਤੇ ਆਪਣਾ ਧੂਨਾ ਸਾਹਿਬ ਹੁਣੀ ਕਰ ਰਹੇ ਆ, ਇੰਨੀ ਮਿਹਨਤ ਕਰਦੇ ਆ ਵੀ ਤੁਹਾਡੇ ਜਿਹੜੇ ਬੰਦੇ ਸੁਣ ਕੇ ਛੱਡ ਕੇ ਪਰਾਂ ਹੋ ਜਾਂਦੇ ਆ ਉਹਨੂੰ ਮਾੜਾ ਜਿਹਾ ਵੀ ਦਿਲ ਤੋਂ ਦਰੇਕ ਨੀ ਆਉਂਦਾ ਵੀ ਯਾਰ ਇਹ ਬੰਦੇ ਕਿੰਨੀ ਮਿਹਨਤ ਕਰਦੇ ਆ, ਇੱਕ ਉਂਗਲੀ ਨਾਲ ਇੱਕ ਬਟਨੇ ਦਾ ਵਧੀਆ ਸੀ
2: ਜੀ। ਇੱਕ ਸਾਡੇ ਸ਼ਹਿਰ ਦਾ ਨਾ ਗੀਤਾ ਸਾਹਿਬ, ਸਾਡੇ ਸ਼ਹਿਰ ਦਾ ਟ੍ਰੈਂਡ ਬੜਾ ਡਿਫਰੈਂਟ ਆ, ਮੈਂ ਬੋਲਣਾ ਨੀ ਚਾਹੁੰਦਾ ਕੁਝ। ਹਾਂਜੀ ਜੀ, ਜਦੋਂ ਆਏ ਨਾ ਦੁਬਈ ਤੋਂ ਇਹ ਪ੍ਰੋਗਰਾਮ ਕਰਦੇ ਆਏ ਉੱਥੇ ਤੇ ਕਹਿੰਦੇ ਕੀ ਆ ਇੱਥੋਂ ਦੇ ਹਾਲਾਤ, ਮੈਂ ਕਿਹਾ ਜੀ ਜਿਨ੍ਹਾਂ ਨੇ ਪਿਰਤਾਂ ਪਾਈਆਂ ਨੇ ਉਹ ਪੈ ਹੀ ਏਦਾਂ ਦੀਆਂ ਗਈਆਂ ਨੇ, ਹੁਣ ਕਰੀਏ ਕੀ। ਕਈ ਤਾਂ ਅਸੀਂ ਆਪ ਸੁਣਿਆ ਕਿ ਯਾਰ ਪ੍ਰੋਗਰਾਮ ਕੀ, ਇੱਕ ਘੰਟੇ ਦਾ ਪ੍ਰੋਗਰਾਮ ਹੈ, ਕੈਸਟ ਫੜ ਕੇ ਘਰ ਹੋਣਾ ਆਪਾਂ। ਮਤਲਬ ਉਸ ਸਮੇਂ ਇਹੋ ਜਿਹੇ ਵੀ ਸੀ ਕਿ ਇੱਕ ਗਾਣਾ ਵੀ ਲਾ ਦੇਣਾ ਨਾ ਬੜੀ ਵੱਡੀ ਗੱਲ ਹੁੰਦੀ ਸੀ, ਇਨਫੋਰਮੇਸ਼ਨ ਦੇਣੀ ਨਾ ਦੇਣੀ ਬਾਅਦ ਦੀਆਂ ਗੱਲਾਂ। ਪਟਿਆਲੇ ਤੋਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਭ ਤੋਂ ਪਹਿਲਾਂ ਪੰਜਾਬ ਤੋਂ ਲਾਈਵ ਖਬਰਾਂ ਪੇਸ਼ ਕੀਤੀਆਂ ਆਪਾਂ, ਪਾਕਿਸਤਾਨ ਤੋਂ ਲਾਈਵ ਖਬਰਾਂ ਪੇਸ਼ ਕੀਤੀਆਂ। ਚਲੋ ਸਮਾਂ ਉਹਨਾਂ ਦਾ ਸਾਡਾ ਸਕੈਜੂਲ ਨਹੀਂ ਰਲਿਆ, ਸਾਡਾ ਟਾਈਮ ਕੁਝ ਹੋਰ ਸੀ, ਉਹਨਾਂ ਨੂੰ ਉਸ ਵਕਤ ਜਾਣਾ ਪਿਆ, ਨਹੀਂ ਗੱਲ ਬਣੀ ਬਾਅਦ ਦੇ ਵਿੱਚ। ਸਿੱਖ ਇਤਿਹਾਸ ਦੇ ਪੰਨੇ ਗੁਰੂ ਨਾਨਕ ਮਾਜ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਲਾਇਬ੍ਰੇਰੀ ਨੇ ਕਿਤਾਬਾਂ ਝਾੜਨ ਲਾ ਤਾ ਤੇ ਕਾਰ ਤੱਕ ਤੇ ਸੋਨੇ ਦੇ ਬਿਸਕੁਟ ਪਤਾ ਨਹੀਂ ਕਿੰਨੇ ਕੀ ਇਨਾਮ ਰੱਖੇ, ਬੜੇ ਹਜ਼ਾਰਾਂ ਡਾਲਰ ਜਿਹੜੇ ਨੇ ਸਾਡੇ ਵਪਾਰੀ ਸੱਜਣਾਂ ਨੇ ਦਿੱਤੇ, ਅਸੀਂ ਆਪ ਵੀ ਦਿੱਤੇ। ਬਹੁਤ ਮਿਹਨਤ ਲੱਗਣ ਦੇ ਨਾਲ ਪ੍ਰੋਗਰਾਮ ਕੋਸ਼ਿਸ਼ ਕਰਦੇ ਆ ਤਿਆਰ ਕਰਕੇ ਬੈਠਣ ਦੀ, ਮੈਂ ਨੀ ਕਹਿੰਦਾ ਕਿ ਸਾਡਾ ਹੀ ਵਧੀਆ ਪ੍ਰੋਗਰਾਮ, ਸਾਡੇ ਨਾਲੋਂ ਬਹੁਤ ਵਧੀਆ ਹੋਰ ਪ੍ਰੋਗਰਾਮ ਨੇ। ਪਰ ਇੱਥੇ ਅਕੀਦਾ ਸਾਹਿਬ ਟ੍ਰੈਂਡ ਇਹ ਪੈ ਗਿਆ ਕਿ ਜਿੰਨਾ ਤੁਸੀਂ ਮਤਲਬ ਵਾਹ ਹਯਾਤ ਪ੍ਰੋਗਰਾਮ ਪੇਸ਼ ਕਰ ਸਕਦੇ ਹੋ ਨਾ, ਵਾਹ ਹਯਾਤ ਮਤਲਬ ਜੋ ਗੰਦ ਬੋਲ ਸਕਦੇ ਹੋ, ਗੰਦ ਬੁਲਾ ਸਕਦੇ ਹੋ, ਧੀਆਂ ਭੈਣਾਂ ਨੂੰ ਲਿਆ ਕੇ ਪੁੱਠੇ ਸਿੱਧੇ ਕੁਐਸਚਨ ਕਰ ਸਕਦੇ ਹੋ, ਉਹਨਾਂ ਨੂੰ ਤਾਂ ਕਮਰਸ਼ਲਾਂ ਵੀ ਇਵੇਂ ਮਿਲਦੀਆਂ ਨੇ ਜਿਵੇਂ ਮਾੜੇ ਆਸ਼ਕ ਨੂੰ ਛਤਰ ਨਹੀਂ ਪੈਂਦੇ, ਮਤਲਬ ਜਿਹਦਾ ਦਿਲ ਕਰਦਾ ਉਹੀ ਮਾਰ ਜਾਂਦਾ ਜਿਹਨੇ ਘਰੇ ਕਿਤੇ ਸੋਟਾਂ ਨਾ ਚੁੱਕਿਆ ਹੋਵੇ। ਉਹ ਵੱਡੇ ਵੱਡੇ ਮਤਲਬ ਸੁਹਿਰਦ ਬੰਦਿਆਂ ਦੀਆਂ ਮਤਲਬ ਉਹਨਾਂ ਨੂੰ ਸਪੋਟਾਂ ਹੁੰਦੀਆਂ ਨੇ ਜਿਹੜਾ ਇਹੋ ਜਿਹੇ ਵਾਹ ਹਯਾਤ ਗੰਦ ਵਗਦੇ ਨੇ ਜਾਂ ਬਕਾਉਂਦੇ ਨੇ। ਕੋਈ ਪ੍ਰੋਗਰਾਮ ਆਪਣੇ ਘਰ ਦੇ ਵਿੱਚ ਨਹੀਂ ਸੁਣ ਸਕਦੇ, ਪਰਿਵਾਰ ਚ ਨਹੀਂ ਸੁਣ ਸਕਦੇ, ਗੱਡੀਆਂ ਚ ਨਹੀਂ ਸੁਣ ਸਕਦੇ, ਪਰ ਉਹੀ ਬੱਬੂ ਮਾਨ ਵਾਲੀ ਗੱਲ ਕਿ ਚੋਰੀ ਚੋਰੀ ਜੱਟੀ ਚਮਕੀਲਾ ਸੁਣਦੀ, ਭਾਵ ਸਾਰੇ ਇਹੋ ਜਿਹੀਆਂ ਚੀਜ਼ਾਂ ਸੁਣਨੀਆਂ ਚਾਹੁੰਦੇ। ਪਰ ਨਹੀਂ, ਸਾਨੂੰ ਬਾਬੇ ਨੇ ਜਿੱਥੇ ਇੱਜ਼ਤ ਮਾਣ ਸਤਿਕਾਰ ਪਿਆਰ ਮੁਹੱਬਤ ਦਿੱਤੀ, ਇਹ ਨੀ ਕਿ ਸਾਡੇ ਵਿੱਚ ਖਾਮੀਆਂ ਨਹੀਂ ਹੈਗੀਆਂ, ਅਸੀਂ ਬੜੇ ਦੁੱਧ ਧੋਤੇ ਆ, ਮੇਰੇ ਚ ਸਭ ਤੋਂ ਵੱਡੀਆਂ ਖਾਮੀਆਂ ਹੋਣਗੀਆਂ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਬਾਣੀ ਕਹਿੰਦੀ ਹੈ ਸਾਨੂੰ, ਪਰ ਮਿਹਨਤ ਜਿਵੇਂ ਤੁਸੀਂ ਕਿਹਾ ਕਿ ਅਸੀਂ ਕਰਦੇ ਹਾਂ, ਡੈਫੀਨੇਟਲੀ ਮਿਹਨਤ ਕਰਨੀ ਪੈਂਦੀ ਹੈ। ਜੇ ਮਿਹਨਤ ਨਾ ਕਰੀਏ ਤਾਂ ਪ੍ਰੋਗਰਾਮ ਤੁਹਾਡੇ ਨਾਲ ਕਿਵੇਂ ਗੱਲਾਂ ਕਰ ਲਈਏ, ਕਿ ਤੁਸੀਂ ਜਿਹੜੇ ਗੱਲ ਕਰ ਰਹੇ ਹੋ ਦੂਜੀ ਖਬਰ ਨਾਲ ਅਸੀਂ ਤੁਹਾਨੂੰ ਸੁਣਾ ਦਿੰਦੇ ਕਿ ਇਹਦੇ ਨਾਲ ਰਿਲੇਟਡ ਇਹ ਵੀ ਖਬਰ ਆਏ, ਸਾਰਾ ਦਿਨ ਸਾਡੀ ਸਾਰੀ ਟੀਮ ਜਿਹੜੀ ਮਿਹਨਤ ਕਰਦੀ ਹੈ। ਤੁਹਾਡੇ ਕੋਲ ਸਿਰਫ ਕੀ ਮੰਗਦੀ ਹੈ, ਅਕੀਦਾ ਸਾਹਿਬ ਨੇ ਇੱਕ ਬੜੀ ਵੱਡੀ ਐਗਜ਼ਾਮਪਲ ਦਿੱਤੀ ਕਿ ਇੱਕ ਸ਼ੇਅਰ, ਇੱਕ ਸਬਸਕ੍ਰਾਈਬ ਤੇ ਇੱਕ ਸ਼ੇਅਰ, ਤੁਹਾਡਾ ਜਾਣਾ ਕੁਝ ਨਹੀਂ ਤੇ ਸਾਨੂੰ ਬਹੁਤ ਸਾਰਾ ਇੱਜ਼ਤ ਮਾਣ ਸਤਿਕਾਰ ਮਿਲ ਜਾਣਾ। ਖੈਰ ਐਨੀਵੇ, ਅਗਲਾ ਕੁਐਸਚਨ ਬੜਾ ਅਹਿਮ ਆ। ਸਰਦੂਲ ਸਿਕੰਦਰ ਸਾਹਿਬ ਸਾਡੇ ਸਟੂਡੀਓ ਦੇ ਵਿੱਚ ਆਏ ਸੀ ਤੇ ਉਹ ਰੰਗ ਦੇ ਸਾਂਵਲੇ ਸਨ, ਉਹਨਾਂ ਨੇ ਇੱਕ ਗੀਤ ਗਾਇਆ ਸੀ, ਉਹਦੇ ਵਿੱਚ ਸੀ ਕਿ ਕਾਲੇ ਕੀਤੇ ਜਹਾਨ ਤੇ ਕਿਉਂ ਪੈਦਾ, ਸਾਨੂੰ ਗੋਰੇ ਨਹੀਂ ਪਸੰਦ ਕਰਦੇ, ਨਹੀਂ ਤਾਂ ਕਾਲਿਆਂ ਨੂੰ ਰਜਵਾਂ ਰੂਪ ਦੇ ਦੇ, ਨਹੀਂ ਤਾਂ ਗੋਰੇ ਜਹਾਨ ਤੋਂ ਆਉਣੇ ਬੰਦ ਕਰਦੇ, ਜੰਮਣੇ ਬੰਦ,
11: ਗੋਰੇ ਜੰਮਣੇ ਬੰਦ ਕਰਦੇ।
2: ਉਹ ਗੀਤ ਸੀ ਨਾ, ਗੋਰੇ ਰੰਗ ਪੇ ਨਾ ਇਤਨਾ, ਗਾ ਕੇ ਸੁਣਾਓ ਜੀ।
3: ਗੋਰੇ ਰੰਗ ਪੇ ਨਾ ਇਤਨਾ ਗੁਮਾਨ ਕਰ, ਗੋਰਾ ਰੰਗ ਤੋ ਦਿਨ ਮੇ ਢਲ ਜਾਏਗਾ। ਵੈਸੇ ਢਲਦਾ ਤਾਂ ਨਹੀਂ ਹੈ ਗੋਰਾ ਰੰਗ,
2: ਨਹੀਂ ਕਦੇ ਕਦੇ ਮਤਲਬ ਥੋੜਾ ਜਿਹਾ ਫਰਕ ਤੇ ਪੈ ਹੀ ਜਾਂਦਾ ਕਦੀ, ਉਮਰ ਦੇ ਨਾਲ ਤਾਂ ਚਲੋ ਸਭ ਕੁਝ।
11: ਰੇਖਾ ਵਰਗਾ ਰੰਗ ਗੋਰਾ ਨਾ ਹੋਵੇ ਨਾ ਜੀ, ਰੇਖਾ ਨੂੰ ਤੁਸੀਂ।
2: ਅੱਛਾ, ਕੁਐਸਚਨ ਬੜਾ ਉਹ ਹੋ ਜਿਹਾ ਹੀ ਆ ਕਿ ਗੋਰੇ ਰੰਗ ਦੇ ਬੱਚੇ ਪੈਦਾ ਕਰਨ ਲਈ ਨੇਪਾਲ ਦੀਆਂ ਕੁੜੀਆਂ ਕਿਰਾਏ ਤੇ ਲਿਆਂਦੀਆਂ ਜਾ ਰਹੀਆਂ ਨੇ ਯੂਪੀ ਵਿਚ। ਹਾਂਜੀ, ਕੀ ਸਹੀ ਹੈ ਖਬਰ?
11: ਖਬਰ ਤਾਂ ਸਹੀ ਕਿ ਪੂਰੀ ਜਾਂਚ, ਪੂਰੀ ਰਿਪੋਰਟ ਆ, ਜਾਂਚ ਰਿਪੋਰਟ ਆ। ਇੱਕ ਬੜਾ ਵੱਡਾ ਮੀਡੀਆ ਸੰਸਥਾਨ ਆ ਭਾਰਤ ਦਾ, ਕੌਮੀ ਪੱਧਰ ਦਾ ਮੀਡੀਆ ਸੰਸਥਾਨ ਆ, ਉਸ ਨੇ ਇਹ ਰਿਸਰਚ ਕੀਤੀ ਹੈ ਯੂਪੀ ਦੇ ਵਿਚ ਬਕਾਇਦਾ ਤੌਰ ਤੇ ਵੱਡੇ ਪੱਧਰ ਤੇ। ਉਹਨੇ ਤਿੰਨ ਚਾਰ ਏਜੰਟ ਵੀ ਫੜਿਆ, ਏਜੰਟਾਂ ਦੇ ਨਾਲ ਸੌਦਾ ਵੀ ਕੀਤਾ ਉਹਨਾਂ ਨੇ। ਏਜੰਟ ਦੀਪੂ ਹੈ, ਏਜੰਟ ਓਮ ਹੈ, ਸੁਸ਼ਮਾ ਥਾਪਾ ਹੈ, ਇਹਨਾਂ ਦੇ ਨਾਲ ਜਿਹੜੇ ਗੈਂਗ ਦੇ ਮੈਂਬਰ ਹੈਗੇ ਨੇ ਉਹਨਾਂ ਨੇ। 1 ਕਰੋੜ ਰੁਪਇਆ ਦਿੰਦੇ ਨੇ ਜੀ ਨੇਪਾਲ ਦੀ ਕੁੜੀ ਨੂੰ। ਉਹਦੇ ਕਮਾਲ ਦੀ ਗੱਲ ਇਹ ਆ ਕਿ ਉਹਦੇ ਮਾਪੇ ਵੀ ਨਾਲ ਆਉਂਦੇ ਆ ਕੁੜੀ ਦੇ, ਉਹਦੀ ਸੰਭਾਲ ਕਰਨ ਵਾਸਤੇ। ਤੇ ਇਹ 1 ਕਰੋੜ ਰੁਪਇਆ ਦਿੰਦੇ ਨੇ ਏਜੰਟ ਨੂੰ, ਸੋਰੀ ਜਿਹੜੇ ਕਿ ਇਹ ਆਪਣਾ ਕੰਪਨੀ ਆ। 25 ਲੱਖ ਮਿਲਦਾ ਉਹ ਕੁੜੀ ਨੂੰ ਜਿਹੜੀ ਕੁੜੀ ਬੱਚਾ ਪੈਦਾ ਕਰਦੀ ਆ, ਜਿਵੇਂ ਕਿ ਆਪਣਾ IVF ਸਕੀਮ ਆ ਨਾ ਜੀ, IVF ਦੇ ਸਕੀਮ ਜਿਹੜਾ ਕਿ ਬੱਚੇ ਉਹ ਸਕੀਮ ਦੇ ਨਹੀਂ ਕਹਿੰਦੇ, ਉਹ ਨੀ, ਬੱਚੇ ਕਈ ਵਾਰੀ ਕਮਜ਼ੋਰ ਪੈਦਾ ਹੋ ਜਾਂਦੇ ਆ, ਨਹੀਂ ਓਦਾਂ ਨੀ। ਇਹਨਾਂ ਨੇ ਉਹ ਕੁੜੀਆਂ ਉਧਰੋਂ ਲਿਆਉਂਦੇ ਆ ਤੇ ਕੁੜੀਆਂ ਨੂੰ ਲਿਆ ਕੇ ਡੇਢ ਸਾਲ ਦਾ ਕੰਟਰੈਕਟ ਹੁੰਦਾ ਜੀ ਉਹਨਾਂ ਦਾ, ਡੇਢ ਸਾਲ ਤੱਕ ਰੱਖਦੇ ਆ ਕੁੜੀ ਨੂੰ ਤੇ ਉਹਦੇ ਪਰਿਵਾਰ ਨੂੰ ਵੀ, ਉਹਦੀ ਮਾਂ ਨਾ ਹੋ ਸਕਦੀ ਆ, ਖਾਸ ਕਰਕੇ ਉਹਦੀ ਮਾਂ ਹੀ ਹੁੰਦੀ ਆ, ਤੇ ਡੇਢ ਸਾਲ ਦਾ ਉਹ 25 ਲੱਖ ਰੁਪਇਆ ਕਮਾ ਕੇ ਨੇਪਾਲ ਵਾਪਸ ਚਲੇ ਜਾਂਦੇ ਆ ਤੇ ਬੱਚਾ ਵਾਪਸ ਦੇ ਦਿੰਦੇ ਆ ਉਹਨੂੰ। ਸਿਰਫ ਇਹ ਕਈ ਲੋਕ ਜਿਹੜੇ ਹੈਗੇ ਆ, ਕਈ ਲੋਕਾਂ ਨੇ, ਇੱਕ ਨਹੀਂ ਬਹੁਤ ਸਾਰੀਆਂ ਘਟਨਾਵਾਂ ਯੂਪੀ ਵਿੱਚ ਵਾਪਰ ਚੁੱਕੀਆਂ, ਬਹੁਤ ਸਾਰੀਆਂ ਕੁੜੀਆਂ ਯੂਪੀ ਵਿੱਚ ਆ ਚੁੱਕੀਆਂ ਨੇ, ਬੱਚੇ ਪੈਦਾ ਵੀ ਕਰ ਚੁੱਕੇ ਨੇ ਤੇ ਵਾਪਸ ਚਲੇ ਗਏ ਨੇ। ਇਹ ਬੜੀ ਵੱਡੀ ਰਿਪੋਰਟ ਹੈ, ਰਿਪੋਰਟ ਮੈਂ ਤੁਹਾਨੂੰ ਅਖਬਾਰ ਦੱਸਦਾ, ਅਖਬਾਰ ਕਿਹੜਾ ਹੈਗਾ, ਉਹ ਭਾਸਕਰ ਅਖਬਾਰ ਦੀ ਰਿਸਰਚ ਆ, ਇਹ ਉਹਦੀ ਕੀਤੀ ਹੋਈ ਰਿਸਰਚ ਦੇ ਵਿੱਚ ਇਹ ਸਾਹਮਣੇ ਆਇਆ ਕਿ ਸਰਕਾਰ, ਕਮਾਲ ਦੀ ਗੱਲ ਆ ਕਿ ਸਰਕਾਰ ਸ਼ਾਂਤ ਹੈ, ਸਰਕਾਰ ਚੁੱਪ ਹੈ, ਸਰਕਾਰ ਇਸ ਮੁੱਦੇ ਤੇ ਕੁਝ ਵੀ ਨਹੀਂ ਕਹਿ ਰਹੀ। ਆਪਣਾ ਯੋਗੀ ਸਰਕਾਰ ਦੂਜੇ ਮੁਸਲਮਾਨਾਂ ਦੇ ਘਰ ਢਾਉਣ, ਮੁਸਲਮਾਨਾਂ ਦੀਆਂ ਮਸਜਿਦਾਂ ਢਾਉਣ ਦੇ ਵਿੱਚ ਮਸ਼ਰੂਫ ਹੈ, ਤੇ ਇਹ ਜਿਹੜਾ ਇਹ ਕਾਂਡ ਵਾਪਰ ਰਹੇ ਨੇ ਯੂਪੀ ਦੇ ਵਿੱਚ, ਇਹਨਾਂ ਕਾਂਡਾਂ ਦੇ ਪ੍ਰਤੀ ਯੂਪੀ ਦੀ ਯੋਗੀ ਸਰਕਾਰ ਅਜੇ ਚੁੱਪ ਹੈਗੀ ਹੈ। ਚਾਵਲਾ ਸਾਹਿਬ
2: ਅਗੇ 9585132095 8013 1320। ਹਾਂਜੀ ਹਾਂਜੀ
3: ਹਾਂ ਜੀ, ਅਗਲਾ ਸਵਾਲ ਅੰਮ੍ਰਿਤਸਰ ਤੋਂ ਹੈਗਾ ਜੀ। ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਹੇ ਰਵਨੀਤ ਬਿੱਟੂ ਦੇ ਕਾਫਲੇ ਤੇ ਹਮਲਾ ਹੋਇਆ ਜੀ, ਕਾਫੀ ਚਰਚਾ,
2: ਪਰ ਹਮਲਾ ਵੀ ਅੱਜ ਜੀ ਬੜਾ ਜ਼ਬਰਦਸਤ ਜੀ, ਆਂਡੇ ਮਾਰੇ ਨਾਲ ਟਮਾਟਰ ਵੀ ਮਾਰੇ ਉਹਦੇ, ਕਹਿੰਦਾ ਜੇ ਇਹਨਾਂ ਨੇ ਮੇਰੀ
11: ਬੜਾ ਕੁਝ
2: ਕੀਤਾ, ਜੇ ਇਹਨਾਂ ਨੇ ਮੈਂ ਮਰ ਗਿਆ ਨਾ ਤੇ ਸਿੱਧਾ ਸੀਐਮ ਸਾਹਿਬ ਜ਼ਿੰਮੇਵਾਰ ਆ, ਤੇ ਮੈਂ ਸਵੇਰ ਦੇ ਪ੍ਰੋਗਰਾਮ ਚ ਪੱਟੀ ਸਾਹਿਬ ਨੂੰ ਕਿਹਾ ਹੈਗਾ ਵੀ ਥੋੜੇ ਜੇ ਗੰਡੇ ਵੀ ਸੁੱਟ ਦਿੰਦੇ ਨਾਲ, ਆਮਲੇਟ ਤੇ ਬਣ ਜਾਂਦਾ
11: ਬੜਾ ਮਹਿੰਗੇ ਨਾ, ਇਹਨਾਂ ਦਾ ਗੰਡੇ ਮਹਿੰਗੇ ਵੀ ਨੇ ਜੀ, ਹੁਣ 50 ਰੁਪਏ 50 ਰੁਪਏ ਕਿਲੋ ਆ ਪੰਜਾਬ ਦੇ ਵਿੱਚ ਗੰਡਾ, 50 ਤੋਂ 60 ਰੁਪਏ।
2: ਚਲੋ ਜਿੰਨੇ ਮਾਰੇ ਸੀ
11: ਤਾਂ 1.5 ਕਿਲੋ ਦਿੰਦੇ,
2: ਪਾਈਆ ਕ ਮਾਰ ਦਿੰਦੇ, ਇੱਕ ਆਮਲੇਟ ਤੇ ਬਣ ਜਾਂਦਾ ਨਾਲੇ
11: ਬਣ ਜਾਣਾ ਸੀ।
2: ਟਮਾਟਰ ਵੱਜਣ ਦੇ ਨਾਲ, ਆਂਡੇ ਵੱਜਣ ਦੇ ਨਾਲ, ਕਹਿੰਦਾ ਕਿ ਜੇ ਮੇਰੀ ਮੌਤ ਹੋ ਗਈ ਨਾ ਤੇ ਜ਼ਿੰਮੇਵਾਰ ਸੀਐਮ ਸਾਹਿਬ ਆ, ਕਿਆ ਬਾਤ, ਕੀ ਕਹਿਣਾ ਚਾਹੋ?
11: ਟਮਾਟਰ ਤੇ ਆਂਡੇ ਵੱਜਣ ਦੇ ਨਾਲ, ਚਲੋ ਕਈ ਵਾਰੀ ਬੰਦਾ ਪੱਟਦਾ ਮਾਰਿਆ ਮਰ ਜਾਂਦਾ ਸਾਹਿਬ, ਉਹਨੂੰ ਸੀਗਾ ਮਾਇੰਡ ਦੇ ਵਿੱਚ ਬੰਦੇ ਦੇ, ਕਈ ਵਾਰੀ ਸੱਟ ਵੱਜ ਜਾਵੇ ਦਿਲ ਦੇ ਵਿੱਚ, ਹਾਰਟ ਅਟੈਕ ਹੀ ਆ ਜਾਵੇ, ਬੰਦਾ ਮਰ ਨਹੀਂ ਸਕਦਾ।
2: ਉਹ ਹੈਗਾ ਸੀ ਨਾ ਗੀਤ, ਲੋਕਾਂ ਦੀਆਂ ਵੱਟਿਆਂ ਦੀ ਸਾਨੂੰ ਪੀੜ ਰਤਾ ਨਾ ਹੋਈ, ਸੱਜਣਾ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾਂ ਤੱਕ ਰੋਈ,
11: ਰੂਹ ਅੰਬਰਾਂ ਤੱਕ ਰੋਈ।
2: ਹਾਂਜੀ,
11: ਤੇ ਅਸਲ ਚ ਨਾ ਇਹ ਯਾਤਰਾ ਸ਼ੁਰੂ ਹੋਈ ਆ ਜੀ ਨਸ਼ਿਆਂ ਦੇ ਵਿਰੁੱਧ ਯਾਤਰਾ, ਨਸ਼ਾ ਮੁਕਤ ਰੱਥ ਯਾਤਰਾ, ਇਹ 4000 ਕਿਲੋਮੀਟਰ ਲੰਬੀ ਚੱਲਣੀ ਆ ਜੀ, 117 ਹਲਕਿਆਂ ਦੇ ਵਿੱਚ ਜਾਣੀ ਹੈ, ਤੇ ਇਸ ਹਰ ਹਲਕੇ ਦੇ ਵਿੱਚ ਜਾ ਕੇ ਨਸ਼ਿਆਂ ਦੇ ਵਿਰੁੱਧ ਜਾਗਰੂਕ ਕਰਨਾ ਲੋਕਾਂ ਨੂੰ, ਤੇ ਪੰਜਾਬ ਦੀ ਆਪ ਸਰਕਾਰ ਦੀ ਬਦਨਾਮੀ ਕਰਨੀ ਹੈ। ਤੇ ਇਹ ਲੈ ਕੇ ਕੱਲ ਨਿਤਿਨ ਨਵੀਨ ਨੂੰ ਵੀ ਆਏ ਸੀ, ਭਾਜਪਾ ਦੇ ਕੌਮੀ ਪ੍ਰਧਾਨ ਹੈਗੇ ਆ, ਤੇ ਉਹਨਾਂ ਨੇ ਪਠਾਨਕੋਟ ਤੋਂ ਸ਼ੁਰੂ ਕੀਤਾ ਜੀ ਇਹ ਤੇ ਯਾਤਰਾ, ਤੇ ਉੱਥੇ ਜਾ ਰਹੇ ਸੀ ਕੇਂਦਰੀ ਮੰਤਰੀ ਰਵਨੀਤ ਬਿੱਟੂ ਜੀ। ਰਸਤੇ ਵਿੱਚ ਇੱਕ ਲੱਗਿਆ ਹੋਇਆ ਸੀਗਾ ਲੰਗਰ, ਲੰਗਰ ਲਾਇਆ ਸੀਗਾ, ਉਹ ਭੀੜ ਸੀਗੀ ਤੇ ਉਹ ਰੁਕ ਗਿਆ, ਤੇ ਰੁਕਣ ਤੋਂ ਬਾਅਦ ਨਾਲ ਦੀ ਨਾਲ ਅਟੈਕ ਹੋ ਗਿਆ, ਸਿਰਸੇ ਭੰਨ ਤੇ ਚਾਵਲਾ ਸਾਹਿਬ ਗੱਡੀਆਂ ਦੇ,
2: ਅਮਨ
11: ਬਹੁਤ ਨੁਕਸਾਨ, ਹਾਂ ਅਮਨ ਅਰੋੜਾ ਵਿਚਲ ਇਲਜ਼ਾਮ ਲਾਏ ਨੇ। ਰਾਘਵ ਚੱਡਾ ਨੇ ਕਹਿੰਦਾ ਵੀ ਇਹ ਸਰਕਾਰ ਡਰ ਗਈ ਆ, ਆਮ ਆਦਮੀ ਪਾਰਟੀ ਦੀ ਸਾਡੀ ਆ ਰਹੀ ਆ ਤੇ ਇਹ ਡਰ ਗਈ ਆ ਸਰਕਾਰ। ਬਿੱਟੂ ਵੀ ਕਹਿੰਦਾ ਵੀ ਇਹ ਜਿਹੜਾ ਕਿ ਮੇਰੇ ਉੱਤੇ ਅਟੈਕ ਕੀਤਾ ਇਹ ਭਗਵੰਤ ਮਾਨ ਨੇ ਕਰਾਇਆ, ਤੇ ਚਲੋ ਉਹਨਾਂ ਦੇ ਦੋਸ਼ ਹੈਗੇ ਨੇ, ਤੇ ਜੈਡ ਪਲੱਸ ਸੁਰੱਖਿਆ ਦੇ ਬਾਵਜੂਦ ਚਾਵਲਾ ਸਾਹਿਬ ਤੇ ਇਹਦੇ ਉੱਪਰ ਇੰਨਾ ਜ਼ਿਆਦਾ ਵੱਡਾ ਅਟੈਕ ਹੋ ਜਾਣਾ, ਤੇ ਜੈਡ ਪਲੱਸ ਸੁਰੱਖਿਆ ਉਹਨੂੰ ਬਚਾ ਕੇ ਘਰ ਚ ਲਿਜਾ ਰਹੀ ਹੈ ਇੱਕ ਚ, ਜਦਕਿ ਜੈਡ ਪਲੱਸ ਸੁਰੱਖਿਆ ਦਾ ਫਰਜ਼ ਬਣਦਾ ਸੀ ਉਹਨੂੰ ਹਰ ਤਰ੍ਹਾਂ ਸ਼ੈਲਟਰ ਕਰਨਾ, ਪਰ ਉਹ ਨਹੀਂ ਕਰ ਸਕੀ ਉਹਨੂੰ ਬਚਾ ਨਹੀਂ ਸਕੀ।
2: ਜਿਹਦਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ ਕੋ, ਸਰਦਾਰ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਕੋ ਵੀ ਤੇ ਇਹੀ ਸੁਰੱਖਿਆ ਸੀ ਜਦੋਂ ਡਲੇ ਚੱਲੇ ਸੀ, ਭਗਵੰਤ ਮਾਨ ਹੀ ਕਹਿੰਦਾ ਸੀ ਡਲਾ ਤੋਂ ਡਲਾ ਹੋਤਾ ਕਹਾਂ ਸੇ ਕਿਧਰ ਸੇ ਚਲਾ ਹੋਤਾ, ਚੱਲੇ ਸੀ ਨਾ ਡਲੇ, ਉਹਨਾਂ ਕੋ ਵੀ ਤੇ ਜੈਡ ਪਲੱਸ ਹੀ ਆ।
12: This is CJMR, the voice of the city, part of White Oaks Communications Group, your trusted local radio provider for more than 70 years.
2: ਪਰ ਹੈ ਤਾਂ ਬੀਜੇਪੀ ਦਾ ਵਿਖਾਵਾ ਹੀ ਹੈ ਨਾ, ਇਹਨਾਂ ਨੂੰ ਕੋਲ ਲਿਖ ਕੇ ਦੇ ਦੇਣ ਕਿ ਜੀ ਅਸੀਂ ਬਣਦੀ ਹੈ ਸਾਡੀ ਪਾਰਟੀ ਤੇ, ਅਸੀਂ ਜੇ ਨਹੀਂ ਨਸ਼ਾ ਸਮਾਪਤ ਕਰ ਸਕਦੇ, ਨਸ਼ੇ ਨੂੰ ਨਹੀਂ ਠੱਲ ਪਾ ਸਕਦੇ ਤੇ ਅਸੀਂ ਘਰੇ ਬਹਿ ਜਾਂਗੇ ਆਰਾਮ ਨਾਲ, ਕੋਈ ਲਿਖ ਕੇ ਦੇਣ ਨੂੰ ਤਿਆਰ?
11: ਕਿਵੇਂ ਖਤਮ ਕਰ ਦੋਗੇ ਚਾਵਲਾ ਸਾਹਿਬ ਤੁਸੀਂ? ਹਰਿਆਣਾ ਹੈ ਨਾਲ, ਹਰਿਆਣੇ ਵਿੱਚ ਸ਼ਰਿਆਮ ਨਸ਼ਾ ਵਿਕ ਰਿਹਾ ਜੀ
2: ਜੀ, ਸਾਡੀ ਹੁਣ
11: ਮਾਰਕੀਟ ਉਸ ਤੱਕ
2: ਜੀ ਜੀ ਜੀ, ਸਾਡੇ ਹੁਣ ਇੱਥੇ ਮਿਊਨਿਸਪੈਲਿਟੀ ਦੀਆਂ ਚੋਣਾਂ ਹੋ ਰਹੀਆਂ ਨੇ ਜੀ, ਜਿਹੜਾ ਕਿਹੜਾ ਉੱਠ ਕੇ ਤੇ ਆਪਣਾ ਸੋਸ਼ਲ ਨੈਟਵਰਕ ਮੀਡੀਆ ਦੇ ਰਾਹੀਂ ਬ੍ਰੈਂਪਟਨ ਨਿਵਾਸੀ ਹੋ, ਹਮ ਇਹ ਕਰ ਦੇਂਗੇ, ਹਮ ਉਹ ਕਰ ਦੇਂਗੇ, ਅਸੀਂ ਆਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਕਰਨਾ ਕੁੱਖ ਨਹੀਂ ਇਹਨਾਂ ਕੋਲ, ਨਾ ਹੋਣਾ ਤੇ ਨਾ ਇਹਨਾਂ ਨੇ ਕਰਨਾ, ਕਿਉਂਕਿ ਵਾਅਦੇ ਜਿਹੜੇ ਨੇ ਉਹ ਨਿਭਾਉਣੇ ਜਾਂ ਜਿਹੜੀਆਂ ਨੇ ਲੋਲੇਪੋਪ ਦੇਣਾ ਬੜਾ ਵਧੀਆ ਗੱਲ ਹੁੰਦੀ ਹੈ, ਸੋਹਣਾ ਲੱਗਦਾ ਸਾਨੂੰ ਵੀ ਸੁਣਨ ਵੇ ਤੇ ਵੀ ਚੱਲ ਠੀਕ ਆ ਯਾਰ ਇਹ ਬੰਦਾ ਕੁਝ ਕਰੂਗਾ। ਹਾਂਜੀ, ਇਹਨਾਂ ਨੂੰ ਜਦੋਂ ਤੁਹਾਡੇ ਵਿਹੜੇ ਵੜਦੇ ਨੇ ਨਾ ਬ੍ਰੈਂਪਟਨ ਵਾਸੀ ਹੋ ਜਾਂ ਮਿਸੀਸਾਗਾ ਵਾਸੀ ਹੋ, ਜਿਹੜੇ ਸਿਟੀ ਕੌਂਸਲਰ ਰੀਜਨ ਕੌਂਸਲਰ ਜੋ ਵੀ ਖਲੋਤੇ ਨੇ, ਇੱਕ ਪੇਪਰ ਤਿਆਰ ਕਰਕੇ ਰੱਖੋ ਕਿ ਸਾਈਨ ਕਰਕੇ ਦੇ ਕਿ ਜੇ ਇੰਨੇ ਸਮਿਆਂ ਦੇ ਵਿੱਚ ਆਹ ਲੋੜਾਂ ਸਾਡੀਆਂ ਜਿਹੜੀਆਂ